ਬੋਲ ਦੀ ਵਾਹੇ ਗੁਰ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੇ

ਤਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਮਹਲਾ ਪਹਿਲਾ ਨਾਨਕ ਮੇ ਸਰੀਰ ਕਾਇ ਕਰਤੀ ਕਰਤ ਬਾਹੋ ਚੁਗ ਚੁਗ ਫਿਰ ਵਟਾਈਆ ਗਿਆਨੀ ਮੁਜੇਤਾ ਹੈ ਸਤਿਗੁਰ ਸੰਤੋਖ ਕਾ ਧਰਮ ਕਿਰਤ ਬਾਹੋ ਤ੍ਰੇਤਾ ਰਜ ਦੇ ਕਾ ਚੋਰ ਕਿਰਤ ਬਾਹੋ ਦੁਆਪਰ ਰਤ ਪੇ ਕਾ ਸਤ ਕਿਰਤ ਬਾਹੋ ਕਲ ਯੁਗ ਰਥ ਗਨ ਕਾ ਪੂਰ ਕਿਰਤ ਬਾਹੋ ਮਹਲਾ ਪਹਿਲਾ
1: ਸ਼ਾਮ ਕਹਿ ਸਤੰਬਰ ਸਵਾਮੀ ਸਚ ਮੈਂ ਆਸੈ ਸਚ ਰਹੇ ਸਭ ਕੋ ਸੱਚ ਸਮਾਵੇ ਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ ਨੈ ਲਿਆ ਪ੍ਰਾਥ ਜਾਹੇ ਨਾਨਕ ਤੋਂ ਮੁਖ ਅੰਤਰ ਪਾਏ

ਕੱਲ ਮੈਂ ਬੇਤ ਅਥਰਬਣ ਹੁਆ ਨਾ ਖੁਦਾਈਆਂ ਲੋ ਪਾਇਆ ਨੀਲ ਬਸਲੇ ਕੱਪੜੇ ਪਹਿਰੇ ਤੁਰਕ ਪਠਾਣੀਆਂ ਮਲਕੀਆਂ ਸਾਰੇ ਵੇਦ ਹੋਏ ਸਚਿਆਰ ਪੜੇ ਗੁਨੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਚ ਸਦਾਏ।

ਪੌੜੀ ਜਤ ਸਤਿਗੁਰੂ ਬਿਠਮ ਵਾਰਿਆ ਜਿਤ ਮਿਲੇ ਅਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜੰਦੀਆ ਨੀ ਨਿਤ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਗੁਰ ਠਾਕੁਰ ਲੇਖ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ

0: ਮਹੱਲਾ ਪਹਿਲਾ ਸਿਮਲ ਰੁਖਸਰਾਇ ਰਾਜੀ ਗਲਮੁੱਚ ਓਏ ਜੇ ਆਵੇ ਆਸ ਕਰ ਜਾਇ ਨਰਾਸੇ ਕਿਤ ਫਲ ਫਿੱਕੇ ਫੁੱਲ ਪੱਕ ਬੱਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੇ ਨਾਨਕਾ ਗੁੰਜੀਆਂ ਜਾਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀ ਹੈ ਨਿਵੇ ਸੋ ਗੌਰਾ ਹੋ ਅਪਰਾਧੀ ਦੂਣਾ ਨਿਵੇ ਜੂ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਤੀ ਹੈ ਜਾ ਹਿਰਦੈ ਕੁਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸ ਸੰਧਿਆ ਬਾਦੰ ਸਿਲ ਪੁਸ ਬਗਲ ਸਮਾਦੰ ਮੁਖ ਝੂਤ ਭੂਖੂ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਖੋਤੀ ਬਤਰਕ ਪਾਟੰ।

ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਭਾਵਨਾ ਹੁਕਮ ਕੀ ਮਨ ਭਾਂਗ ਦੇ ਰਾਹੀਂ ਭੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤੰਦ ਸਿਖਰਾ ਡਰਾਵਣਾ ਕਰਿਆ ਉਗਣ ਪਸ਼ੂ ਤਾਵਣਾ ਕਰਿਆ ਉਗਣ ਪਸ਼ੂ ਤਾਵਣਾ।

ਜਾਥੜੀ ਸੱਤ ਵੱਟ ਇਹੋ ਜਿਨੇ ਉਜੀਕਾ ਹਈ ਤਾਂ ਭਾਂਡੇ ਖੱਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਤਣ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਸੌਕੜ ਮੁੱਲ ਨਾਇਆ ਬਹਿ ਚੌਕੇ ਪਾਇਆ ਸਿੱਖਾਂ ਖੰਚੜਾਈਆਂ ਗੁਰੂ ਬ੍ਰਹਮ ਥਿਆ ਓਹੋ ਮੂੰਹ ਆਹੋ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ।

ਸਿੱਖਿਆ ਇੱਕ ਸੁਚੇਤ ਅਤੇ ਸੋਚੀ ਸਮਝੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਵਿਅਕਤੀ ਗਿਆਨ ਫੈਲਾਉਣ ਦੇ ਰਾਹੀਂ ਦੂਸਰੇ ਵਿਅਕਤੀ ਦੇ ਵਿਕਾਸ ਨੂੰ ਸੋਧਦਾ ਹੈ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਜਿਹੜਾ ਟਾਈਮ ਲੰਘੇ
1: ਵਧੀਆ ਜੀ।
0: ਹਾਂ
1: ਦੇਖੋ, ਜਿਹੜਾ ਸਮਾਂ ਲੰਘਾਉਣਾ ਅਤੇ ਠੀਕ ਢੰਗ ਨਾਲ ਕੰਮ ਕਰਨਾ, ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਜੀ।
0: ਬਿਲਕੁਲ ਸਹੀ ਗੱਲ ਹੈ,
1: ਦੇਖੋ ਆਪਣੀ ਰਫ਼ਤਾਰ ਨਾਲ ਲੰਘ ਹੀ ਜਾਣਾ।
0: ਹਾਂ ਬਿਲਕੁਲ ਬਿਲਕੁਲ, ਦੇਖੋ ਸੰਧੂ ਸਾਹਿਬ, ਗੱਲ ਹੈ ਵੀ ਸਮਾਂ ਤਾਂ ਗਪੌੜੀਏ ਵੀ ਲੰਘਾ ਲੈਂਦੇ ਨੇ ਵਿਹਲੀਆਂ ਗੱਪਾਂ ਮਾਰ ਕੇ, ਪਰ ਉਹ ਸਮਾਂ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਜਿਹੜਾ ਰੁਝੇਵੇਂ 'ਚ ਕੰਮ ਦੇ ਵਿੱਚ, ਕਿਉਂਕਿ ਕੰਮ ਦਾ ਵਿਗਾੜ ਆਪਾਂ ਖੇਤੀਬਾੜੀ ਵਾਲੇ ਬੰਦੇ ਹਾਂ, ਫਸਲ ਬਾੜੀ ਦੇਖ ਰੇਖ ਮੰਗਦੀ ਹੈ, ਉਹ ਤਾਂ ਤੂੰ ਪੈਸੇ ਤਾਂ ਮੰਗਦੀ ਨਹੀਂ, ਤੁਹਾਨੂੰ ਪੈਸੇ ਦਿੰਦੀ ਹੈ ਅਤੇ ਦੇਖ ਰੇਖ ਮੰਗਦੀ ਹੈ, ਦੇਖ ਰੇਖ ਜੇ ਤੁਸੀਂ ਕਰਦੇ ਨਹੀਂ, ਕਿਉਂਕਿ ਬਿਜਾਈ ਤੋਂ ਬਾਅਦ ਜਿਹੜਾ ਅਮੂਮਨ ਆਪਾਂ ਦੇਖਦੇ ਹਾਂ ਕਿ ਲੋਕ ਜਿਹੜਾ ਹੈ ਉਹ ਥੋੜ੍ਹਾ ਅਣਗਰਜ਼ੀ ਕਰਨੀ ਸ਼ੁਰੂ ਕਰ ਦਿੰਦੇ ਆ, ਜ਼ਿਆਦਾਤਰ ਕਾਮਿਆਂ ਦੇ ਸਿਰ 'ਤੇ ਛੱਡਦੇ ਹੈ। ਸੋ ਇਹਦੇ 'ਚ ਅਸੀਂ ਸਾਰੇ ਹੀ ਸ਼ਾਮਿਲ ਹਾਂ, ਇੱਥੇ ਹੀ ਜਾ ਕੇ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਕਾਂਪ ਖਾਂਦੇ ਹਾਂ ਜਾਂ ਮਾਰ ਖਾਂਦੇ ਹਾਂ, ਜਿਹਦੇ ਨਾਲ ਫਿਰ ਝਾੜ ਦੇ ਉੱਤੇ ਜਾ ਕੇ ਸਾਨੂੰ ਪਤਾ ਚੱਲਦਾ ਹੈ ਕਿ ਕਮੀ ਪੇਸ਼ੀ ਕਿੱਥੇ ਸਾਤੋਂ ਰਹੀ ਹੈ, ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ
1: ਪੈਂਦਾ ਹੈ ਜੀ। ਦੇਖੋ ਕਈ ਵਾਰ ਤਾਂ ਇਹ ਹੁੰਦਾ ਰੁੜੀਆ ਰਾਮ ਜੀ, ਕਿ ਫਸਲ ਬੀਜਣ ਤੋਂ ਲੈ ਕੇ ਅਤੇ ਉਹਦੀ ਮੰਡੀ ਕਰੇ ਤੱਕ ਸਾਨੂੰ ਹਰ ਸਮੇਂ ਜਿਹੜਾ ਹੈਗਾ ਪੱਬਾਂ ਭਾਰ ਰਹਿਣਾ ਚਾਹੀਦਾ,
0: ਚੁਕੰਨੇ ਬਿਲਕੁਲ,
1: ਕਿਉਂਕਿ ਜੇ ਥੋੜ੍ਹੀ ਜਿਹੀ ਵੀ ਕਿਤੇ ਵੀ ਗਲਤੀ ਹੋ ਗਈ, ਕਈ ਵਾਰ ਅਸੀਂ ਦੇਖਦੇ ਹਾਂ ਕਿ ਆਪਾਂ ਕਿੰਨੀ ਮਿਹਨਤ ਕੀਤੀ ਆ ਪਰ ਉਹਨਾਂ ਵਧੀਆ ਨਤੀਜੇ ਨਹੀਂ ਮਿਲਦੇ, ਅਤੇ ਸਾਡੇ ਜਿਹੜੇ ਗੁਆਂਢ ਦੇ ਵਿੱਚ ਆਪਾਂ ਦੇਖੋ ਕਿ ਕਿੰਨੀ ਵਧੀਆ ਫਸਲ ਹੋਈ ਹੈ, ਯਾਨੀ ਕਿ ਅਸੀਂ ਲਗਾਤਾਰ ਆਪਣੀ ਫਸਲ ਦਾ ਦੇਖੋ ਇੱਕ ਤਾਂ ਸਰਵੇਖਣ ਕਰਨਾ, ਅਤੇ ਸਰਵੇਖਣ ਕਰਨ ਦੇ ਨਾਲ ਰੁੜੀਏ ਰਾਮੀ ਸਾਨੂੰ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਫਸਲ ਦੇ ਵਿੱਚ ਕੀ ਸਮੱਸਿਆ ਹੈ, ਕਿਹੜੀ ਚੀਜ਼ ਦੀ ਕਮੀ ਹੈ, ਔਰ ਕਿਸ ਤਰੀਕੇ ਨਾਲ ਫਿਰ ਉਸ ਘਾਟ ਨੂੰ ਆਪਾਂ ਦੂਰ ਕਰ ਸਕਦੇ ਹਾਂ ਜੀ।
0: ਦੇਖੋ ਸੰਧੂ ਸਾਹਿਬ, ਕੋਈ ਵੀ ਸਮੱਸਿਆ ਹੈ ਚਾਹੇ ਉਹ ਆਪਾਂ ਆਪਣੀ ਵੀ ਗੱਲ ਕਰ ਲਈਏ, ਉਹ ਸ਼ੁਰੂ 'ਚ ਤਾਂ ਫੜ ਲਓਗੇ ਅਤੇ ਉਹ ਕਾਬੂ ਆ ਜੂ, ਜਦੋਂ ਸਿਰੋਂ ਭਾਰ ਹੋ ਜਾਂਦਾ ਕੋਈ

0: ਸਮੱਸਿਆ ਜਿਹੜੀ ਹੈ, ਜਿੱਦਾਂ ਹੁਣ ਆਪਾਂ ਕੀੜਿਆਂ ਦੀ ਗੱਲ ਕਰਦੇ ਹਾਂ, ਕੀੜੇ ਮਕੌੜੇ ਸਾਰੀਆਂ ਫਸਲਾਂ ਨੂੰ ਪੈਂਦੇ ਆ,
1: ਕਮਾਦ ਨੂੰ ਬਹੁਤ ਪੈਂਦਾ,
0: ਕਮਾਦ ਨੂੰ ਪੈਂਦੇ ਆ, ਕਮਾਦ ਦੀ ਫਸਲ ਹੁਣ ਖੇਤਾਂ 'ਚ ਖੜ੍ਹੀ ਹੈ ਅਤੇ ਬਹੁਤ ਸਾਰੇ ਕੰਮ ਹੈ ਜਿਹੜੇ ਕਮਾਦ ਦੀ ਫਸਲ ਦੇ ਵਿੱਚ ਆਪਾਂ ਕਰਨੇ ਹੈ। ਮਿੱਠੀ ਫਸਲ ਹੈ ਚਾਹੇ ਸਖ਼ਤ ਜਾਨ ਫਸਲ ਹੈ, ਪਰ ਗੜੂਏ ਦਾ ਖੱਡਾ ਨਹੀਂ ਛੱਡਦੇ।
1: ਹਾਂ, ਬਹੁਤ ਹਮਲਾ ਕਰਦੇ ਆ ਜੀ, ਸਿਉਂਕ ਆ ਤੋ ਵੱਖ ਵੱਖ ਕਿਸਮ ਦੇ ਗੜੂਏ ਤਾਂ ਤੁਸੀਂ ਕਿਹਾ ਹੀ ਹੈ।
0: ਹਾਂ,
1: ਕਈ ਤਾਂ ਚਲੋ ਆਪਾਂ ਕੀੜਿਆਂ 'ਤੇ ਕਾਬੂ ਪਾ ਲੈਂਦੇ ਹਾਂ, ਕਈ ਵਾਰ ਬਿਮਾਰੀਆਂ ਆ ਜਾਂਦੀਆਂ ਜਿਹਦਾ ਹੱਲ ਹੀ ਕੋਈ ਨਹੀਂ ਜੀ।
0: ਦੇਖੋ ਜੀ, ਕਮਾਦ ਦੀ ਫਸਲ ਦੇ ਵਿੱਚ ਬਿਮਾਰੀ ਦਾ ਤਾਂ ਕੋਈ ਹੱਲ ਹੈ ਹੀ ਨਹੀਂ,
1: ਬਿਮਾਰੀ ਬਚਾਅ ਹੀ ਆ,
0: ਉਹਦਾ ਤਾਂ ਬਚਾਅ ਹੈ। ਅਤੇ ਉਹਦਾ ਜਿੱਦਾਂ ਆਪਾਂ ਮਾਰ ਵੀ ਕਹਿੰਦੇ ਹੈ ਕਿ ਕਮਾਦ ਦੀ ਬਿਜਾਈ ਵੇਲੇ ਹੀ ਹੈ, ਜੋ ਉਪਰਾਲਾ ਤੁਸੀਂ ਕਰ ਲਿਆ ਬਿਜਾਈ ਵੇਲੇ ਉਹੀ ਕਮਾਦ ਦੀ ਫਸਲ ਦੇ ਸਿਰੇ ਤੱਕ ਚੱਲਣਾ ਹੈ। ਉਸੇ ਟਾਈਮ ਆਪਾਂ ਕਹਿੰਦੇ ਹਾਂ ਵੀ ਭਾਈ ਜ਼ਮੀਨ ਦੀ ਸੋਧ, ਬੀਜ ਦੀ ਸੋਧ, ਇਹ ਸਾਰੀਆਂ ਚੀਜ਼ਾਂ ਜਦੋਂ, ਔਰ ਨਰੋਆ ਬੀਜ, ਭਰੋਸੇਮੰਦ ਵਸੀਲੇ ਤੋਂ ਲਿਆ ਬੀਜ ਜੇ ਆਪਾਂ ਬੀਜਾਂਗੇ, ਫਿਰ ਤੋਕੋ ਕਰਦੇ ਹਾਂ ਕਿ ਸਾਡੀ ਫਸਲ ਨਰੋਈ ਹੋਏਗੀ। ਜੇ ਅਸੀਂ ਬੀਜ ਹੀ ਉਸ ਲਿਹਾਜ਼ ਨਾਲ ਨਹੀਂ ਬੀਜਿਆ ਤਾਂ ਫਿਰ ਸੰਧੂ ਸਾਹਿਬ ਆਪਾਂ ਦੇਖਦੇ ਹਾਂ ਕਿ ਫਸਲ ਪੂਰੀ ਦੇ ਪੂਰੇ ਖੇਤ ਵੀ ਤਬਾਹ ਹੋ ਜਾਂਦੇ
1: ਆ। ਤਾਂ ਕਹਿ ਰਿਹਾ ਕਿ ਸਰਵੇਖਣ ਕਰ, ਕਈ ਵਾਰ ਨਾ ਅਸੀਂ ਕੀੜਾ ਹੁੰਦਾ ਕਿ ਜਿਹੜੇ ਸਾਨੂੰ ਮਾਹਰਾਂ ਦੇ ਮੁਤਾਬਕ ਜੋ ਰਸਾਇਣ ਸਿਫਾਰਿਸ਼ ਕੀਤੇ ਹਨ ਉਹ ਅਸੀਂ ਨਹੀਂ ਵਰਤਦੇ, ਜਾਂ ਖਾਸ ਕਰਕੇ ਕਮਾਦ ਦੇ ਵਿੱਚ ਜਿੱਦਾਂ ਆਪਾਂ ਗੜੂਏ ਦੀ ਗੱਲ ਕਰ ਲਓ ਨਾ, ਅਤੇ ਇਹਦਾ ਬਾਇਓਲੋਜੀਕਲ ਕੰਟਰੋਲ ਬੜਾ ਵਧੀਆ ਹੈ ਜੀ। ਜਿਹੜੇ ਆਪਣੇ ਨਾ ਇਹਦੇ ਆਂਡੇ ਜਿਹਾ ਲੱਗ ਜਾਂਦੇ ਆ ਜੀ,
0: ਉਹ ਕਾਰਡ ਲਾਉਂਦੇ,
1: ਕਾਰਡ ਲੱਗ ਜਾਂਦੇ
0: ਆ, ਕੋਗਰਾਮ,
1: ਹਾਂ, ਉਹ ਥੱਲੇ ਲਾ ਦਿਓ,
0: ਉਹ ਬਹੁਤ ਸਾਰੇ ਜ਼ਿਮੀਂਦਾਰ ਕਰਦੇ, ਮਿੱਲਾਂ ਵਾਲੇ ਵੀ ਦਿੰਦੇ ਹੁਣ,
1: ਤਾਂ
0: ਉਹ ਨੱਥੀ ਹੋ ਜਾਂਦੇ ਆ।
1: ਹਾਂ, ਘੱਟੋ ਘੱਟ 40 ਆਂਡੇ ਹੋਣੇ ਚਾਹੀਦੇ ਜੇ ਕਾਰਡ 'ਤੇ, ਅਤੇ ਆਪਾਂ ਜਿਹੜਾ ਪੱਤੇ ਦੇ ਥੱਲੇ ਨੱਥੀ ਕਰ ਦਈਏ।
0: ਬਸ ਇਹ ਹੈ ਵੀ ਉਹਨਾਂ ਨੂੰ ਬਦਲਣਾ ਪੈਂਦਾ, ਆਂਡੇ ਲਾ ਕੇ ਭੁੱਲਣਾ ਜਾਓ,
1: ਇਹ ਤਾਂ ਫਿਰ ਧਿਆਨ ਰੱਖਣਾ ਪਊਗਾ ਨਾ, ਸਮੇਂ ਸਮੇਂ
0: ਉਪਰਾਲਾ ਹੈ, ਉਪਰਾਲਾ ਹੈ, ਖੇਚਲ ਹੈ, ਪਰ ਉਹਦਾ ਸਿੱਟਾ ਵੀ ਹੈ, ਐਸੀ ਗੱਲ।
1: ਬਹੁਤ ਵਧੀਆ ਹੈ ਜੀ। ਦੇਖੋ, ਅਸੀਂ ਕਈ ਵਾਰ ਲੋੜ ਤੋਂ ਵੱਧ ਜਿਹੜੇ ਖੇਤੀ ਰਸਾਇਣ ਵਰਤ ਲੈਂਦੇ ਹਾਂ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੱਕ ਪਹੁੰਚ ਜਾਂਦੇ ਆ ਜੀ,
0: ਪਹੁੰਚ ਵੀ ਜਾਂਦੇ ਆ। ਤੁਸੀਂ ਇਹ ਦੇਖੋ ਵੀ ਰਸਾਇਣਾਂ ਮਹਿੰਗੀਆਂ ਵੀ ਕਿੰਨੀਆਂ ਹੋ ਗਈਆਂ,
1: ਖੇਤੀ ਖਰਚੇ ਵੀ ਵਧਾਉਂਦੇ ਆ,
0: ਖੇਤੀ ਖਰਚੇ ਵੀ ਤਾਂ ਵੱਧਦੇ ਆ ਉਹਦੇ ਨਾਲ,
1: ਕਈ ਵਾਰ ਰੋਕਥਾਮ ਵੀ ਨਹੀਂ ਹੁੰਦੀ ਜੀ। ਖਾਸ ਕਰਕੇ ਜਿੱਦਾਂ ਹੁਣ ਗੱਲ ਕਰ ਰਹੇ ਸੀ ਨਾ ਕਿ ਅਸੀਂ ਜਿਹੜਾ ਆਪਣੇ ਪੜਸੂਏ ਵਗੈਰਾ ਦੇਖੋ, ਜੇ ਪੁੱਟ ਕੇ ਨਸ਼ਟ ਕਰ ਦਿਓ ਇੱਕ ਅੱਧਾ ਹੀ, ਜੇ ਪਹਿਲਾਂ ਹੀ ਉਹਦਾ ਜਿੱਦਾਂ ਆਪਾਂ ਕਾਬੂ ਕਰ ਲਈਏ,
0: ਬਿਲਕੁਲ ਸਹੀ,
1: ਤਾਂ ਕਿ ਕੀੜਾ ਅੱਗੇ ਵਧੇ ਹੀ ਨਾ ਜੀ।
0: ਇਹ ਤਾਂ ਦੇਖੋ ਜੀ ਗੱਲ ਆ ਵੀ ਫਿਰ ਤੁਹਾਡੇ ਵਾਲੀ ਗੱਲ ਆ ਜਾਂਦੀ ਵੀ ਸਰਵੇਖਣ ਕਰਾਂਗੇ, ਫਸਲ 'ਚ ਜਾਵਾਂਗੇ, ਦੇਖਾਂਗੇ, ਫਿਰ ਸਾਨੂੰ ਪਤਾ ਚੱਲੂ। ਇਹ ਤਾਂ ਜੀ, ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਇਹ ਵੀ ਬੜੀ ਵਧੀਆ ਉਪਰਾਲਾ ਹੈ, ਜੇ ਇੱਕ ਅੱਧਾ ਗੰਨਾ ਸਾਨੂੰ ਲੱਗਦਾ ਹੈ ਇੱਦਾਂ ਦੀ ਪੋਰੀ ਲੱਗਦੀ ਹੈ, ਉਹਨੂੰ ਪੁੱਟ ਕੇ ਉਸੇ ਟਾਈਮ ਨਸ਼ਟ
1: ਕਰ ਦਿਓ,
0: ਉਹਦੇ ਨਾਲ ਵੀ ਰੋਕਥਾਮ ਹੋ ਜਾਂਦੀ, ਅੱਗੇ ਨਹੀਂ ਫੈਲਦੀ।
1: ਵੱਟਾਂ ਬੰਨੇ ਸਾਫ਼ ਰੱਖੀ,
0: ਸਾਫ਼ ਰੱਖੀ,
1: ਤਾਂ ਕਿ ਜਿਹੜੇ ਕੀੜਿਆਂ ਨੂੰ ਲੁਕਣ ਵਾਸਤੇ ਨਾ ਕਿਹਦੀ ਬਦਲ ਵੀ ਜਗ੍ਹਾ ਨਾ ਲੱਭੇ। ਬਾਕੀ ਦੇਖੋ, ਸਾਡੇ ਮਾਹਰਾਂ ਤੋਂ ਹੁਣ ਤਾਂ ਸਾਡੇ ਕੋਲ ਹਰ ਬੰਦੇ ਦੇ ਕੋਲ ਸਮਾਰਟ ਫੋਨ ਆ,
0: ਵਾਹੋ ਜੀ,
1: ਫੋਟੋ ਖਿੱਚੋ ਭੇਜ ਦਿਓ ਮਾਹਰ ਕੋਲੋਂ ਰਾਏ ਲਾ ਕੇ,
0: ਇੱਕ ਬੰਦਾ ਆਪ ਸਮਾਰਟ, ਉੱਪਰੋਂ ਸਮਾਰਟ ਫੋਨ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਖੇਤੀ ਅਸਲ 'ਚ ਸਮਾਰਟ ਬਣੇ ਦੀ ਹੋ ਗਈ ਜੀ ਹੁਣ, ਜੇ ਦੇਖਿਆ ਜਾਵੇ ਵੀ ਹੁਣ ਜਿੱਦਾਂ ਉਹ ਪਹਿਲੇ ਵਾਲੀ ਸੋਚ ਜਾਂ ਪਹਿਲੇ ਵਾਲੇ ਢੰਗ ਤਰੀਕੇ ਵਾਲੀ ਖੇਤੀ ਨਹੀਂ, ਹੁਣ ਖੇਤੀ ਬਹੁਤ ਇੱਕ ਸੂਝ ਬੂਝ ਦਾ ਕਿੱਤਾ ਹੈ,
1: ਤਕਨੀਕਾਂ ਆ ਗਈਆਂ ਨਾ।
0: ਹਾਂ,
1: ਉਹ ਤਕਨੀਕਾਂ ਨੂੰ ਵਰਤਣਾ,
0: ਬਿਲਕੁਲ,
1: ਉਹਦੇ ਨਾਲ ਤਕਨੀਕ ਦੇ ਨਾਲ ਦੇਖੋ, ਇੱਕ ਤਾਂ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਜੇ ਖਰਚਾ ਘੱਟ ਗਿਆ ਉਹ ਸਾਡੀ ਪਹਿਲੀ ਬੱਚਤ ਉਹ ਹੋ ਗਈ ਜੀ ਉੱਥੇ ਹੀ ਆ ਵੀ,
0: ਬਿਲਕੁਲ,
1: ਕਿਉਂਕਿ ਜਿਹੜੇ ਕੀਟਨਾਸ਼ਕ ਜਿਹੜੇ ਸਸਤੇ ਨੇ ਇਹ ਵੀ ਬਹੁਤ ਮਹਿੰਗੇ ਆ।
0: ਹੁਣ ਤੁਸੀਂ ਦੇਖੋ ਵੀ ਹੈ ਤਾਂ ਉਪਰਾਲਾ ਛੋਟਾ ਜਿਹਾ ਹੈ, ਵੀ ਹੁਣ ਕਮਾਦ ਦੀ ਫਸਲ ਹੈ, ਜੇ ਤੁਸੀਂ ਵੇਲੇ ਸਿਰ ਉਹਦੇ ਮੂਹੇ ਨਾ ਬੰਨੇ, ਜਦੋਂ ਤੁਸੀਂ ਕਿਹਾ ਨੇ ਵੱਟਾਂ ਬੰਨਿਆਂ ਦੀ ਸਫਾਈ ਹੈ,
1: ਕਈ ਵਾਰ ਡਿੱਗ ਪੈਂਦੀ ਆ,
0: ਉਹ ਡਿੱਗ ਪੈਂਦੀ ਆ, ਅਤੇ ਡਿੱਗੀ ਫਸਲ ਦੀ ਕਮਾਦ ਦੀ ਫਸਲ ਦੇ ਵਿੱਚ ਮਿੱਠੇ ਦੀ ਵੀ ਦੇਖੋ ਮਾਤਰਾ ਘਟਣੀ ਆ, ਸਾਰਾ ਕੁਛ ਉਹਦਾ ਨੁਕਸਾਨ,
1: ਚੂਹਾ ਬੜਾ ਨੁਕਸਾਨ ਕਰਦਾ,
0: ਚੂਹਾ ਬੜਾ ਨੁਕਸਾਨ ਕਰਦਾ, ਕਮਾਦ ਦੀ ਫਸਲ ਚੂਹਾ ਬਹੁਤ ਪੈਂਦਾ।
1: ਹਾਂ, ਇਸ ਕਰਕੇ ਜਿਹੜਾ ਆਪਾਂ ਨੂੰ ਮਾਹਰ ਕਹਿੰਦੇ ਆ ਨਾ ਕਿ ਮਿੱਟੀ ਚਾੜਨੀ, ਫਿਰ ਆਪਾਂ ਨੇ ਮੂਹੇ ਬੰਨ ਦਿਓ, ਮੂਹੇ ਵੀ ਇਸ ਤਰੀਕੇ ਨਾਲ ਬੰਨੋ ਕਿ ਉਹਦੇ ਵਾਧੇ ਵਿੱਚ ਰੁਕਾਵਟ ਨਾ ਪਵੇ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਜੋ ਉਸ ਤਰ੍ਹਾਂ ਸਾਨੂੰ ਮਾਹਰਾਂ ਦੱਸਿਆ ਜੋ ਤਰੀਕਾ ਉਹ ਅਪਣਾਈਏ।
0: ਇੱਕ ਤਾਂ ਦੇਖੋ ਸੰਧੂ ਸਾਹਿਬ, ਇਹ ਫਸਲ ਇੱਕ ਐਸੀ ਫਸਲ ਹੈ, ਇਹ ਫਸਲ ਬਦਲਣ ਲਈ ਬੜੀ ਵਧੀਆ, ਜਿੱਦਾਂ ਆਪਾਂ ਕਹਿੰਦੇ ਵੀ ਖੇਤੀ ਭਿੰਨਤਾ ਦੇ ਵਿੱਚ ਕਮਾਦ ਦੀ ਫਸਲ ਇੱਕ ਬਹੁਤ ਵੱਡਾ ਬਦਲ ਹੈ, ਕਿਉਂਕਿ ਹੁਣ ਮਿੱਲਾਂ ਦੀ ਸਮਰੱਥਾ ਵੀ ਜਿਹੜੀ ਸਰਕਾਰ ਵਧਾ ਰਹੀ ਹੈ, ਬਹੁਤ ਸਾਰੇ ਜਿਹੜੀਆਂ ਰੁਕੇ ਹੋਏ ਪੈਸੇ ਸੀ ਉਹਨਾਂ ਬਾਰੇ ਵੀ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਇਸ ਕਰਕੇ ਜੇ ਕਮਾਦ ਦੀ ਫਸਲ ਨੂੰ ਅਪਣਾਉਣਾ ਥੋੜ੍ਹਾ ਜਿਹਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮਿੱਲਾਂ ਨਾਲ ਸੰਪਰਕ ਕਰਕੇ, ਕਿਉਂਕਿ ਮਿੱਲਾਂ ਦੇ ਨਾਲ ਜਦੋਂ ਤੁਸੀਂ ਸੰਪਰਕ ਕਰਕੇ ਚੱਲਦੇ ਹੋ, ਕਿਉਂਕਿ ਫਿਰ ਉਹਦੇ 'ਚ ਇਹੀ ਹੁੰਦਾ ਕਿ ਕਿਹੜਾ ਗੰਨਾ ਕਿਸ ਟਾਈਮ 'ਤੇ ਅਸੀਂ ਲੈ ਕੇ ਜਾਣਾ ਹੈ।
1: ਹਾਂ, ਇਹ ਤਾਂ ਹੀ ਪਤਾ ਲੱਗੂਗਾ ਨਾ ਕਿ ਢੁੱਕਵੇਂ ਸਮੇਂ 'ਤੇ, ਜਿਸ ਤਰ੍ਹਾਂ ਆਪਾਂ ਨੂੰ ਵਾਰ ਵਾਰ ਮਾਹਰ ਕਹਿੰਦੇ ਆ ਨਾ ਕਿ 3:2 ਅਤੇ 1 ਦਾ
0: ਅਨੁਪਾਤ
1: ਰੇਸ਼ੋ ਰੱਖੋ,
0: ਬਿਲਕੁਲ,
1: 3 ਗੇਤੀਆਂ 2 ਦਰਮਿਆਨ।

0: ਇੱਕ ਪਛੇਤੀ ਕਿਸਮ ਲਾਓ।
1: ਹੁਣ ਤਾਂ ਜੀ ਦੇਖੋ ਆ ਜਿਹੜੇ ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆਪਣੇ ਕੋਲ ਵੀ ਪਾਉਂਦੇ ਹੈ ਵੀ ਜਿਨ੍ਹਾਂ ਨੇ ਗੁੜ ਦਾ ਐਸਾ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਵੀ ਉਹ ਗੁੜ ਦੀ ਬਰਫੀ ਔਰ ਕਿੰਨੇ ਹੀ ਤਰ੍ਹਾਂ ਦੀ ਗੁੜ ਦੀ ਜਿਹੜੀ ਬਰਫੀ
0: ਬਾਹਰ ਜਾ ਬੰਦਾ ਜਾਣ ਲੱਗ ਪਿਆ ਜੀ,
1: ਬਾਹਰ ਜਾਣ ਲੱਗ ਪਿਆ ਜੀ। ਗੁੜ ਸ਼ੱਕਰ ਹੁਣ ਲੋਕਾਂ ਨੇ ਖਾਣਾ ਸ਼ੁਰੂ ਕਰਤਾ, ਪਹਿਲਾਂ ਲੋਕ ਛੱਡ ਗਏ ਸੀ, ਆ ਸ਼ਹਿਰਾਂ ਵਾਲੇ ਬੜਾ ਖਾਣ ਲੱਗ ਗਏ ਹੁਣ ਗੁੜ ਸ਼ੱਕਰ,
0: ਬੜੀ ਮੰਗ ਆ,
1: ਬਹੁਤ ਮੰਗ ਹੈ। ਸੋ ਇਸ ਵਪਾਰਕ ਸਮਰੱਥਾ ਇਸ ਕਰਕੇ ਵੀ ਅਸੀਂ ਵਧਾ ਸਕਦੇ, ਆਪਣਾ ਮੁਨਾਫਾ ਵੀ ਵੱਧਦਾ ਇਹਦੇ ਨਾਲ।
0: ਹਾਂ ਗੱਲ ਇਹ ਆ ਗਈ ਨਾ ਕਿ ਤਕਨੀਕ ਨੂੰ ਅਪਣਾਉਣ ਦੀ ਗੱਲ ਹੈਗੀ,
1: ਹਾਂ
0: ਕਿ ਵਧੀਆ ਤਰੀਕੇ ਨਾਲ ਆਪਾਂ ਜੇ ਢੁਕਵੀਂ ਕਿਸਮ ਦੀ ਚੋਣ ਕਰਕੇ ਤਰੀਕੇ ਨਾਲ ਬੀਜੀਏ, ਸੰਭਾਲ ਕਰੀਏ, ਅਤੇ ਫਿਰ ਉਹਦਾ ਖੁਦ ਮੰਡੀਕਰਨ ਕਰੀਏ, ਜਿਸ ਤਰ੍ਹਾਂ ਵੱਖ ਵੱਖ ਪਦਾਰਥ ਗੁੜ ਵਗੈਰਾ ਤਿਆਰ ਹੋ ਸਕਦੀ ਹੈ, ਸ਼ੱਕਰ ਤਿਆਰ ਹੋ ਸਕਦੀ ਹੈਗੀ ਹੈ, ਅਤੇ ਸਾਨੂੰ ਕਈ ਗੁਣਾ ਮੁਨਾਫਾ ਇਸ ਤੋਂ ਵੱਧ ਮਿਲੇਗਾ ਜੀ। ਫਿਰ
1: ਗੱਲ ਤਾਂ ਇਹੀ ਹੈ ਜੀ ਵੀ ਦੇਖੋ ਕਮਾਦ ਦੀ ਫਸਲ ਦੇ ਵਿੱਚ ਵਕਤ ਦੇ ਲਿਹਾਜ਼ ਨਾਲ ਜਿਹੜੇ ਜਿਹੜੇ ਉਪਰਾਲੇ ਸੰਧੂ ਸਾਹਿਬ ਆਪਾਂ ਕਰਨੇ ਹੈ, ਉਹਨਾਂ ਦੇ ਵਿੱਚ ਦੇਰ ਨਹੀਂ ਕਰਨੀ ਆਪਾਂ ਨੇ,
0: ਆਪਾਂ ਵੀ ਚੱਲੀਏ ਜੀ।
1: ਜੈ ਹਿੰਦ ਜੀ,
0: ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 meters ਯਾਨੀ 873 kHz 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਲਈ ਕਰੋ ਥੋੜ੍ਹਾ ਜਿਹਾ ਇੰਤਜ਼ਾਰ।

ਇਸ ਵੇਲੇ ਸਵੇਰ ਦੇ 6:40 ਹੋਏ ਨੇ। ਆਓ ਸਰਵਨ ਕਰੀਏ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 205 ਕੜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਹੁਣ ਤੁਸੀਂ ਸੁਣੋਗੇ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 'ਤੇ ਸੁਣੋਗੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:30 'ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਗੀਤ ਸੁਣ ਸਕੋਗੇ। ਸੁਰ ਸਾਧਨਾ, ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਸਵੇਰੇ 9:02 'ਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਦਾ ਬਾਂਸੁਰੀ 'ਤੇ ਵਜਾਇਆ ਰਾਗ ਪਟਿਆਰ ਸੁਣੋਗੇ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 10:02 'ਤੇ ਪ੍ਰੋਗਰਾਮ ਸੁਣੋਗੇ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲ ਕਰਕੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣ ਪਾਓਗੇ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 11:05। ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਵਟਸਐਪ ਰਾਹੀਂ ਭੇਜੀਆਂ ਗਈਆਂ ਫਰਮਾਇਸ਼ਾਂ ਦੇ ਗੀਤ ਸੁਣਵਾਏ ਜਾਣਗੇ। ਦੁਪਹਿਰ 12:05 'ਤੇ ਪਰਿਵਾਰਕ ਪ੍ਰੋਗਰਾਮ ਵਸਦੇ ਵਿਹੜੇ ਪੇਸ਼ ਕੀਤਾ ਜਾਵੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੀ ਕਲਮ ਤੋਂ ਸਿਲਸਿਲੇ ਤਹਿਤ ਸੰਗੀਤਾ ਪੁਖਰਾਜ ਦੀ ਕਹਾਣੀ ਸੁਣਵਾਈ ਜਾਏਗੀ। ਇਸ ਦੇ ਨਾਲ ਹੀ ਸਾਂਝ ਦੇ ਤਹਿਤ ਪ੍ਰਵਾਸੀ ਭਾਰਤੀਆਂ ਲਈ ਕਾਨੂੰਨ ਬਾਰੇ ਜਾਣਕਾਰੀ ਦੇਣਗੇ ਐਡਵੋਕੇਟ ਓਮ ਪ੍ਰਕਾਸ਼। ਨਾਲ ਹੀ ਪ੍ਰੋਗਰਾਮ ਸ਼ਕਤੀ ਰੂਪਾ ਵੀ ਪੇਸ਼ ਕੀਤਾ ਜਾਵੇਗਾ। ਫੌਜੀ ਵੀਰਾਂ ਲਈ ਪ੍ਰੋਗਰਾਮ ਦੁਪਹਿਰ 1:15 'ਤੇ ਪੇਸ਼ ਕੀਤਾ ਜਾਵੇਗਾ।

ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਹਾਜ਼ਰ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਸੋਹਣੀ ਸਵੇਰ ਨਵੀਆਂ ਤਾਜ਼ਗੀਆਂ ਨਾਲ, ਨਵੀਆਂ ਉਮੀਦਾਂ ਨਾਲ ਫਿਰ ਆ ਗਈ ਹੈ। ਉਮੀਦ ਹੈ ਕਿ ਤੁਸੀਂ ਵੀ ਸੁਪਨਿਆਂ ਦੀ ਮਿੱਠੀ ਨੀਂਦ ਦੁਨੀਆ ਤੋਂ ਬਾਹਰ ਆ ਗਏ ਹੋਵੋਗੇ। ਵੈਸੇ ਜ਼ਿੰਦਗੀ ਦੀ ਫਿਲਾਸਫੀ ਲਈ ਤਾਂ ਇਹ ਕਹਿੰਦੇ ਨੇ ਕਿ ਜਬ ਜਾਗੋ ਤਭੀ ਸਵੇਰਾ, ਪਰ ਅਸਲ ਦੇ ਵਿੱਚ ਸਵੇਰਾ ਤੇ ਜਾਂ ਕਹਿ ਲਓ ਕਿ ਪੂਰਾ ਦਿਨ ਉਹਨਾਂ ਦਾ ਹੀ ਹੁੰਦਾ ਹੈ ਜੋ ਸੂਰਜ ਦੇ ਨਾਲ ਨਾਲ ਜਾਗਦੇ ਨੇ, ਪੰਛੀਆਂ ਦੇ ਮਿੱਠੇ ਗੀਤਾਂ ਦੇ ਨਾਲ, ਵਾਤਾਵਰਣ ਦੀਆਂ ਆਵਾਜ਼ਾਂ 'ਚ ਫਿਰ ਰਮ ਜਾਂਦੇ ਨੇ, ਜਿਨ੍ਹਾਂ ਨੂੰ ਸੁਪਨੇ ਪੂਰੇ ਕਰਨ ਦੇ ਚਾਅ ਜਗਾ ਦਿੰਦੇ ਨੇ, ਜਿਨ੍ਹਾਂ ਨੂੰ ਜ਼ਿੰਮੇਦਾਰੀਆਂ ਪੁਕਾਰਦੀਆਂ ਨੇ ਤੇ ਉਹ ਸਮੇਂ ਸਿਰ ਆਪਣੀ ਮੰਜ਼ਿਲ ਲਈ ਚੱਲ ਪੈਂਦੇ ਨੇ। ਜੇ ਤੁਸੀਂ ਇਸ ਵੇਲੇ ਉੱਠ ਗਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਤਾਂ ਮੁਬਾਰਕ ਹੈ, ਤੁਸੀਂ ਉਹਨਾਂ ਚੰਦ ਖੁਸ਼ਨਸੀਬ ਤੇ ਉੱਦਮੀ ਲੋਕਾਂ 'ਚੋਂ ਹੀ ਇੱਕ ਹੋ। ਇਹ ਦਿਨ ਦੀ ਸ਼ੁਰੂਆਤ ਦੇ ਪਲ ਨੇ, ਇਹ ਸ਼ਾਂਤ ਮਾਹੌਲ ਦੇ ਪਲ ਨੇ, ਇਹ ਪਲ ਨੇ ਪਰਿਵਾਰ ਸੰਗ ਬਿਤਾਉਣ ਦੇ, ਇਹ ਪਲ ਨੇ ਜੀਵਨ ਦੀਆਂ ਬਰਕਤਾਂ ਗਿਣਾਉਣ ਦੇ, ਸ਼ੁਕਰਾਨੇ ਦੇ ਚਾਵਾਂ ਦੇ, ਇਹ ਪਲ ਨੇ ਸੋਹਣੀ ਸਵੇਰ ਦੇ।

ਜ਼ਿੰਦਗੀ ਦੇ ਕੰਮ ਕਾਜ ਇਸਦੀ ਦੌੜ ਭੱਜ ਇੰਨੀ ਵੱਧ ਗਈ ਹੈ ਕਿ ਅਸੀਂ ਬਹੁਤੀ ਵਾਰੇ ਭੁੱਲ ਜਾਂਦੇ ਹਾਂ ਕਿ ਅੱਜ ਕੋਈ ਜ਼ਰੂਰੀ ਕੰਮ ਕਰਨਾ ਸੀ ਜੋ ਸੋਚ ਰੱਖਿਆ ਸੀ। ਬਹੁਤੇ ਲੋਕ ਅਜਿਹੇ ਵੀ ਨੇ ਜੋ ਆਪਣੇ ਕਰੀਬੀਆਂ ਨੂੰ ਜਨਮਦਿਨ ਜਾਂ ਫਿਰ ਐਨੀਵਰਸਰੀ ਵਿਸ਼ ਕਰਨਾ ਭੁੱਲ ਜਾਂਦੇ ਨੇ। ਸੋ ਅਸੀਂ ਤੁਹਾਨੂੰ ਯਾਦ ਦਿਲਾ ਰਹੇ ਹਾਂ ਜੀ ਕਿ ਸੋਚ ਲਓ ਧਿਆਨ ਨਾਲ, ਕਿਸੇ ਨੂੰ ਵਿਸ਼ ਤਾਂ ਨਹੀਂ ਕਰਨਾ ਜਾਂ ਅੱਜ ਦੀ ਤਰੀਕ ਦੇ ਵਿੱਚ ਕੋਈ ਜ਼ਰੂਰੀ ਕੰਮ ਤਾਂ ਨਹੀਂ ਕਰਨਾ। ਨਾਲ ਹੀ ਇਹ ਵੀ ਯਾਦ ਦਿਲਾ ਰਹੇ ਹਾਂ ਕਿ ਅੱਜ ਦੀ ਤਰੀਕ ਹੋਰ ਕੀ ਯਾਦ ਦਿਲਾ ਰਹੀ ਹੈ। 23 ਸਤੰਬਰ ਦਾ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਅੱਜ ਦੇ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ 1965 ਦੀ ਜੰਗ ਦੀ ਯੁੱਧ ਵਿਰਾਮ ਦੀ ਘੋਸ਼ਣਾ ਹੋ ਗਈ ਸੀ। 1929 'ਚ ਬਾਲ ਵਿਆਹ ਨਿਸ਼ੇਧ ਵਿਧੇਕ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਸ਼ਾਰਦਾ ਕਾਨੂੰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 2009 'ਚ ਅੱਜ ਦੇ ਦਿਨ ਇਸਰੋ ਨੇ ਭਾਰਤੀ ਉਪਗ੍ਰਹਿ ਓਸ਼ਨ ਸੈੱਟ 2 ਸਮੇਤ 7 ਉਪਗ੍ਰਹਿ ਕਕਸ਼ਾ 'ਚ ਸਥਾਪਿਤ ਕੀਤੇ ਸਨ। 2020 'ਚ ਭਾਰਤੀ ਸੰਸਦ ਨੇ ਜੰਮੂ ਕਸ਼ਮੀਰ ਅਧਿਕਾਰਿਕ ਭਾਸ਼ਾ ਵਿਧੇਇਕ 2020 ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ, ਜਿਸ ਵਿੱਚ 5 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਕਸ਼ਮੀਰੀ ਅਤੇ ਡੋਗਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਿਕ ਭਾਸ਼ਾ ਦਾ ਦਰਜਾ ਦੇਣ ਦਾ ਪ੍ਰਾਵਧਾਨ ਸੀ। ਇਸੇ ਤਰ੍ਹਾਂ ਅੱਜ ਦੇ ਦਿਨ 1949 'ਚ ਵਿਸ਼ਵ ਪ੍ਰਸਿੱਧ ਨਿਊਰੋਲੋਜਿਸਟ ਸਿਗਮੰਡ

ਦਾ ਨਿਧਨ ਹੋਇਆ ਸੀ। 1803 ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਅਸਾਈ ਦੀ ਲੜਾਈ ਚ ਮਰਾਠਾ ਸੈਨਾ ਨੂੰ ਪਰਾਜਿਤ ਕੀਤਾ ਸੀ। 1846 ਚ ਖਗੋਲ ਸ਼ਾਸਤਰੀਆਂ ਨੇ ਗਣਿਤ ਗਣਨਾਵਾਂ ਦੇ ਆਧਾਰ ਤੇ ਨੈਪਚੂਨ ਗ੍ਰਹਿ ਦੀ ਖੋਜ ਕੀਤੀ। 1932 ਚ ਸਾਊਦੀ ਅਰਬ ਦਾ ਸਾਮਰਾਜ ਸਥਾਪਿਤ ਹੋਇਆ, ਜਿਸ ਨੂੰ ਉੱਥੇ 23 ਸਤੰਬਰ ਨੂੰ ਸਾਊਦੀ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 1879 ਚ ਰਿਚਰਡ ਰੋਡਸ ਨੇ ਸੁਣਨ ਚ ਮਦਦ ਕਰਨ ਵਾਲੀ ਸ਼ੁਰੂਆਤੀ ਮਸ਼ੀਨ ਬਣਾਈ, ਜਿਸ ਨੂੰ ਉਦੋਂ ਆਡੀਓ ਫੋਨ ਦਾ ਨਾਮ ਦਿੱਤਾ ਗਿਆ। ਅਜਿਹੇ ਹੀ ਵਿਸ਼ੇ ਨਾਲ ਜੁੜਿਆ ਇੱਕ ਹੋਰ ਬਹੁਤ ਮਹੱਤਵਪੂਰਨ ਅੱਜ ਦਿਨ ਹੈ, ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜਸ। ਇਸ ਬਾਰੇ ਵੀ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ, ਪਰ ਪਹਿਲਾਂ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਵੱਲ ਲੈ ਚੱਲਦੇ ਹਾਂ।

ਮੌਸਮ ਆਉਂਦੇ ਨੇ ਜਾਂਦੇ ਨੇ, ਕੁਦਰਤ ਦਾ ਇਹ ਚੱਕਰ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ। ਪੀੜ੍ਹੀ ਦਰ ਪੀੜ੍ਹੀ ਲੋਕ ਆਉਂਦੇ ਜਾਂਦੇ ਨੇ, ਪਰ ਸ੍ਰਿਸ਼ਟੀ ਇੰਝ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਚੱਲਦੀ ਰਹੇਗੀ। ਇਹ ਕੁਦਰਤ ਦੇ ਫਲਸਫੇ ਦੀ ਖੂਬਸੂਰਤੀ ਵੀ ਹੈ। ਸੋ ਜੀ, ਸਤੰਬਰ ਵੀ ਲੰਘਦਾ ਜਾਂਦਾ ਹੈ ਅਤੇ ਤਾਪਮਾਨ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਉਨਾ ਹੀ ਬਣਿਆ ਹੋਇਆ ਹੈ। ਕੱਲ੍ਹ ਸੂਬੇ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਰਿਹਾ 32.6 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ। ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 34.2 ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 36.2 ਅਤੇ ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਇਹ ਅਨੁਮਾਨ ਹੈ ਕਿ ਰਾਜ ਵਿੱਚ ਅਗਲੇ 3 ਦਿਨਾਂ ਦੌਰਾਨ ਕੁਝ ਕੁ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੌਸਮ ਦਾ ਹਾਲ ਸੀ। ਵੈਸੇ ਅਧਿਕਾਰਿਕ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਵਿੱਚੋਂ ਮੌਨਸੂਨ ਦੀ ਹੁਣ ਵਾਪਸੀ ਹੋ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚੋਂ ਦੱਖਣ ਪੱਛਮੀ ਮੌਨਸੂਨ ਨੇ ਹੁਣ ਵਾਪਸੀ ਕਰ ਲਈ ਹੈ ਅਤੇ ਇਹਨਾਂ ਖੇਤਰਾਂ ਸਣੇ ਉੱਤਰ ਭਾਰਤ ਦੇ ਵਿੱਚ ਅਗਲੇ ਕੁਝ ਦਿਨਾਂ 'ਚ ਆਮ ਤੌਰ 'ਤੇ ਮੌਸਮ ਸਾਫ਼ ਬਣਿਆ ਰਹੇਗਾ ਅਤੇ ਦਿਨ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋ ਇਹ ਮੌਸਮ ਹੈ, ਮੌਸਮ ਦਾ ਮਿਜ਼ਾਜ ਹੈ ਜੋ ਆਪਣੇ ਮੁਤਾਬਕ ਹੀ ਚੱਲਦਾ ਹੈ। ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਹੁਣ ਪ੍ਰੋਗਰਾਮ 'ਚ ਜੋ ਅਗਲਾ ਗੀਤ ਚੱਲਣ ਜਾ ਰਿਹਾ ਹੈ ਉਹ ਸੁਣਦੇ ਹਾਂ ਕਸ਼ਮੀਰ ਕੀ ਕਲੀ ਫਿਲਮ 'ਚੋਂ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ।

ਇਸ਼ਾਰੋਂ ਇਸ਼ਾਰੋਂ ਮੈਂ ਦਿਲ ਲੈਣੇ ਵਾਲੇ, ਵਾਕਈ ਜਿੱਥੇ ਆਵਾਜ਼ ਨਹੀਂ ਹੁੰਦੀ ਉੱਥੇ ਇਸ਼ਾਰੇ ਵੀ ਬੋਲਦੇ ਨੇ। ਕਦੇ ਸੋਚਿਆ ਤੁਸੀਂ ਕਿ ਜੇਕਰ ਸਾਡੇ ਕੋਲ ਬੋਲਣ ਲਈ ਆਵਾਜ਼ ਨਾ ਹੋਵੇ ਤਾਂ ਕੀ ਸਾਡੇ ਵਿਚਾਰ ਚੁੱਪ ਹੋਣਗੇ? ਬਿਲਕੁਲ ਨਹੀਂ, ਕਿਉਂਕਿ ਜੋ ਸੰਚਾਰ ਹੈ ਉਹ ਸਿਰਫ ਆਵਾਜ਼ ਨਾਲ ਨਹੀਂ ਹੁੰਦਾ। ਕਈ ਵਾਰੀ ਹੱਥ ਬੋਲਦੇ ਨੇ, ਕਈ ਵਾਰੀ ਅੱਖਾਂ ਬੋਲਦੀਆਂ ਨੇ, ਕਈ ਵਾਰੀ ਮੁਸਕਾਨ ਅਤੇ ਕਈ ਵਾਰੀ ਚਿਹਰੇ ਦੇ ਹਾਵ ਭਾਵ ਪੂਰੀ ਤਰ੍ਹਾਂ ਕਹਾਣੀ ਬਿਆਨ ਕਰ ਦਿੰਦੇ ਨੇ। ਇਸੇ ਖੂਬਸੂਰਤ ਸੰਚਾਰ ਦੀ ਭਾਸ਼ਾ ਹੈ ਸਾਈਨ ਲੈਂਗੁਏਜ, ਯਾਨੀ ਕਿ ਸੰਕੇਤਕ ਭਾਸ਼ਾ। ਹਰ ਸਾਲ 23 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੁਨੀਆ ਭਰ ਦੀਆਂ ਸਾਈਨ ਲੈਂਗੁਏਜਸ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਭਾਈਚਾਰੇ ਦੇ ਭਾਸ਼ਾਈ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਸੋ ਕੁਝ ਲੋਕ ਸੋਚਦੇ ਨੇ ਕਿ ਸਾਈਨ ਲੈਂਗੁਏਜ ਸਿਰਫ ਹੱਥਾਂ ਨਾਲ ਕੀਤੇ ਕੁਝ ਇਸ਼ਾਰੇ ਨੇ, ਪਰ ਅਸਲ ਦੇ ਵਿੱਚ ਇਹ ਪੂਰੀਆਂ ਭਾਸ਼ਾਵਾਂ ਨੇ ਜਿਨ੍ਹਾਂ ਦੀ ਆਪਣੀ ਗ੍ਰੈਮਰ, ਵੋਕੈਬਲਰੀ ਅਤੇ ਲਿੰਗੁਇਸਟਿਕ ਸਟਰਕਚਰ ਹੁੰਦਾ ਹੈ। ਅਤੇ ਦੁਨੀਆ ਵਿੱਚ ਸਿਰਫ ਇੱਕ ਹੀ ਸਾਈਨ ਲੈਂਗੁਏਜ ਨਹੀਂ ਹੈ, ਵੱਖ ਵੱਖ ਦੇਸ਼ਾਂ ਅਤੇ ਭਾਈਚਾਰਿਆਂ ਵਿੱਚ ਵੱਖਰੀ ਸਾਈਨ ਲੈਂਗੁਏਜਸ ਵਰਤੀਆਂ ਜਾਂਦੀਆਂ ਨੇ। ਅਤੇ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਚੁੱਪ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਸੀਮਾਵਾਂ ਨੂੰ, ਆਪਣੇ ਆਪ ਨੂੰ ਇਸ ਦੇ ਵਿੱਚ ਕੈਦ ਨਹੀਂ ਕੀਤਾ, ਬਲਕਿ ਇਸ ਤੋਂ ਪਰੇ ਹੋ ਕੇ ਆਜ਼ਾਦ ਹੋ ਕੇ ਆਪਣੇ ਸੁਪਨੇ ਸਾਕਾਰ ਕੀਤੇ ਅਤੇ ਦੂਸਰਿਆਂ ਦੇ ਲਈ ਉਹ ਮਿਸਾਲ ਬਣੇ। ਸੋ ਆਓ ਇਸ ਦਿਨ ਦਾ ਮਕਸਦ ਸਮਝੀਏ ਕਿ ਅਸੀਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਬੇਸਿਕ ਸਾਇੰਸ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਅਸੀਂ ਉਹਨਾਂ ਨਾਲ ਵੀ ਆਪਣੀ ਗੱਲਬਾਤ ਕਰ ਸਕੀਏ ਜੋ ਬੋਲਣ ਦੀ ਇਸ ਕਲਾ ਦੇ ਨਾਲ ਵਾਕ

ਇਫ ਨਹੀਂ ਜਾਂ ਫਿਰ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ। ਇਸ ਨਾਲ ਅਸੀਂ ਮਨੁੱਖਤਾ ਦੇ ਨੇੜੇ ਇੱਕ ਕਦਮ ਹੋਰ ਅੱਗੇ ਆ ਜਾਵਾਂਗੇ। ਪ੍ਰੋਗਰਾਮ 'ਚ ਹੁਣ ਅੱਗੇ ਵਧਦਿਆਂ ਹੋਇਆਂ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਨਾਲ ਜੋੜਦੇ ਹਾਂ।

ਜਲੰਧਰ ਚ ਸੋਢਲ ਮੇਲਾ ਹਰ ਸਾਲ ਵਾਂਗ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਨੇ। ਸਾਡੇ ਦੇਸ਼ ਦੇ ਮੇਲਿਆਂ ਦੀ ਇਹ ਖਾਸੀਅਤ ਹੈ ਕਿ ਸ਼ਰਧਾਲੂ ਲੰਗਰ ਦਾ ਵੀ ਭਰਪੂਰ ਆਨੰਦ ਲੈਂਦੇ ਨੇ। ਇਸ ਵਾਰ ਇਸ ਸੰਬੰਧੀ ਖਾਸ ਗੱਲ ਇਹ ਹੈ ਕਿ ਜਲੰਧਰ ਨਗਰ ਨਿਗਮ ਨੇ ਸਕੂਲਾਂ ਨਾਲ ਮਿਲ ਕੇ ਇੱਕ ਮੁਹਿੰਮ ਚਲਾਈ ਹੈ, ਜਿਸ ਤਹਿਤ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਲੰਗਰ ਕਮੇਟੀਆਂ ਪਲਾਸਟਿਕ ਦੀ ਜਗ੍ਹਾ ਪੱਤਲ ਅਤੇ ਗੱਤੇ ਦੀਆਂ ਪਲੇਟਾਂ ਦਾ ਇਸਤੇਮਾਲ ਕਰਨ, ਨਾਲ ਹੀ ਸਿੰਗਲ ਯੂਜ ਪਲਾਸਟਿਕ ਤੋਂ ਪਰਹੇਜ਼ ਕਰਨ ਅਤੇ ਮੇਲੇ ਦੌਰਾਨ ਸਾਫ਼ ਸਫਾਈ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ, ਜੋ ਕਿ ਇੱਕ ਬਹੁਤ ਹੀ ਚੰਗੀ ਪਹਿਲ ਵੀ ਹੈ। ਵਾਤਾਵਰਣ ਨੂੰ ਬਚਾਏ ਰੱਖਣ ਦੇ ਲਈ ਅਜੇ ਸ਼ਲਾਘਾਯੋਗ ਕਦਮਾਂ ਦੀ ਵਾਕਈ ਬੜੀ ਲੋੜ ਹੁੰਦੀ ਹੈ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੰਗਰ ਤੋਂ ਬਾਅਦ ਪਲਾਸਟਿਕ ਦੀਆਂ ਬੋਤਲਾਂ ਭਾਂਡਿਆਂ ਦਾ ਢੇਰ ਅਕਸਰ ਜਮ੍ਹਾਂ ਹੋ ਜਾਂਦਾ ਹੈ। ਸੋ ਖਾਸ ਤੌਰ 'ਤੇ ਸਿੰਗਲ ਯੂਜ ਪਲਾਸਟਿਕ ਬਹੁਤ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਵਾਰ ਵਰਤਣ ਤੋਂ ਬਾਅਦ ਅਸੀਂ ਸੁੱਟ ਦਿੰਦੇ ਹਾਂ। ਸੋ ਇਹ ਜ਼ਰੂਰੀ ਹੈ ਕਿ ਅਸੀਂ ਇਸ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਈਏ ਅਤੇ ਪਲਾਸਟਿਕ ਨੂੰ ਨਾ ਕਹੀਏ। ਅਤੇ ਤੁਸੀਂ ਇਸ ਗੱਲ ਤੋਂ ਬਿਲਕੁਲ ਇਨਕਾਰੀ ਨਹੀਂ ਹੋਵੋਗੇ ਕਿ ਜੋ ਹੁਣ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਇਹ ਵਾਕਈ ਬਹੁਤ ਹੀ ਖੂਬਸੂਰਤ ਹੈ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਬਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਉਂਝ ਤਾਂ ਸਾਡੇ ਦੇਸ਼ 'ਚ ਤਿਉਹਾਰ ਪੂਰਾ ਸਾਲ ਹੀ ਚੱਲਦੇ ਰਹਿੰਦੇ ਨੇ, ਪਰ ਸਿਤੰਬਰ ਮਹੀਨੇ ਤੋਂ ਖਾਸ ਤੌਰ 'ਤੇ ਇਹ ਸ਼ੁਰੂ ਹੋ ਜਾਂਦੇ ਨੇ। ਸੋ ਦੀਵਾਲੀ ਤੱਕ ਲਗਾਤਾਰ ਚੱਲਦੇ ਰਹਿੰਦੇ ਨੇ ਅਤੇ ਬਿਨਾਂ ਸਵਾਦਿਸ਼ਟ ਮਿਠਾਈਆਂ ਦੇ ਤਾਂ ਤਿਉਹਾਰ ਅਧੂਰੇ ਹੀ ਹੁੰਦੇ ਨੇ। 2024 'ਚ ਪੰਜਾਬ ਦੇ 16 ਜ਼ਿਲ੍ਹਿਆਂ 'ਚ ਇੱਕ ਸਰਵੇ ਕੀਤਾ ਗਿਆ ਸੀ, ਜਿਸ ਵਿੱਚ 18% ਲੋਕਾਂ ਨੇ ਇਹ ਮੰਨਿਆ ਸੀ ਕਿ ਉਹ ਰੋਜ਼ ਖਾਣੇ ਤੋਂ ਬਾਅਦ ਕੋਈ ਨਾ ਕੋਈ ਮਿਠਾਈ ਜ਼ਰੂਰ ਖਾਂਦੇ ਨੇ। ਮਿਠਾਈਆਂ ਦੀ ਗੱਲ ਕਰੀਏ ਤਾਂ ਹਰ ਖੁਸ਼ੀ ਨਾਲ ਹੀ ਸ਼ੁਰੂ ਹੋ ਜਾਂਦੀਆਂ ਨੇ ਅਤੇ ਸਾਡੀ ਰੂਟੀਨ ਦਾ ਵੀ ਇੱਕ ਜ਼ਰੂਰੀ ਹਿੱਸਾ ਹੁੰਦੀਆਂ ਨੇ। ਸੋ ਜੀ, ਫੂਡ ਸੇਫਟੀ ਵਿੰਗ ਵੱਲੋਂ ਅੱਜ ਕੱਲ੍ਹ ਅਚਾਨਕ ਕਾਰਵਾਈ ਕਰਦਿਆਂ ਸਾਫ਼ ਸਫਾਈ ਅਤੇ ਮਿਠਾਈਆਂ ਦੀ ਗੁਣਵੱਤਾ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜੋ ਕਿ ਜ਼ਰੂਰੀ ਵੀ ਹੈ। ਖੋਏ ਦੀਆਂ ਮਿਠਾਈਆਂ 'ਚ, ਦੁੱਧ 'ਚ, ਪਨੀਰ 'ਚ ਇਹ ਮਿਲਾਵਟ ਆਮ ਤੌਰ 'ਤੇ ਨਜ਼ਰ ਆਉਂਦੀ ਹੈ। ਸੋ ਇਸ ਪਾਸੇ ਨਜ਼ਰ ਤੁਸੀਂ ਵੀ ਜ਼ਰੂਰ ਮਾਰੋ ਕਿ ਤੁਸੀਂ ਕਿਤੇ ਮਿਲਾਵਟੀ ਮਿਠਾਈਆਂ, ਮਿਲਾਵਟੀ ਭੋਜਨ ਤਾਂ ਨਹੀਂ ਖਾ ਰਹੇ, ਅਤੇ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਇਹ ਚੌਕਸੀ ਹੋਰ ਵੀ ਜ਼ਿਆਦਾ ਵੱਧ ਜਾਣੀ ਹੈ। ਜਦੋਂ ਵਿਆਹਾਂ ਦਾ ਸੀਜ਼ਨ ਵੀ ਆ ਜਾਣਾ ਹੈ ਅਤੇ ਤਿਉਹਾਰ ਵੀ ਆਪਣੇ ਪੂਰੇ ਜੀਵਨ 'ਤੇ ਹੋਣਗੇ। ਸੋ ਭੋਜਨ ਦੀ ਗੁਣਵੱਤਾ ਪ੍ਰਤੀ ਆਓ ਅਸੀਂ ਸਾਰੇ ਸਤਰਕ ਰਹੀਏ ਅਤੇ ਪ੍ਰੋਗਰਾਮ 'ਚ ਜ਼ਿੰਮੇਦਾਰੀ ਨਿਭਾਉਂਦਿਆਂ ਹੋਇਆਂ ਹੁਣ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਨਾਲ ਜੋੜਦੇ ਹਾਂ, ਜੋ ਮੁਸਰਤ ਨਾਜ਼ਰ ਹੋਣਾਂ ਦੀ ਆਵਾਜ਼ ਵਿੱਚ ਹੈ।

0: ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ। ਸਾਡੇ ਦੇਸ਼ ਦੇ ਆਰਥਿਕ ਵਿਕਾਸ ਲਈ, ਇਸ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ, ਬਿਹਤਰ ਬਣਾਉਣ ਦੇ ਲਈ, ਜਾਂ ਕਹਿ ਲਈਏ ਕਿ ਅਗਾਂਹ ਵਧੂ ਬਣਾਉਣ ਦੇ ਲਈ ਸਮੇਂ ਸਮੇਂ 'ਤੇ ਕਈ ਬਦਲਾਅ ਕੀਤੇ ਜਾਂਦੇ ਰਹੇ ਨੇ। ਇਹਨਾਂ 'ਚੋਂ ਹੀ ਇੱਕ ਹੈ GST। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣਾਂ ਦੇ 25 ਸਾਲਾਂ ਦਾ ਵਤਨ ਪ੍ਰਤੀ, ਦੇਸ਼ਵਾਸੀਆਂ ਪ੍ਰਤੀ ਸਮਰਪਣ ਦੇ ਸਾਲਾਂ 'ਚ GST ਦਾ ਸੰਕਲਪ ਅੱਗੇ ਵਧਿਆ ਹੈ। ਇਸੇ ਲੜੀ ਤਹਿਤ GST ਵਨ ਨੇਸ਼ਨ ਵਨ ਟੈਕਸੇਸ਼ਨ ਬਾਰੇ ਜਾਣਕਾਰੀ ਦੇ ਰਹੇ ਨੇ ਅੱਜ ਪ੍ਰੋਗਰਾਮ ਦੇ ਵਿੱਚ ਅਰਥ ਸ਼ਾਸਤਰੀ ਡਾਕਟਰ ਰਾਜੀਵ ਖੋਸਲਾ।
4: ਜਦੋਂ ਅਸੀਂ ਸੇਵਾ ਅਤੇ ਵਸਤੂ ਕਰ ਭਾਵ GST ਦੀ ਗੱਲ ਕਰਦੇ ਹਾਂ ਤਾਂ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਟੈਕਸ 1 ਜੁਲਾਈ 2017 ਤੋਂ ਸ਼ੁਰੂ ਹੋਇਆ ਸੀ ਔਰ ਇਹਨੂੰ ਲੈ ਕੇ ਆਉਣ ਦਾ ਵੀ ਮੰਤਵ ਇਹ ਸੀ ਕਿ 2017 ਤੋਂ ਪਹਿਲਾਂ ਕਈ ਤਰ੍ਹਾਂ ਦੇ ਦਰਜਨਾਂ ਹੀ ਟੈਕਸ ਲੱਗਦੇ ਸਨ, ਚਾਹੇ ਉਹ ਆਬਕਾਰੀ ਡਿਊਟੀ ਹੋਵੇ, ਵੈਲਿਊਏਟਡ ਟੈਕਸ VAT ਹੋਵੇ, ਸਰਵਿਸ ਟੈਕਸ ਹੋਵੇ, ਐਂਟਰੀ ਟੈਕਸ ਹੋ ਗਿਆ, ਕੋਈ ਓਕਟ੍ਰੋਏ ਹੋ ਗਿਆ, ਅਤੇ ਇਸ ਦੇ ਨਾਲ ਨਾਲ ਰਾਜਾਂ ਦੇ ਆਪਣੇ ਬਹੁਤ ਸਾਰੇ ਟੈਕਸ ਸਨ। ਜਦੋਂ ਇੱਕ ਟਰੱਕ ਮੰਨ ਲਓ ਚੰਡੀਗੜ੍ਹ ਤੋਂ ਤਾਮਿਲਨਾਡੂ ਨੂੰ ਜਾਂਦਾ ਸੀ, ਉਹ ਇੰਨਾ ਸਮਾਂ ਤਾਂ ਸਫ਼ਰ ਦਾ ਨਹੀਂ ਸੀ ਲਾਉਂਦਾ ਜਿੰਨਾ ਸਮਾਂ ਉਹ ਸਰਹੱਦਾਂ 'ਤੇ ਚੈੱਕ ਪੋਸਟਾਂ 'ਤੇ ਖੜ੍ਹਾ ਰਹਿੰਦਾ ਸੀ। ਇੱਕ ਵਸਤੂ 'ਤੇ ਕਈ ਵਾਰ ਟੈਕਸ ਉੱਤੇ ਟੈਕਸ ਲੱਗਦਾ ਸੀ, ਜਿਸ ਨੂੰ ਅਸੀਂ ਆਮ ਤੌਰ 'ਤੇ ਕੈਸਕੇਡਿੰਗ ਇਫੈਕਟ ਕਹਿੰਦੇ ਹਾਂ। ਛੋਟੇ ਵਪਾਰੀਆਂ ਦੇ ਲਈ ਦਰਜਨਾ ਹੀ ਵੱਖ ਵੱਖ ਰਿਟਰਨ ਭਰਨੇ ਪੈਂਦੇ ਸੀ, ਉਹਨਾਂ ਦੇ ਲਈ ਇੱਕ ਸਿਰਦਰਦੀ ਬਣੀ ਹੋਈ ਸੀ। ਉਹ 1 ਜੁਲਾਈ 2017 ਨੂੰ ਇਹ ਸਭ ਬਦਲ ਗਿਆ। ਦੇਸ਼ ਭਰ ਵਿੱਚ ਇੱਕ ਹੀ ਟੈਕਸ ਪ੍ਰਣਾਲੀ ਲਾਗੂ ਹੋਈ, ਮੋਦੀ ਸਾਹਿਬ ਨੇ ਜਿਸ ਨੂੰ ਉਚਾਰਿਆ ਇੱਕ ਦੇਸ਼ ਇੱਕ ਟੈਕਸ ਇੱਕ ਬਾਜ਼ਾਰ। ਕੇਂਦਰ ਅਤੇ ਰਾਜਾਂ ਦੇ ਵੱਖ ਵੱਖ ਟੈਕਸਾਂ ਨੂੰ ਇਕੱਠਾ ਕਰਕੇ ਉਹਦੇ 'ਚ ਭਾਵੇਂ CGST ਜਿਹੜਾ ਹੈ, ਜਿਹਦੇ ਨਾਲ ਕੇਂਦਰ ਦੀ ਸਰਕਾਰ ਨੂੰ ਟੈਕਸ ਮਿਲਦਾ ਸੀ, SGST ਜਿਹਦੇ ਨਾਲ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਟੈਕਸ ਮਿਲਦਾ ਸੀ, ਉਹਨਾਂ ਨੂੰ ਸੌਖਾ ਕਰਤਾ। ਇਨਪੁੱਟ ਟੈਕਸ ਕ੍ਰੈਡਿਟ ਨਾਲ ਟੈਕਸ ਉੱਤੇ ਟੈਕਸ ਦੀ ਸਮੱਸਿਆ ਖਤਮ ਹੋਈ, ਪੂਰਾ ਸਿਸਟਮ ਔਨਲਾਈਨ ਹੋ ਗਿਆ, ਜਿਸ ਨਾਲ ਲੱਖਾਂ ਛੋਟੇ ਕਾਰੋਬਾਰੀ ਪਹਿਲੀ ਵਾਰੀ ਅਰਥ ਵਿਵਸਥਾ ਦਾ ਹਿੱਸਾ ਬਣੇ। ਪਰੰਤੂ GST ਇੱਥੇ ਹੀ ਨਹੀਂ ਰੁਕਿਆ। ਪਿਛਲੇ ਸਾਲ 22 ਸਤੰਬਰ 2025 ਨੂੰ ਇੱਕ ਇਹਦੇ ਵਿੱਚ ਹੋਰ ਵੱਡਾ ਸੁਧਾਰ ਆਇਆ। ਜਿਹੜੀਆਂ GST ਦੀਆਂ ਸਲੈਬਸ ਸੀਗੀਆਂ, ਟੈਕਸ ਦੀਆਂ ਦਰਾਂ ਸਨ, ਉਹ ਜਿਹੜੀਆਂ ਪਹਿਲਾਂ 5%, 12%, 18% ਅਤੇ 28% 'ਤੇ ਲੱਗਦੀਆਂ ਸੀ, ਉਹਨਾਂ ਨੂੰ 5% 'ਤੇ 18% 'ਤੇ ਲਿਆ ਦਿੱਤਾ ਗਿਆ। ਇਹਦਾ ਮੁੱਖ ਕਾਰਨ ਇਹ ਸੀਗਾ ਵੀ ਅਸੀਂ ਟੈਕਸ ਜਿਹੜਾ ਹੈ ਇਹ ਨਾ ਹੋਵੇ, कि टैक्स किसी तरीके दे नाल लोकां दी जिहड़ी खरीद शक्ति है उहनूं घटावे तां सरकार

0: ਨੇ 5% ਅਤੇ 18% ਦੀਆਂ ਦੋ ਸਲੈਬਸ ਤੱਕ ਇਹਨੂੰ ਰਿਸਟ੍ਰਿਕਟ ਕਰਤਾ। ਫਿਰ ਸਿਰਫ ਇੱਕ ਜਿਹੜੀ 40% ਦੀ ਲਗਜ਼ਰੀ ਗੁੱਡਸ ਦੀ ਸਲੈਬ ਹੈਗੀ ਹੈ, ਉਹਦਾ ਮਤਲਬ ਇਹ ਹੈ ਵੀ ਨੁਕਸਾਨਦੇਹ ਵਸਤੂਆਂ ਜਿਹੜੀਆਂ ਨੇ ਜਾਂ ਸਾਨੂੰ ਨਹੀਂ ਜਿਹੜੀਆਂ ਖਰੀਦਣੀਆਂ ਚਾਹੀਦੀਆਂ, ਜਿਸ ਤਰ੍ਹਾਂ ਤੰਬਾਕੂ ਦੀਆਂ ਚੀਜ਼ਾਂ ਹੋ ਗਈਆਂ, ਉਹਨਾਂ ਉੱਤੇ 40% ਦੀ ਵਿਸ਼ੇਸ਼ ਇੱਕ ਦਰ ਰੱਖੀ ਗਈ ਹੈ। ਇਸ ਦਾ ਅਸਰ ਆਮ ਘਰ ਤੱਕ ਵੀ ਪਹੁੰਚਿਆ। ਸਾਬਣ, ਸ਼ੈਂਪੂ, ਬਿਸਕੁਟ, ਚੋਕਲੇਟ, ਹੇਅਰ ਓਇਲ, ਆਹ ਜਿਹੜੀਆਂ ਇੱਦਾਂ ਦੀਆਂ ਰੋਜ਼ਮਰ੍ਹਾ ਦੀਆਂ ਵਸਤਾਂ ਨੇ, ਇਹ ਕੁਛ ਸਸਤੀਆਂ ਜ਼ਰੂਰ ਹੋਈਆਂ। ਇਸ ਦੇ ਨਾਲ ਹੀ ਇਹ ਨਹੀਂ ਹੈ ਕਿ ਇਹੀ ਸਸਤੀਆਂ ਹੋਈਆਂ ਨੇ, ਛੋਟੀਆਂ ਗੱਡੀਆਂ, ਸੀਮੈਂਟ, ਏਸੀ, ਇੱਦਾਂ ਦੇ ਜਿਹੜੇ ਘਰੇਲੂ ਸਮਾਨ ਨੇ ਉਹਨਾਂ ਉੱਤੇ ਵੀ ਜਿਹੜੀ ਸਲੈਬ ਸੀ, ਜਿਹੜੀ ਟੈਕਸ ਦੀ ਦਰ ਸੀ ਪਹਿਲਾਂ 28% ਸੀ, ਉਹਨੂੰ ਘਟਾ ਕੇ 18% ਤੱਕ ਲੈ ਆਉਂਦਾ। ਇਹਦੇ ਨਾਲ ਇਹਨਾਂ ਚੀਜ਼ਾਂ ਦੀ ਵੀ ਵਰਤੋਂ ਜਿਹੜੀ ਹੈ ਉਹ ਕਿਤੇ ਨਾ ਕਿਤੇ ਵੱਧ ਗਈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜਾ ਪੁਰਾਣੇ 12% ਸਲੈਬ ਵਿੱਚ ਪੈਂਦੀਆਂ ਲਗਭਗ 99% ਵਸਤੂਆਂ ਹੁਣ ਉਹ 5% ਦੀ ਸਲੈਬ ਦੇ ਵਿੱਚ ਆ ਗਈਆਂ, ਅਤੇ 28% ਦੀ ਸਲੈਬ ਦੇ ਵਾਲੀਆਂ ਜਿਹੜੀਆਂ ਪੁਰਾਣੀਆਂ ਵਸਤੂਆਂ ਸੀ ਉਹ 90% ਜਿਹੜੀਆਂ ਉਹਨਾਂ 'ਚੋਂ ਵਸਤਾਂ ਨੇ ਉਹ 18% ਦੇ ਵਿੱਚ ਆ ਗਈਆਂ। ਇਸ ਤਰੀਕੇ ਦੇ ਨਾਲ ਆਮ ਖਪਤਕਾਰ ਦੇ ਲਈ ਇਹ ਜਿਹੜਾ ਹੈ ਰਾਹਤ ਦੇ ਤੌਰ 'ਤੇ ਪੇਸ਼ ਹੋਇਆ, ਖਾਸ ਕਰਕੇ ਜਦੋਂ ਪਿਛਲੇ ਸਾਲ ਦੀਵਾਲੀ ਦਾ ਮੌਸਮ ਸੀਗਾ, ਕਿਉਂਕਿ ਮੈਨੂੰ ਜਿੱਥੇ ਤੱਕ ਯਾਦ ਹੈ ਪਹਿਲੇ ਨਵਰਾਤਰੇ 'ਤੇ ਇਹ ਜਿਹੜੀ ਮੋਦੀ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ। ਸਾਥੀਓ, GST ਇੱਕ ਅਜਿਹੀ ਮਿਸਾਲ ਹੈ ਜੋ ਦੱਸਦੀ ਹੈ ਕਿ ਕਿਵੇਂ ਵੱਡੇ ਢਾਂਚਾਗਤ ਸੁਧਾਰ ਭਾਵੇਂ ਸ਼ੁਰੂ ਵਿੱਚ ਚੁਣੌਤੀਪੂਰਨ ਲੱਗਣ, ਪਰੰਤੂ ਲੰਬੇ ਸਮੇਂ ਵਿੱਚ ਦੇਸ਼ ਦੀ ਆਰਥਿਕ ਦਿਸ਼ਾ ਨੂੰ ਉਹ ਜ਼ਰੂਰ ਬਦਲ ਦਿੰਦੇ ਨੇ। ਈਜ਼ ਆਫ ਡੂਇੰਗ ਬਿਜ਼ਨਸ ਤੋਂ ਲੈ ਕੇ ਈਜ਼ ਆਫ ਲਿਵਿੰਗ ਤੱਕ GST ਸਿਰਫ ਇੱਕ ਟੈਕਸ ਸੁਧਾਰ ਨਹੀਂ, ਸਗੋਂ ਆਮ ਆਦਮੀ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਇੱਕ ਉਪਰਾਲਾ ਹੈ। ਬੇਸ਼ੱਕ ਇਹ ਸਫ਼ਰ ਬਿਨਾਂ ਚੁਣੌਤੀਆਂ ਦੇ ਨਹੀਂ ਰਿਹਾ, ਅਸੀਂ ਨਹੀਂ ਕਹਿ ਸਕਦੇ ਕਿ ਇਹਦੇ 'ਚ ਸਾਡੇ ਕੋਈ ਚੁਣੌਤੀਆਂ ਨਹੀਂ ਆਈਆਂ ਜਾਂ ਸਾਨੂੰ ਚੁਣੌਤੀਆਂ ਹੁਣ ਦਰਪੇਸ਼ ਨਹੀਂ ਆ ਰਹੀਆਂ। ਦਰਾਂ ਘਟਣ ਨਾਲ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਮਾਲੀਏ ਦੇ ਨੁਕਸਾਨ ਬਾਰੇ ਸਵਾਲ ਅਜੇ ਤੱਕ ਕਾਇਮ ਹਨ, ਅਤੇ ਕਈ ਰਾਜ ਜਿਹੜੇ ਨੇ ਉਹ ਮੁਆਵਜ਼ੇ ਨੂੰ ਲੈ ਕੇ ਕੇਂਦਰ ਨਾਲ ਲਗਾਤਾਰ ਚਰਚਾ ਹੁਣ ਵੀ ਕਰ ਰਹੇ ਹਨ, ਔਰ ਕਈ ਕੇਸਿਸ ਦੇ ਵਿੱਚ ਉਹ ਲਿਟੀਗੇਸ਼ਨ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਵੀ ਚਲੇ ਗਏ ਨੇ। ਛੋਟੇ ਕਾਰੋਬਾਰੀਆਂ ਲਈ ਅਜੇ ਵੀ ਕੰਪਲਾਇੰਸ ਅਤੇ ਰਿਫੰਡ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸੌਖੀ ਨਹੀਂ ਹੋਈ ਹੈ। ਇਹ ਦੱਸਦਾ ਕਿ ਕੋਈ ਵੀ ਵੱਡਾ ਸੁਧਾਰ ਜਿਹੜਾ ਹੈ ਉਹ ਇੱਕ ਦਿਨ ਦਾ ਕੰਮ ਨਹੀਂ, ਸਗੋਂ ਲਗਾਤਾਰ ਸੁਧਾਰ ਦੀ ਮੰਗ ਕਰਦਾ ਹੈ, ਔਰ ਇਹ ਸੁਧਾਰ ਹੋ ਰਹੇ ਹੈ। ਸਰਕਾਰ ਜਦੋਂ ਜਦੋਂ ਇਹ ਮਹਿਸੂਸ ਕਰਦੀ ਹੈ ਕਿ ਹਾਂ ਹੁਣ ਇਸ ਟੈਕਸ ਦੇ ਵਿੱਚ ਕਿਸੇ ਸੁਧਾਰ ਦੀ ਲੋੜ ਹੈ, ਤਾਂ ਸਰਕਾਰ ਇੱਕ ਕਮੇਟੀ ਦੇ ਰਾਹੀਂ ਉਹਨਾਂ ਦੇ ਉੱਤੇ ਜ਼ਰੂਰ ਰਾਹਤ ਵਾਲੇ ਕਦਮ ਜਿਹੜੇ ਹੈ ਲੈਂਦੀ ਹੈ। ਅੰਤ ਵਿੱਚ ਮੈਂ ਇਹੀ ਕਹਾਂਗਾ, ਟੈਕਸ ਪ੍ਰਣਾਲੀ ਜਿੰਨੀ ਸਾਦਾ ਅਤੇ ਪਾਰਦਰਸ਼ੀ ਹੋਵੇਗੀ, ਦੇਸ਼ ਦੀ ਅਰਥਵਿਵਸਥਾ ਉਨੀ ਹੀ ਮਜ਼ਬੂਤ ਅਤੇ ਆਤਮ ਨਿਰਭਰ ਬਣੇਗੀ। GST ਇਸ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਹੈ ਅਤੇ ਇਹ ਸਫ਼ਰ ਅੱਗੇ ਵੀ ਜਾਰੀ ਰਹੇਗਾ।
1: ਸੋ ਇਹ ਸਨ ਅਰਥ ਸ਼ਾਸਤਰੀ ਡਾਕਟਰ ਰਾਜੀਵ ਖੋਸਲਾ, ਜੋ GST ਵਨ ਨੇਸ਼ਨ ਵਨ ਟੈਕਸੇਸ਼ਨ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ, ਅਤੇ ਇਸ ਜਾਣਕਾਰੀ ਤੋਂ ਬਾਅਦ ਹੁਣ ਤੁਹਾਡੇ ਲਈ ਲੈ ਕੇ ਆਏ ਇੱਕ ਖੂਬਸੂਰਤ ਗੀਤ।

ਤੇ ਇਸ ਗੀਤ ਦੇ ਨਾਲ ਹੀ ਹੁਣ ਅੱਜ ਇਹ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਵੀ ਦਿਓ। ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ, ਨਵੀਆਂ ਮੁਸਕਰਾਹਟਾਂ ਲੈ ਕੇ ਆਵੇ, ਨਵੀਂ ਊਰਜਾ ਲੈ ਕੇ ਆਵੇ। ਇਸੇ ਉਮੀਦ ਦੇ ਨਾਲ ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਖ਼ਬਰਾਂ ਪੰਜਾਬੀ ਵਿੱਚ।

ਖਾੜੀ ਖੇਤਰ ਅਤੇ ਯੂਰਪ ਨਾਲ ਜੁੜਨ ਵਾਲਾ ਇੱਕ ਪੂਰਬੀ ਲਾਂਘਾ ਸ਼ਾਮਿਲ ਏ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਆਰਥਿਕ ਉਪਾਵਾਂ ਰਾਹੀਂ ਈਰਾਨ ਨੂੰ ਮਾਲੀ ਤੌਰ ਤੇ ਅਲੱਗ ਥਲੱਗ ਕਰ ਦਿੱਤੈ। ਉਨ੍ਹਾਂ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਅਜਿਹਾ ਸਮਾਂ ਆ ਸਕਦੈ ਜਦੋਂ ਸਥਿਤੀ ਨੂੰ ਹੱਲ ਕਰਨ ਵਿੱਚ ਬਹੁਤ ਦੇਰ ਹੋ ਜਾਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਡੋਦਰਾ ਵਿੱਚ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਸਲਾਨਾ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣਗੇ। 75ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਰਾਸ਼ਟਰਪਤੀ ਮੁਰਮੂ 12,600 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਵਿੱਚ ਕਾਮਰਸ ਫੈਕਲਟੀ ਦੇ 6,713 ਅਤੇ ਤਕਨਾਲੋਜੀ ਅਤੇ ਇੰਜੀਨੀਅਰਿੰਗ ਫੈਕਲਟੀ ਦੇ 1,102 ਵਿਦਿਆਰਥੀ ਸ਼ਾਮਿਲ ਨੇ। ਸਮਾਰੋਹ ਦੌਰਾਨ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਅਕਾਦਮਿਕ ਪ੍ਰਾਪਤੀਆਂ ਲਈ 160 ਵਿਦਿਆਰਥੀਆਂ ਨੂੰ ਕੁੱਲ 201 ਗੋਲਡ ਮੈਡਲ ਦਿੱਤੇ ਜਾਣਗੇ। ਉਹ ਬ੍ਰਹਮ ਕੁਮਾਰੀਜ਼ ਦੀ ਮੁਹਿੰਮ ਵਿਸ਼ਵ ਦੇ ਪੁਨਰ ਨਿਰਮਾਣ ਲਈ ਅਧਿਆਤਮਿਕ ਜਾਗਰੂਕਤਾ ਦੀ ਸ਼ੁਰੂਆਤ ਵੀ ਕਰਨਗੇ ਅਤੇ ਵਡੋਦਰਾ ਵਿੱਚ ਗਲੋਬਲ ਸਪਿਰਿਚੁਅਲ ਪੈਲੇਸ ਦਾ ਉਦਘਾਟਨ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਆਯੁਸ਼ ਮੰਤਰਾਲਾ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬਿਹਤਰ ਕੱਲ੍ਹ ਲਈ ਆਯੁਰਵੇਦ ਵਿਸ਼ੇ ਤਹਿਤ 11ਵਾਂ ਆਯੁਰਵੇਦ ਦਿਵਸ ਮਨਾਏਗਾ। ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੀਆਂ ਆਯੁਰਵੇਦ ਸੰਸਥਾਵਾਂ ਅਤੇ ਸੰਗਠਨ ਸਬੰਧਿਤ ਸਮਾਗਮਾਂ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਕਿਹਾ ਕਿ ਇਹ ਸਮਾਗਮ ਆਯੁਰਵੇਦ ਈਕੋਸਿਸਟਮ ਵਿੱਚ ਮੁੱਖ ਹਿੱਸੇਦਾਰਾਂ ਨੂੰ ਇਕੱਠੇ ਕਰਨ ਅਤੇ ਗਿਆਨ ਦੇ ਵਟਾਂਦਰੇ ਅਤੇ ਵਿਆਪਕ ਸ਼ਮੂਲੀਅਤ ਲਈ ਇੱਕ ਮੰਚ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਯੁਰਵੇਦ ਦਿਵਸ ਦੇ ਮੌਕੇ 'ਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਸਿਰਫ ਇਲਾਜ ਦਾ ਇੱਕ ਤਰੀਕਾ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤੀ ਨਾਲ ਅਪਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵੱਡੇ ਸ਼ਹਿਰਾਂ ਵਿੱਚ ਏਕੀਕ੍ਰਿਤ ਵਪਾਰ ਅਤੇ ਸਨਅਤ ਦਫ਼ਤਰ ਕਾਇਮ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਕਾਰੋਬਾਰਿਕ ਛੱਤ ਹੇਠ ਕਈ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਤੱਕ ਪਹੁੰਚ ਕਰ ਸਕਣਗੇ। ਉਨ੍ਹਾਂ ਨੇ ਇਹ ਐਲਾਨ ਕੱਲ੍ਹ ਨਵੀਂ ਦਿੱਲੀ ਵਿੱਚ ਸਨਅਤ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਕਰਾਈ ਗਈ ਇੱਕ ਹਿੱਸੇਦਾਰ ਵਰਕਸ਼ਾਪ ਵਿੱਚ ਕੀਤਾ। ਵਪਾਰ ਅਤੇ ਸਨਅਤ ਰਾਜ ਮੰਤਰੀ ਜਿਤਿਨ ਪ੍ਰਸਾਦ ਵੀ ਸਮਾਗਮ ਵਿੱਚ ਸ਼ਾਮਿਲ ਹੋਏ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਭੌਤਿਕ ਅਤੇ ਡਿਜੀਟਲ ਦੋਵਾਂ ਮਾਧਿਅਮਾਂ ਰਾਹੀਂ ਬਰਾਮਦ ਦੀ ਸਹੂਲਤ ਲਈ ਕੰਮ ਕਰ ਰਹੀ ਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਵਿੱਚ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਜਾਪਾਨੀ ਸੰਸਦ ਮੈਂਬਰਾਂ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਇਸ ਵਫਦ ਦੀ ਅਗਵਾਈ ਪਾਰਟੀ ਦੇ ਅੰਤਰਰਾਸ਼ਟਰੀ ਬਿਊਰੋ ਦੇ ਡਾਇਰੈਕਟਰ ਜਨਰਲ ਤਾਰੋ ਕੋਨੋ ਕਰ ਰਹੇ ਨੇ। ਸ਼੍ਰੀ ਕੋਨੋ ਪਹਿਲਾਂ ਜਾਪਾਨ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਡਿਜੀਟਲ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਨੇ। ਇਹ ਵਫਦ ਭਾਰਤ ਜਾਪਾਨ ਡਿਸਟਿੰਗੁਇਸ਼ਡ ਵਿਜ਼ਟਰ ਪ੍ਰੋਗਰਾਮ ਤਹਿਤ ਭਾਰਤ ਦੇ 5 ਦਿਨਾਂ ਦੌਰੇ 'ਤੇ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਸਨਅਤ ਨੂੰ ਆਪਣੇ ਕਾਰੋਬਾਰ ਦੇ ਆਕਾਰ ਨੂੰ ਵਧਾਉਣ ਦੀ ਬਜਾਏ ਮਜ਼ਬੂਤ, ਸੁਸ਼ਾਸਿਤ ਅਤੇ ਵਿਸ਼ਵ ਪੱਧਰ ਤੇ ਮੁਕਾਬਲੇਬਾਜ਼ੀ ਵਾਲੀਆਂ ਕੰਪਨੀਆਂ ਬਣਾਉਣ ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਗੁਣਵੱਤਾ ਆਧਾਰਿਤ ਹੋਣਾ ਚਾਹੀਦਾ ਅਤੇ ਕਾਰਪੋਰੇਟ ਸੈਕਟਰ ਨੂੰ ਖੋਜ ਅਤੇ ਵਿਕਾਸ ਵਿੱਚ ਵਧੇਰੇ ਨਿਵੇਸ਼ ਕਰਨ ਦੀ ਜ਼ਰੂਰਤ ਹੋਏਗੀ। ਕੱਲ੍ਹ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਇਹ ਗੱਲ ਕਹੀ। ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਵੈਰਮਗੜ੍ਹ ਥਾਣਾ ਇਲਾਕੇ ਦੇ ਲੰਕਾ ਪਹਾੜੀ ਪਿੰਡ ਦੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਨੇ ਨਕਸਲੀਆਂ ਵੱਲੋਂ ਜ਼ਮੀਨ ਦੇ ਅੰਦਰ ਲੁਕਾਏ ਗਏ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਸੁਰੱਖਿਆ ਬਲਾਂ ਨੇ ਸੰਘਣੇ ਜੰਗਲੀ ਇਲਾਕੇ ਵਿੱਚ ਇੱਕ ਵਿਆਪਕ ਤਲਾਸ਼ੀ ਤੇ ਬਾਰੂਦੀ ਸੁਰੰਗ ਹਟਾਉਣ ਦੀ ਮੁਹਿੰਮ ਚਲਾਈ, ਜਿਸ ਦੌਰਾਨ ਇਹ ਬਰਾਮਦਗੀ ਹੋਈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਨ੍ਹਾਂ ਵੀਡੀਓਜ਼ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਰਾਣੇ ਨੋਟਾਂ ਤੇ ਸਿੱਕਿਆਂ ਦੀ ਖਰੀਦ ਨਾਲ ਸਬੰਧਿਤ ਐਲਾਨ ਦਾ ਦਾਅਵਾ ਕੀਤਾ ਗਿਆ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਵੀਡੀਓਜ਼ ਜਾਲੀ ਨੇ ਅਤੇ AI ਤਕਨਾਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਨੇ। ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋਹਰਾ ਓਲੰਪਿਕ ਤਮਗਾ ਜੇਤੂ ਮਨੂ ਭਾਖੜ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ ਮਨੂ ਸੁਰੁਚੀ ਸਿੰਘ ਅਤੇ ਈਸ਼ਾ ਸਿੰਘ ਦੀ ਤਿਕੜੀ ਟੀਮ ਮੁਕਾਬਲੇ ਵਿੱਚ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ। ਹਾਕੀ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਸਵੇਰੇ ਆਪਣੇ ਤੀਜੇ ਪੂਲ ਬੀ ਮੈਚ ਵਿੱਚ ਥਾਈਲੈਂਡ ਦਾ ਸਾਹਮਣਾ ਕਰੇਗੀ। ਮੈਚ ਸਵੇਰੇ 11:30 ਸ਼ੁਰੂ ਹੋਏਗਾ। ਭਾਰਤ ਦੀ ਮਰਦਾਂ ਦੀ ਅਤੇ ਔਰਤਾਂ ਦੀ ਕਬੱਡੀ ਟੀਮਾਂ ਵੀ ਆਪਣੀਆਂ ਗਰੁੱਪ ਪੜਾਅ ਦੀਆਂ ਮੁਹਿੰਮਾਂ ਜਾਰੀ ਰੱਖਣਗੀਆਂ। ਭਾਰਤੀ ਤੈਰਾਕ ਵਿਨਸਟਨ ਬੈਨੇਡਿਕਟਨ ਨੇ ਮਰਦਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਦੀ ਫਾਈਨਲ ਲਈ ਕੁਆਲੀਫਾਈ ਕਰ ਲਿਆ। ਰੋਇੰਗ ਵਿੱਚ ਬਲਰਾਜ ਪਵਾਰ ਨੇ ਮਰਦਾਂ ਦੇ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਮਰਦਾਂ ਦੇ ਡਬਲ ਸਕਲਸ ਮੁਕਾਬਲੇ ਵਿੱਚ ਵੀ ਫਾਈਨਲ ਸਥਾਨ ਹਾਸਲ ਕਰ ਲਿਆ। ਆਖਿਰ ਚ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਸੰਘਰਸ਼ਾਂ, ਆਰਥਿਕ ਚੁਣੌਤੀਆਂ ਤੇ ਜਲਵਾਯੂ ਆਫਤਾਂ ਦੌਰਾਨ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਲਈ ਕਿਹਾ। ਅਮਰੀਕੀ ਰਾਸ਼ਟਰਪਤੀ ਡੋਨਲਡ

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
2: ਫਸਿਆ। UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
6: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
7: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
6: ਉਹ ਕਿਹੜੀ ਤਬਦੀਲੀ ਹੈ ਬਈ?
7: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
6: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣਕਿਆ ਕਰਨਗੇ।
7: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
6: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਰਵਿੰਦਰ ਸਿੰਘ ਦਾ ਬਾਂਸੁਰੀ 'ਤੇ ਵਜਾਇਆ ਰਾਗ ਪਟਿਆਰ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸੁਣੀਏ ਗਜ਼ਲਾਂ।

ਕੁਝ ਰਿਸ਼ਤੇ ਸ਼ਬਦਾਂ ਦੇ ਮੁਹਤਾਜ਼ ਨਹੀਂ ਹੁੰਦੇ। ਉਹ ਯਾਦਾਂ ਵਿੱਚ, ਖਾਮੋਸ਼ੀਆਂ ਵਿੱਚ ਅਤੇ ਦਿਲ ਦੀਆਂ ਧੜਕਣਾਂ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਨੇ।

ਕਦੇ ਕਦੇ ਕਿਸੇ ਦੀ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ। ਕਿਸੇ ਦੀ ਬੇਚੈਨੀ, ਕਿਸੇ ਦੀ ਉਡੀਕ ਤੇ ਕਿਸੇ ਦੀਆਂ ਅੱਖਾਂ ਵਿੱਚ ਛੁਪੇ ਸਵਾਲ, ਇਹ ਸਭ ਜਦੋਂ ਸ਼ਾਇਰੀ ਦਾ ਰੂਪ ਲੈ ਲੈਂਦੇ ਨੇ ਤਾਂ ਇੱਕ ਖੂਬਸੂਰਤ ਗਜ਼ਲ ਜਨਮ ਲੈਂਦੀ ਹੈ। ਅਜਿਹੇ ਹੀ ਨਰਮ ਤੇ ਦਿਲ ਨੂੰ ਛੂਹ ਜਾਣ ਵਾਲੇ ਅਹਿਸਾਸਾਂ ਨਾਲ ਸਜੀ ਹਰੀ ਹਰਨ ਦੀ ਗਜ਼ਲ ਹੁਣੇ ਤੁਸੀਂ ਸੁਣੀ, ਯੂੰ ਹੀ ਬੇਸਬਬ ਨਾ ਫਿਰਾ ਕਰੋ। ਗਜ਼ਲਾਂ ਦੇ ਪ੍ਰੋਗਰਾਮ 'ਚ ਅਗਲੀ ਗਜ਼ਲ ਚੰਦਨ ਦਾਸ ਦੀ ਆਵਾਜ਼ 'ਚ।

www.vdn.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
3: ਹੈਲੋ,
4: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਾ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ।
5: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
6: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਅੰਤਰਾਲ ਤੇ ਜਾਣ ਤੋਂ ਪਹਿਲੇ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਗਏ ਸੀ। ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਕਰਨ ਅਰਜੁਨ 'ਚੋਂ, ਉਦਿਤ ਨਾਰਾਇਣ, ਕੁਮਾਰ ਸਾਨੂੰ, ਅਲਕਾ ਯਾਗਨਿਕ ਤੇ ਸਾਥੀਆਂ ਦੀ ਆਵਾਜ਼ਾਂ 'ਚ।

0: लता मंगेशकर दे गाई इस खूबसूरत गीत नो बाद साडे अगले कॉलर भी प्रोग्राम च साडे नाल जुड़ चुके ने। आओ जानदे आ कौन आए ने ते कित्थों आए ने। हेलो
1: मैडम नमस्कार।
0: नमस्कार जी, कौन बोल रहे ने ते कित्थों बोल रहे ने?
1: ਸੋਹਣ ਲਾਲ ਬੋਲਦਾ ਪਿੰਡ ਸਲਾਮ ਵਾਲਾ ਜਿਹੜਾ ਫਾਇਲ ਕਰਦਾ।
0: ਸੋਹਣ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਤੁਹਾਡਾ ਸ਼ੁਕਰੀਆ
0: ਜੀ। ਤੇ ਹੋਰ ਸੁਣਾਓ ਕੀ ਹਾਲ, ਕਿਹੜੀ ਫਰਮਾਇਸ਼ ਲੈ ਕੇ, ਕਿਹੜਾ ਗੀਤ ਸੀ? ਵਧੀਆ ਗੀਤ, ਗੀਤ ਕਿਹੜਾ ਸੁਣਾ ਦਈਏ?
1: ਸਾਵਣ ਭਾਦੋਂ ਦਾ ਤਾਨ ਮੈਂ ਜਮਕਾ ਚਾਲ ਮੈਂ ਧਮਕਾ।
0: ਜੀ ਜੀ, ਮੁਹੰਮਦ ਰਫੀ ਦੀ ਆਵਾਜ਼ 'ਚ।
1: ਹਾਂ ਲਓ ਜੀ, ਪੂਨਮ ਮੈਡਮ ਜੀ ਤੇ ਮੇਰੇ ਨਵਾਸਤੇ ਬੁਲਾ ਦਿਓ।
0: ਜੀ ਜੀ ਜ਼ਰੂਰ, ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 243-4173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ,
1: ਨਮਸਕਾਰ ਮੈਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਹਰਿਆਣਾ ਤੋਂ ਕੁਲਦੀਪ ਝੰਗੜਾ ਬੋਲ ਰਿਹਾ ਜੀ।
0: ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਨੇ?
1: ਠੀਕ ਆ ਭੈਣ ਜੀ, ਤੁਸੀਂ ਸੁਣਾਓ?
0: ਜੀ ਜੀ, ਬਹੁਤ ਵਧੀਆ। ਦੇਖੋ, ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਤੇ ਸਾਡਾ ਆਪੇ ਵਧੀਆ ਹੋ ਜਾਂਦਾ।
1: ਚਲੋ,
0: ਦੇਖੋ ਸਾਰੇ ਕਾਲਰ ਲਗਾਉਂਦੇ ਨੇ ਨਾ, ਸਾਰੇ ਸੁਣਨ ਵਾਲੇ ਸਾਰਿਆਂ ਨੇ ਆਪਣੀਆਂ ਫਰਮਾਇਸ਼ਾਂ ਵਾਲੇ ਗੀਤ ਸੁਣਨੇ ਨੇ। ਨਹੀਂ ਨਹੀਂ, ਏਦਾਂ ਨਹੀਂ ਹੁੰਦਾ ਜੀ। ਦੇਖੋ, ਸਾਰੇ ਜਣੇ ਜਦੋਂ ਕਾਲਸ ਕਰਦੇ ਨੇ ਨਾ, ਫਿਰ ਏਦਾਂ ਹੀ ਇੱਕ ਸਮਝ ਲਓ ਜਿੱਦਾਂ ਲੋਟਰੀ ਵਾਲਾ ਸਿਸਟਮ ਹੀ ਆ, ਜਿਹਦਾ ਜਿਹਦੀ ਕਿਸਮਤ ਹੋਈ ਉਹਦਾ ਲੱਗ ਜਾਣਾ। ਦੇਖੋ, ਅੱਜ ਤੁਹਾਡਾ ਕਾਲ ਲੱਗ ਗਈ। ਕਹਿੰਦੇ ਨਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਤੇ ਦੇਖੋ ਤੁਸੀਂ ਕੋਸ਼ਿਸ਼ ਕੀਤੀ ਤੇ ਅੱਜ ਕਾਲ ਲੱਗ ਗਈ। ਹੋਰ ਕੀ ਚਾਹੀਦਾ? ਹਾਂ, ਤੇ ਚਲੋ ਹੁਣ ਜੀ ਗਾਣਾ
1: ਜੀ
0: ਅੰਤਰਾਲ ਤੋਂ ਬਾਅਦ ਇਹ ਗੀਤ ਇੰਜੋਏ ਕਰਨਾ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ।
0: ਸ਼ੁਕਰੀਆ ਜੀ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
3: एक जमाने से कहानी है सुना रही आकाशवाणी।

ਨਹੀਂ ਚਾਹੀਦਾ ਜੀ ਸਾਡੇ ਸਰੋਤਿਆਂ ਦਾ? ਦੇਖੋ ਸਾਡੇ ਸਰੋਤੇ ਜਦੋਂ ਉਹਨਾਂ ਦਾ ਹਾਲ ਚਾਲ ਵਧੀਆ ਹੁੰਦਾ ਨਾ, ਸਾਡਾ ਬਸ ਸੁਣ ਕੇ ਹੀ ਵਧੀਆ ਹੋ ਜਾਂਦਾ ਜੀ ਜੀ। ਤੇ ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਹੋ, ਕਿਹੜਾ ਗੀਤ ਸੁਣਾ ਦੀ ਹੈ? ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ। ਸਤਿ ਸ੍ਰੀ ਅਕਾਲ ਜੀ।

नमस्कार श्रोतियो, की हाल चाल है? ਤੁਹਾਡਾ ਰੇਡੀਓ ਬੇਲੀ ਗੌਰਵ ਤੁਹਾਡੇ ਨਾਲ ਹੈ। ਇੱਕ ਵਾਰੀ ਫਿਰ ਸਾਂਝ ਪਾ ਲਈ ਹੈ ਅਸੀਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਨਾਲ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਮਨ ਪਸੰਦੀਦਾ ਗੀਤ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਔਰ ਤੁਹਾਡੀ ਪਸੰਦ ਸਾਡੇ ਤੱਕ ਪਹੁੰਚਦੀ ਹੈ ਵਟਸਐਪ ਦੇ ਰਾਹੀਂ। ਉਹਨਾਂ 'ਤੇ ਜਿਨ੍ਹਾਂ ਨੇ ਮੈਸੇਜ ਕੀਤੇ ਹੁੰਦੇ ਨੇ 10 ਵਜੇ ਤੋਂ 10:30 ਵਜੇ ਤੱਕ, ਉਹਨਾਂ ਦੇ ਮੈਸੇਜ ਪੜ੍ਹੇ ਜਾਂਦੇ ਨੇ ਔਰ ਗੀਤ ਜਿਹੜੇ ਨੇ ਉਹਨਾਂ ਦੇ ਪਸੰਦੀਦਾ ਉਹ ਚਲਾਏ ਜਾਂਦੇ ਨੇ। ਜੇ ਤੁਸੀਂ ਮੈਸੇਜ ਕੀਤਾ ਤਾਂ ਤੁਹਾਡਾ ਗੀਤ ਜ਼ਰੂਰ ਚੱਲੇਗਾ, ਔਰ ਜੇ ਨਹੀਂ ਕੀਤਾ ਤਾਂ ਕੱਲ੍ਹ ਲਈ ਸਮਾਂ ਨੋਟ ਕਰ ਲਓ, 10 ਵਜੇ ਤੋਂ 10:30 ਵਜੇ ਤੱਕ 9465536077 ਇਸ ਨੰਬਰ 'ਤੇ ਮੈਸੇਜ ਕਰਨਾ ਔਰ ਜੁੜ ਜਾਣਾ ਸਾਡੇ ਨਾਲ। ਔਰ ਸਾਡੇ ਅੱਜ ਦੇ ਪਹਿਲੇ ਜਿਹੜੇ ਮੈਸੇਜ ਕਰਨ ਵਾਲੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝ ਪੈ ਗਈ ਹੈ। ਪਿੰਡ ਸ਼ਾਹਪੁਰ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹਲਜੋਤ ਸਿੰਘ, ਲਵਪ੍ਰੀਤ, ਪਰਮਿੰਦਰ, ਹਰਪ੍ਰੀਤ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਹੀਰਾਮਣੀ ਵਰਮਾ, ਪਾਰਸ਼ਮਣੀ, ਪੁਸ਼ਪਿੰਦਰਮਣੀ, ਨੋਖੇ ਲਾਲ, ਇਹਨਾਂ ਨੇ ਭਾਟਾਪਾਰਾ ਛੱਤੀਸਗੜ੍ਹ ਤੋਂ ਆਪਣਾ ਮੈਸੇਜ ਭੇਜਿਆ। ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਕਿ ਮੈਸੇਜ ਪਹੁੰਚ ਗਿਆ, ਇਹਨਾਂ ਦਾ ਪੜ੍ਹ ਲਿੱਤਾ ਵੀ ਹੈ ਔਰ ਧੰਨਵਾਦ ਵੀ ਨਾਲ ਨਾਲ। ਸੂਰਤਗੜ੍ਹ ਤੋਂ ਸਾਡੇ ਨਾਲ ਜੁੜੇ ਨੇ ਘਮੰਡੀਆ ਪਿੰਡ ਤੋਂ ਜਗਦੀਸ਼, ਢੋਕੀਆ, ਪ੍ਰਮਿਲਾ, ਜੋਤੀ, ਅਮਨਾ, ਸਾਇਨਾ, ਸ਼ਿਵਮ ਅਤੇ ਉਹਨਾਂ ਦੀ ਦੋਤੀ ਈਵਾ, ਔਰ ਇਹਨਾਂ ਨੇ ਆਪਣੇ ਗਾਣੇ ਦੀ ਗੀਤ ਦੀ ਫਰਮਾਇਸ਼ ਭੇਜਤੀ ਹੈ, ਜ਼ਰੂਰ ਚਲਾਵਾਂਗੇ। ਪਿੰਡ ਸਾਬੂਆਣਾ ਫਾਜ਼ਿਲਗਾ ਤੋਂ ਕਰਨ ਕੰਬੋਜ, ਚਰਨ, ਰਿਆਂਸ, ਮਾਨਵ, ਅਨੁਰੀਤ ਅਤੇ ਪਰੀਸ਼, ਇਹ ਵੀ ਸਾਡੇ ਨਾਲ ਜੁੜੇ ਨੇ ਔਰ ਕਹਿੰਦੇ ਨੇ ਸਾਡੀ ਪਸੰਦ ਦਾ ਗੀਤ ਜ਼ਰੂਰ ਚਲਾਉਣਾ, ਜ਼ਰੂਰ ਚਲਾਵਾਂਗੇ ਜੀ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ, ਗੋਬਿੰਦ, ਦੀਵਾਨ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ, ਭਾਵਿਕ, ਢੀਂਗਰਾ, ਬਹੁਤ ਸਾਰੇ ਜੁੜੇ ਨੇ। ਅਤੁਲ ਸ਼ਰਮਾ ਵੀ ਨਾਲ ਜੀ ਇਹਨਾਂ ਦੇ ਆ ਗਏ ਨੇ। ਇਹ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਔਰ ਇਹਨਾਂ ਦਾ ਵੀ ਮੈਸੇਜ ਪਹੁੰਚ ਗਿਆ ਔਰ ਇਹਨਾਂ ਸਾਰਿਆਂ ਨੇ ਹਾਜ਼ਰੀ ਲਵਾ ਲਈ ਹੈ। ਔਰ ਜੇ ਹਾਜ਼ਰੀ ਲਵਾ ਰਹੀ ਹੈ ਤਾਂ ਜਿਹੜਾ ਪਹਿਲਾ ਗੀਤ ਇਹ ਕਹਿੰਦੇ ਨੇ ਸਾਨੂੰ ਸੁਣਾ ਦਿਓ ਤੁਸੀਂ, ਗੁਰਦਾਸ ਮਾਨ ਜੀ ਦਾ ਗਾਇਆ ਕੋਈ ਵੀ ਗੀਤ। ਅਤੇ ਲਓ ਜੀ, ਗੁਰਦਾਸ ਮਾਨ ਸਾਹਿਬ ਜੇ ਆ ਹੀ ਗਏ ਨੇ ਅਤੇ ਅੱਖੀਆਂ ਜਿਹੜੀਆਂ ਉਹਨਾਂ ਦੀਆਂ, ਇੱਕ ਵਾਰੀ ਮਿਲਣ ਦਿਓ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਔਰ ਸਾਡੀਆਂ ਵੀ ਅੱਖੀਆਂ ਜਿਹੜੀਆਂ ਨੇ ਉਹ ਤਰਸ ਗਈਆਂ ਨੇ ਤੁਹਾਡੇ ਮੈਸੇਜ ਦੇ ਇੰਤਜ਼ਾਰ ਦੇ ਵਿੱਚ। ਮੈਸੇਜ ਬਹੁਤ ਸਾਰੇ ਨੇ, ਫਟਾਫਟ ਸ਼ੁਰੂ ਕਰ ਦਿੰਦੇ ਹਾਂ। ਇੱਕ ਵਾਰੀ ਫਿਰ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਤਰਾ, ਬਿਮਲਾ ਗੁਦਾਰਾ ਔਰ ਨਾਲ ਇਹਨਾਂ ਦੇ ਇੰਦੂ ਪਾਰਵਤੀ ਹਿਮਾਂਸ਼ੂ ਔਰ ਸਰਵਣ ਵੀ ਨਾਲ ਜੁੜੇ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਾਉਣ ਲਈ, ਹਾਜ਼ਰੀ ਲਾਉਣ ਲਈ। ਹਾਜ਼ਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਇਹ ਵੀ ਜੁੜੇ ਹੋਏ ਨੇ ਜੀ। ਇਹਨਾਂ ਸਾਰਿਆਂ ਨੂੰ

ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਪਿਆਰੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਨਾਲ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓ, ਜ਼ਿਲ੍ਹਾ ਲੁਧਿਆਣਾ। ਇਕਬਾਲ ਸਿੰਘ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ, ਸਿਮਰਜੀਤ ਕੌਰ ਹਠੂਰ, ਇਹ ਵੀ ਜੁੜ ਗਏ ਨੇ ਜੀ। ਆ ਜਾਓ ਤੁਸੀਂ ਵੀ ਲੰਘਾਓ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਜੁੜੇ ਨੇ। ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਅਗਲਾ ਮੈਸੇਜ ਆਇਆ, ਕਹਿੰਦਾ ਜੀ ਗੁਰਦਾਸ ਮਾਨ ਸਾਹਿਬ ਦਾ ਗਾਣਾ ਚਲਾ ਦਿਓ। ਦੇਖੋ ਜੀ, ਗੀਤਾ ਅਸੀਂ ਚਲਾ ਦਿੱਤਾ ਤੁਹਾਡੀ ਫਰਮਾਇਸ਼ ਤੋਂ ਪਹਿਲਾਂ ਹੀ। ਤੁਹਾਡੀ ਫਰਮਾਇਸ਼ ਪੜ੍ਹ ਦਿੰਦੇ ਹਾਂ। ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਅਤੇ ਸਾਰਾ ਦਾ ਸਾਰਾ ਸੈਣੀ ਪਰਿਵਾਰ, ਔਰ ਸੈਵੀ ਸੈਣੀ ਵੀ ਨਾਲ, ਇਹਨਾਂ ਦੇ ਨਿਦੇਸ਼ ਸੈਣੀ ਕੈਨੇਡਾ ਤੋਂ, ਯਾਨੀ ਕੈਨੇਡਾ ਤੋਂ। ਸੰਜੇ ਟਿੰਗਰਾ, ਨਮਨ ਟਿੰਗਿਆ, ਅਪਾਰ ਟਿੰਗਿਆ, ਬਾਗਪਤ ਉੱਤਰ ਪ੍ਰਦੇਸ਼ ਤੋਂ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਵੀ ਉਹ ਇਮੋਜੀ ਹੱਥ ਉੱਪਰ ਖੜਾ ਕਰਤਾ, ਮਤਲਬ ਕਹਿੰਦੇ ਕਿ ਮੈਂ ਲੈ ਚੱਕ ਮੈਂ ਆ ਗਿਆ, ਪਹੁੰਚ ਗਏ ਜੀ ਤੁਸੀਂ ਇੱਥੇ ਤੱਕ। ਪਿੰਡ ਬਟਵਾਲਾ ਤੋਂ ਸਾਡੇ ਨਾਲ ਜੁੜੇ ਨੇ ਫਾਜ਼ਿਲਕਾ ਤੋਂ ਵਿਨੋਦ, ਸੀਮਾ, ਲਕਸ਼ਿਤਾ, ਯਸ਼ਿਕਾ ਅਤੇ ਉਹਨਾਂ ਦੀ ਮਾਤਾ ਜੀ ਵਿਦਿਆ ਦੇਵੀ ਅਤੇ ਸਾਰਾ ਦਾ ਸਾਰਾ ਮਾਇਲ ਪਰਿਵਾਰ। ਫਰਮਾਇਸ਼ ਇਹਨਾਂ ਦੀ ਵੀ ਗੁਰਦਾਸ ਮਾਨ ਸਾਹਿਬ ਦੀ ਸੀ। ਦੇਖੋ ਤੁਹਾਡੀ ਫਰਮਾਇਸ਼ ਤੋਂ ਪਹਿਲਾਂ ਹੀ ਅਸੀਂ ਗੀਤ ਚਲਾ ਦਿੰਦੇ ਹਾਂ, ਅੰਤਰਯਾਮੀ ਬਣ ਗਿਆ ਆਕਾਸ਼ਵਾਣੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਅੱਤਾਪੁਰ ਤੋਂ ਜੁੜੇ ਹੋਏ ਨੇ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਸਾਨੂੰ ਸ਼ਾਮਿਲ ਜ਼ਰੂਰ ਕਰਨਾ, ਗੀਤਾਂ ਦੇ ਵਿੱਚ ਜ਼ਰੂਰ ਕਰਾਂਗੇ ਜੀ। ਮੇਨ ਬਾਜ਼ਾਰ ਮੰਡੀ ਲੜੁੱਕਾ ਤੋਂ ਸਾਡੇ ਨਾਲ ਫਾਜ਼ਿਲਕਾ ਤੋਂ ਜੁੜੇ ਨੇ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ, ਵਾਰਿਸ ਅਤੇ ਉਹਨਾਂ ਦਾ ਸਾਰਾ ਪਰਿਵਾਰ। ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਵਿਜੇ ਅਤੇ ਮਮਤਾ, ਇਹ ਮੰਡੀ ਖਰੜ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਔਰ ਕਹਿੰਦੇ ਨੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਾਨੂੰ ਬਹੁਤ ਚੰਗਾ ਲੱਗਦਾ, ਔਰ ਗੌਰਵ ਜੀ ਤੁਸੀਂ ਜਲਦੀ ਜਲਦੀ ਆਇਆ ਕਰੋ। ਦੇਖੋ ਜੀ ਤੁਸੀਂ ਬੁਲਾਇਆ ਕਰੋ, ਅਸੀਂ ਪਹੁੰਚ ਜਾਂਦੇ ਹਾਂ, ਔਰ ਜਦੋਂ ਪਹੁੰਚ ਜਾਂਦੇ ਹਾਂ ਫਿਰ ਨੱਚਣਾ ਖੇਡਣਾ ਤਾਂ ਹੋ ਹੀ ਜਾਂਦਾ। ਔਰ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਹੰਸ ਰਾਜ ਹੰਸ ਜੀ ਦਾ ਕੋਈ ਨੱਚਣ ਟੱਪਣ ਵਾਲਾ ਗੀਤ ਸੁਣਾਓ। ਲਓ ਜੀ ਹੋ ਜਾਓ ਸ਼ੁਰੂ, ਇਹ ਪੈਣ ਲੱਗਾ ਜੇ ਭੰਗੜਾ, ਰੁਮਾਲ ਚੱਕ ਕੇ ਨੱਚਣਾ ਸਾਰਿਆਂ ਨੇ।

ਔਰ ਜਿਹੜੇ ਜਿਹੜੇ ਸਾਨੂੰ ਮੈਸੇਜ ਕਰਾਂਗੇ ਉਹਨਾਂ ਦਾ ਅਸੀਂ ਨਾਮ ਹੀ ਲਵਾਂਗੇ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤਵਕ ਜਲੰਧਰ ਪੈਂਦੀ, ਤੁਹਾਡਾ ਰੇਡੀਓ ਬਿਜਲੀ ਗੌਰਵ ਤੁਹਾਡੇ ਨਾਲ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਕੀਤੇ ਨੇ ਅੱਜ 10 ਵਜੇ ਤੋਂ 10:30 ਵਜੇ ਦੇ ਵਿੱਚ ਵਿੱਚ, ਉਹਨਾਂ ਦੇ ਪਸੰਦੀਦਾ ਗੀਤ ਜਿਹੜੇ ਨੇ ਪੰਜਾਬੀ ਗੀਤ ਅਸੀਂ ਚਲਾ ਰਹੇ ਹਾਂ। ਲਓ ਜੀ, ਹੁਣ ਇੱਕ ਮੈਸੇਜ ਤਾਂ ਆਇਆ, ਲੇਕਿਨ ਇਹ ਮੈਸੇਜ ਹਿੰਦੀ ਫਿਲਮ ਦਾ ਸੀ ਤੋ ਇਸ ਕਰਕੇ ਇਹ ਨਹੀਂ ਪੜ੍ਹ ਸਕਦੇ ਅਸੀਂ। ਕਿਸੇ ਵੀ ਪੰਜਾਬੀ ਲੋਕ ਗੀਤ ਦੇ ਵਿੱਚ ਸਾਡਾ ਨਾਮ ਜ਼ਰੂਰ ਲੈ ਦੇਣਾ। ਇਹ ਕਿਹਾ ਪਦਮਾ ਟਾਕਿਸ ਨੇਪਾਨਗਰ ਤੋਂ, ਸੁਦਰਸ਼ਨ ਸ਼ਾਹ, ਪਲਵੀ ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ ਅਤੇ ਰਜਿੰਦਰ ਜੀ ਸ਼ਾਹ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਜ਼ਰੂਰ ਦੇਖੋ ਤੁਹਾਡਾ ਨਾਮ ਲੈ ਲਿਆ ਅਸੀਂ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਇਹਨਾਂ ਸਾਰਿਆਂ ਨੇ ਵੀ ਆਪਣੀ ਫਰਮਾਇਸ਼ ਭੇਜ ਦਿੱਤੀ ਹੈ। ਮਾਮੂ ਲਵਾੜੀ ਮਹਾਰਾਸ਼ਟਰ ਤੋਂ, ਸੁਪਾਨ ਨਾਇਡੇ, ਪੀ ਐੱਸ ਗਹਿਣਾਕਾਰ, ਔਰ ਬਸੰਤਰਾ ਭੋਜਨੇ, ਮੋਹਨ ਕਰਾਂਗਲੇ, ਇਹ ਵੀ ਜੁੜ ਗਏ ਜੀ। ਨਹੀਂ, ਬਹੁਤ ਬਹੁਤ ਸ਼ੁਕਰੀਆ। ਜਦੋਂ ਸਾਨੂੰ ਖਾਸ ਕਰਕੇ ਦੂਰੋਂ ਮੈਸੇਜ ਆਉਂਦੇ ਆ ਨਾ, ਦੂਰੋਂ ਮਤਲਬ ਯਾਨੀ ਕਿ

ਹੋਰ ਸਟੇਟ ਤੋਂ ਕਿਸੇ ਹੋਰ ਰਾਜ ਤੋਂ, ਤਾਂ ਉਦੋਂ ਹੋਰ ਜ਼ਿਆਦਾ ਵਧੀਆ ਲੱਗਦਾ, ਚੰਗਾ ਲੱਗਦਾ ਕਿ ਉਹ ਵੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਨੇ ਔਰ ਉਹਨਾਂ ਨੂੰ ਪੰਜਾਬੀ ਸੁਣਨੀ ਚੰਗੀ ਲੱਗਦੀ ਹੈ, ਪੰਜਾਬੀ ਗੀਤ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਔਰ ਵਰਿੰਦਰ ਕਾਲੜਾ, ਰੇਖਾ, ਪ੍ਰੀਕਸ਼ਿਤ, ਪ੍ਰਾਚੀ, ਸਾਰਾ ਦਾ ਸਾਰਾ ਕਾਲੜਾ ਕਾਲੜਾ ਪਰਿਵਾਰ ਮੇਨ ਬਾਜ਼ਾਰ ਮੰਡੀ ਲਡੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸਾਡੇ ਨਾਲ ਜੁੜ ਗਿਆ। ਬਹੁਤ ਬਹੁਤ ਸ਼ੁਕਰੀਆ ਜੀ ਜੀ ਆਇਆਂ ਨੂੰ। ਇਸੇ ਤਰ੍ਹਾਂ ਆਪਣਾ ਪਿਆਰ ਮੈਸੇਜ ਦੇ ਰੂਪ 'ਚ ਸਾਨੂੰ ਭੇਜਦੇ ਰਹੋ, ਅਸੀਂ ਡਬਲ ਕਰਕੇ ਵਾਪਸ ਭੇਜਦੇ ਹਾਂ ਤੁਹਾਡੇ ਕੋਲ। ਸ਼ਿਵਾ ਗੋਪ, ਪ੍ਰੇਮ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ, ਦੀਪਾਲੀ ਇਹ ਵੀ ਜੁੜ ਗਏ ਨੇ, ਝਾਰਖੰਡ ਤੋਂ ਸਾਡੇ ਨਾਲ ਜੁੜੇ ਨੇ। ਕਹਿੰਦੇ ਪੰਜਾਬੀ ਗੀਤ ਬਹੁਤ ਚੰਗੇ ਲੱਗਦੇ ਨੇ, ਸਾਨੂੰ ਜ਼ਰੂਰ ਸੁਣਾ ਦਿਓ। ਫਾਜ਼ਿਲਕਾ ਤੋਂ ਇੱਕ ਹੋਰ ਮੈਸੇਜ ਹੈ, ਸੋਹਣ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼, ਛੱਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ ਅਤੇ ਕਾਕਾ ਪੱਟੀ, ਪਿੰਡ ਇਹਨਾਂ ਦਾ ਕਮਾਲ ਵਾਲਾ ਹੈ। ਔਰ ਨਾਲ ਇਹਨਾਂ ਦੇ ਗੁਰਮੀਤ ਸਿੰਘ ਵਿਰਕ, ਉਹ ਵੀ ਚੜ੍ਹ ਗਏ ਨੇ ਗੱਡੀ ਦੇ ਵਿੱਚ। ਦੇਖੋ ਜੀ ਟਿਕਟ ਲਈ ਹੈ ਨਾ, ਇਹ ਟਿਕਟ ਹੈ ਦਿਲ ਦੀ। ਕ੍ਰਿਆਸ਼ ਬਗੜੀਆ, ਯੋਗੇਸ਼, ਓਮ, ਰਜਤ ਅਤੇ ਬੇਬੀ ਗਰਿਮਾ ਬਗੜੀਆ, ਇਹ ਪਿੰਡ ਬਾਂਡੀਵਾਲਾ ਫਾਜ਼ਿਲਕਾ ਤੋਂ ਜੁੜੇ ਨੇ। ਫਾਜ਼ਿਲਕਾ ਵਾਲਿਆਂ ਨੇ ਬਹੁਤ ਮੈਸੇਜ ਕੀਤੇ ਨੇ, ਉਹ ਕਰਨਗੇ, ਕਿਉਂ ਨਹੀਂ ਕਰਨਗੇ, ਪਿਆਰ ਹੈ ਜੀ ਉਹਨਾਂ ਦਾ। ਅਤੇ ਮੈਸੇਜ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਗੀਤ ਚਲਾ ਦਿਓ ਸਾਡਾ, ਇਹ ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦਾ ਗਾਇਆ ਕੋਈ ਵੀ ਗੀਤ। ਅਤੇ ਦੇਖੋ ਜੀ ਤੁਸੀਂ ਸਤਿੰਦਰ ਸਰਤਾਜ ਨੂੰ ਰਾਜ਼ੀ ਕਰ ਹੀ ਲਿਆ ਅਤੇ ਫਿਰ ਖੱਪ ਨਹੀਂ ਪਾਣੀ, ਯਾਨੀ ਕਿ ਦੱਸਣਾ ਕਿਸੇ ਨੂੰ ਨਹੀਂ, ਆ ਗਏ ਨੇ ਸਤਿੰਦਰ ਸਰਤਾਜ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨਾ, ਉਹ ਪਹੁੰਚਿਆ ਕਿ ਗੀਤ ਸੁਣਾ ਦਿਓ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸਤਿੰਦਰ ਸਰਤਾਜ ਦੀ ਆਵਾਜ਼ ਤੁਹਾਨੂੰ ਸੁਣਾ ਦਿੱਤੀ ਤੁਹਾਡੇ ਮੈਸੇਜ ਪੜ੍ਹਨ ਤੋਂ ਪਹਿਲਾਂ ਹੀ। ਔਰ ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਨਮਸਤੇ ਭੇਜੀ ਹੈ ਇਹਨਾਂ ਨੇ। ਔਰ ਗੀਤ ਦੇਖੋ ਤੁਹਾਡਾ ਪਹਿਲਾਂ ਹੀ ਚਲਾ ਦਿੱਤਾ, ਇਹ ਹੈ ਪਿਆਰ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ, ਸ਼ੈਲਿੰਦਰ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕਹਿੰਦੇ ਕੋਈ ਵੀ ਗੀਤ ਚਲਾ ਦਿਓ ਔਰ ਸਾਡਾ ਨਾਮ ਸ਼ਾਮਿਲ ਕਰ ਲੈਣਾ ਜ਼ਰੂਰ ਜੀ। ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਨਾਲ ਇਹਨਾਂ ਦੇ ਸੱਤਿਆ ਦੇਵੀ ਔਰ ਪੋਤਰੀ ਵੀਨਾ, ਪੋਤਰੇ ਅਰਮਾਨ ਅਤੇ ਐਵਤਾਜ਼ ਕੈਨੇਡਾ ਤੋਂ ਕਹਿੰਦੇ ਨੇ ਉਹ ਗਏ ਹੋਏ ਨੇ, ਅਤੇ ਕਾਕਾ ਡੈਵਿਕ ਔਰ ਸਾਰਾ ਦਾ ਸਾਰਾ ਅੰਗੁਰਾਨਾ ਪਰਿਵਾਰ ਬਹੁਤ ਬਹੁਤ ਧੰਨਵਾਦ ਕਰਦਾ ਪਿਆ। ਧੰਨਵਾਦ ਅਸੀਂ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ, ਆਪਣੇ ਮੈਸੇਜ ਜਿਹੜੇ ਨੇ ਉਹ ਭੇਜਦੇ ਰਹੋ ਔਰ ਆਪਣਾ ਪਿਆਰ ਜਿਹੜਾ ਹੈ ਮੈਸੇਜਾਂ ਦੇ ਵਿੱਚ ਸਾਡੇ ਕੋਲ ਵਾਪਸ ਵੀ ਲੈਂਦੇ ਰਹੋ ਗਾਣਿਆਂ ਦੇ ਵਿੱਚ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ, ਯੋਗੇਸ਼, ਆਸਥਾ, ਮੋਹਿਤ, ਮੁਖੀ ਰਾਮ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ। ਇਹ ਕਹਿੰਦੇ ਵੀ ਸਾਡਾ ਨਾਮ ਜ਼ਰੂਰ ਸ਼ਾਮਿਲ ਕਰਨਾ, ਸਾਡੇ ਗੀਤ ਨੂੰ ਜ਼ਰੂਰ ਚਲਾਉਣਾ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ, ਪੱਪੂ, ਸਮਾਈਲ, ਹਸਮੁਖ ਲਾਲ, ਜਿੰਦਲ, ਸੰਜੀਵ, ਸੁਨੀਤਾ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ ਦਿਲ ਪਰਿਵਾਰ। ਅਸੀਂ ਵੀ ਬਹੁਤ ਖੁਸ਼ ਹਾਂ ਜੀ ਜਦੋਂ ਤੁਸੀਂ ਸਾਡੇ ਨੂੰ ਮੈਸੇਜ ਭੇਜਦੇ ਹੋ, ਔਰ ਇਹਨਾਂ ਨੇ ਮੈਸੇਜ ਦੇ ਵਿੱਚ ਨਾ ਬੜੇ ਗੁਲਾਬ ਵੀ ਭੇਜੇ ਨੇ। ਕਹਿੰਦੇ ਨੇ ਅਸੀਂ ਤੁਹਾਡਾ ਗੁਲਾਬ ਦੇ ਫੁੱਲਾਂ ਨਾਲ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਅਸੀਂ ਵੀ ਧੰਨਵਾਦ ਕਰਦੇ ਹਾਂ ਇਸ ਪਿਆਰ ਲਈ। ਗੀਤ ਤੁਹਾਡਾ ਜ਼ਰੂਰ ਚਲਾਵਾਂਗੇ। ਛੱਤੀਸਗੜ੍ਹ ਦਤਰੰਗੀ ਤੋਂ ਭਾਗਵਤ ਸ਼ਰਮਾ, ਮਾਫ਼ ਕਰਨਾ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ ਇਹ ਵੀ ਸਾਡੇ ਨਾਲ ਜੁੜੇ ਨੇ। ਪਿੰਡ ਕਪੂਰ ਸ਼ਾਹ, ਖੁੰਬਣ, ਫਾਜ਼ਿਲਗਾ ਤੋਂ ਵਧਾਵਾ ਸਿੰਘ, ਬਲਕਾਰ, ਤੰਨੂ, ਪਵੀ, ਜੱਸੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਸੀਂ ਲਾਈਵ ਸੁਣਦੇ ਪਏ ਹਾਂ, ਬਹੁਤ ਹੀ ਚੰਗਾ ਲੱਗਦਾ ਹੈ ਔਰ ਸਾਡਾ ਨਾਮ ਕਿਸੇ ਵੀ ਗੀਤ ਦੇ ਵਿੱਚ ਕਹਿੰਦੇ ਸ਼ਾਮਿਲ ਕਰ ਲਓ। ਹਰਮਨ ਸਿੰਘ ਢਿੱਲੋਂ, ਪੋਤਰਾ ਇਹਨਾਂ ਦਾ ਦੁਪਿੰਦਰ, ਦੂਸਰਾ ਪੋਤਰਾ ਗੁਰਵਾਰਿਸ ਔਰ ਭੋਲਾ ਸਿੰਘ, ਬਲਕੌਰ ਸਿੰਘ, ਸਿੱਧੂ ਇਹ ਸਾਰੇ ਜੁੜ ਗਏ ਜੇ ਨਹੀਂ ਬਠਿੰਡੇ ਤੋਂ ਸਾਡੇ ਨਾਲ। ਬਠਿੰਡੇ ਵਾਲਿਓ ਬਹੁਤ ਬਹੁਤ ਸ਼ੁਕਰੀਆ, ਬਸ ਇਸੇ ਤਰ੍ਹਾਂ ਮੈਸੇਜ ਕਰਦੇ ਰਹੋ ਸਾਰੇ ਜਣੇ, ਛੱਡਣਾ ਨਹੀਂ। ਔਰ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗੀਤ ਚਲਾਉਣ ਜਾ ਰਿਹਾ ਉਹ ਗੀਤ ਹੋਏਗਾ ਕਮਲ ਹੀਰ ਹੋਰਾਂ ਦਾ। ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਸੰਦੇਸ਼ ਔਰ ਸੰਦੇਸ਼ ਤੋਂ ਬਾਅਦ ਚੱਲੇਗਾ ਕਮਲ ਹੀਰ ਜੀ ਦਾ ਗੀਤ।

ਇਹ ਚੰਡੀਗੜ੍ਹ ਤੋਂ ਜੁੜੇ ਨੇ ਔਰ ਕਹਿੰਦੇ ਨੇ ਕਿ ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬਸ ਇਸੇ ਤਰ੍ਹਾਂ ਸਾਡਾ ਨਾਮ ਸ਼ਾਮਿਲ ਕਰਦੇ ਰਿਹਾ ਕਰੋ ਜ਼ਰੂਰ ਜੀ। ਤੁਸੀਂ ਮੈਸੇਜ ਕਰੋ 10 ਵਜੇ ਤੋਂ 10:30 ਵਜੇ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਔਰ ਸਾਡਾ ਵਟਸਐਪ ਨੰਬਰ ਹੈ 9465536070। ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਡੇ ਨਾਂ ਸ਼ਾਮਿਲ ਕੀਤੇ ਜਾਣ। ਜਿਵੇਂ ਮਲੋਟ ਪੰਜਾਬ ਤੋਂ ਮੈਸੇਜ ਆ ਗਿਆ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ ਸਾਨਾ ਅਤੇ ਨਿਮਾਨ ਸ਼ਰਮਾ, ਬਹੁਤ ਬਹੁਤ ਧੰਨਵਾਦ। ਰਮਨ ਵਰਮਾ, ਅਮਨ ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਇਹ ਜੁੜ ਗਏ ਨੇ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਸੰਦੀਪ ਕੁਮਾਰ ਔਰ ਇਹਨਾਂ ਦੇ ਨਾਲ ਸਿਰੋਇਆ, ਸੰਜਨਾ ਸਿਰੋਇਆ ਅਤੇ ਹੋਰ ਬਹੁਤ ਸਾਰੇ ਸਾਥੀ ਜੁੜ ਗਏ ਨੇ, ਇਹ ਵੀ ਫਾਜ਼ਿਲਕਾ ਤੋਂ ਜੁੜੇ ਨੇ। ਫਾਜ਼ਿਲਕਾ ਵਾਲਿਆਂ ਨੇ ਅੱਜ ਮੱਲਾਂ ਮਾਰੀਆਂ ਹੋਈਆਂ ਨੇ। ਪਿੰਡ ਕਪੂਰ ਸ਼ਾਹ ਤੋਂ ਇੱਕ ਵਾਰੀ ਫਿਰ ਫਾਜ਼ਿਲਕਾ ਤੋਂ ਜੁੜੇ ਜੀ ਸਾਡੇ ਨਾਲ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਉਹਨਾਂ ਦਾ ਸਾਰਾ ਦਾ ਸਾਰਾ ਪਰਿਵਾਰ, ਔਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਆ ਨਾ, ਇਹਨਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਉਹਨਾਂ ਦਾ ਗੀਤ ਸਾਡੇ ਕੋਲ ਪਿਆ, ਸੁਣਾਉਣ ਜਾ ਰਿਹਾ, ਆ ਜਾਓ ਜੀ।

ਲਓ ਜੀ, ਕਦੋਂ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਨਾ ਉਹ ਨੇੜੇ ਪਹੁੰਚ ਗਿਆ, ਇਹ ਪਤਾ ਹੀ ਨਹੀਂ ਲੱਗਿਆ ਗੱਲਾਂ ਗੱਲਾਂ ਦੇ ਵਿੱਚ। ਦੇਖੋ ਗੱਲਾਂ ਤਾਂ ਮੈਂ ਹੀ ਕਰ ਰਿਹਾ ਸੀ, ਤੁਸੀਂ ਤਾਂ ਸੁਣ ਹੀ ਰਹੇ ਸੀ, ਤੁਹਾਡੇ ਮੈਸੇਜ ਜਿਹੜੇ ਪਹੁੰਚੇ ਸੀ ਨਾ ਉਹ ਪੜ੍ਹ ਰਹੇ ਸੀ, ਮੈਸੇਜ ਬਹੁਤ ਸਾਰੇ ਪਏ ਨੇ। ਚਲੋ ਜਲਦੀ ਜਲਦੀ ਕੰਮ ਨੂੰ ਲੱਗਦੇ ਹਾਂ ਦੁਬਾਰਾ। ਫਿਰ ਵਸਦੇਵ ਛਾਬੜਾ ਔਰ ਉਹਨਾਂ ਦੇ ਨਾਲ ਅੰਸ਼ ਚਿਰਾਗ, ਇਹ ਸਾਰੇ ਜੁੜੇ ਨੇ ਲਾਲਰੂ ਮੰਡੀ ਤੋਂ। ਬਹੁਤ ਬਹੁਤ ਧੰਨਵਾਦ ਜੀ। ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਜੁੜ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਪਾ ਮੰਡੀ ਤੋਂ ਜੁੜੇ ਨੇ ਸ਼ਮਸ਼ੇਰ ਸਿੰਘ, ਨਾਲ ਇਹਨਾਂ ਦੇ ਸਤਪਾਲ ਔਰ ਚਿਰਨਜੀਵ ਵੀ ਨੇ। ਇੱਕ ਵਾਰੀ ਫਿਰ ਧੰਨਵਾਦ ਸਾਰਿਆਂ ਦਾ, ਹੱਥ ਜੋੜ ਕੇ ਧੰਨਵਾਦ ਜੀ। ਇਸੇ ਤਰ੍ਹਾਂ ਸਾਡੇ ਨਾਲ ਜੁੜਿਆ ਰਿਹਾ ਕਰੋ, ਸਾਨੂੰ ਮੈਸੇਜ ਕਰਦੇ ਰਿਹਾ ਕਰੋ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸਿੰਘ, ਸੁਰਿੰਦਰ ਸ਼ਰਮਾ, ਸੀਮਾ ਪ੍ਰਿੰਸ ਅਤੇ ਸਾਰਾ ਦਾ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਸੁਖਵਿੰਦਰ ਸਿੰਘ, ਨਾਲ ਇਹਨਾਂ ਦੇ ਗੁਰਵੰਸ਼ ਔਰ ਸਿਟੀ ਦੀਵਾਨਾ ਇਹ ਵੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ, ਫਤਿਹ ਜੋਤ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ। ਸਰੋਤੋ, ਤੁਸੀਂ ਆਪਣਾ ਮੈਸੇਜ ਇੱਕੋ ਵਾਰੀ ਕਰਨਾ, ਦੁਬਾਰਾ ਨਹੀਂ ਕਰਨਾ, ਨਹੀਂ ਤਾਂ ਫਿਰ ਬਲੌਕ ਹੋ ਜਾਂਦਾ ਵਾ, ਤੋ ਫਿਰ ਤੁਸੀਂ ਮੈਸੇਜ ਕਰ ਹੀ ਨਹੀਂ ਪਾਓਗੇ। ਤੋ ਇੱਕੋ ਵਾਰੀ ਮੈਸੇਜ ਕਰਨਾ, ਦੂਜੇ ਨੰਬਰ ਤੋਂ ਵੀ ਆਪਣੇ ਨਾਂ ਦੇ ਨਾਲ ਮੈਸੇਜ ਨਹੀਂ ਕਰਨਾ। ਸਰਵਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ ਸਾਡੇ ਨਾਲ ਜੁੜ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਆਖਰੀ ਮੈਸੇਜ ਜਿਹੜਾ ਹੈ ਉਹ ਪੜਨ ਜਾ ਰਹੇ ਹਾਂ। ਬਟਾਲਾ ਤੋਂ ਸਾਡੇ ਨਾਲ ਜੁੜੇ ਨੇ ਰੋਹਿਤ, ਗੁੜੀਆ, ਪ੍ਰੀਤੀ, ਸੁਮਿਤ, ਬੇਬੀ, ਅਮਿਕਾ ਅਤੇ ਉਹਨਾਂ ਦਾ ਸਾਰਾ ਪਰਿਵਾਰ। ਤੋ ਬਹੁਤ ਬਹੁਤ ਸ਼ੁਕਰੀਆ ਜੀ, ਅੱਜ ਦੇ ਜਿੰਨੇ ਮੈਸੇਜ ਸੀਗੇ ਆਪਾਂ ਪੜ੍ਹ ਸਕਦੇ ਸੀ ਉਹ ਪੜ੍ਹ ਦਿੱਤੇ ਗਏ ਨੇ। ਹੁਣ ਪ੍ਰੋਗਰਾਮ ਦਾ ਆਖਰੀ ਗੀਤ ਚਲਾਉਣ ਜਾ ਰਹੇ ਹਾਂ, ਜਸਪਿੰਦਰ ਨਰੂਲਾ ਦਾ ਗਾਇਆ ਇਹ ਗੀਤ।

0: है कि आपां कहने आ कि सानूं लाइट जी दवाई दो, बीमारियां तो अजकल हर घर के विच मौजूद ने,
1: बिल्कुल
0: असीं चाहुंदे आ कि सानूं लाइट जी दवाई मिले ना, सानूं बहुत ही ज़्यादा दवाइयां ना लैनियां पैन, सानूं बहुत ही ज़्यादा प्रॉब्लम ना आवे, पर जदों असीं आयुर्वेदा की गल करते हैं वो सानूं बहुत बेनीफिट दिंदी है।
1: बिल्कुल जी। वैसे आयुर्वेदा प्राचीन काल तो ही साढ़े जड़े है जो लोग सन उन्हों का पार उतारा करती आई है। कोई भी यह जी बीमारी का इलाज नहीं है जो कि आयुर्वेदा विच नहीं है। पर काफ़ी हद तक असी इस तो दूर चले गए सी पिछले सालों के विच, पर हुण फिर आयुर्वेदा की महत्ता हुण सब ने समझना शुरू कर दिता है कि वाकई जो चीज़ा ये हैं इस चीज़ का हर एक प्रणाली के इलाज है। तो हुण क्यों ना असी भी आयुर्वेदा दिलों अपनाइए ताकि आने वाली साड़ी पीढ़ियां वैसे इसका फायदा ले सकन।
0: ईवन मैं तो इदा भी इदा के भी कुछ डॉक्टर्स के नाल मैनू सामना उन्होंने मैनू ठीक किया है। मैं खुद ओदी मतलब जिन्हों कहते ना इस चीज़ तो फील किया है कि वह नबज़ देख के जिहड़े आयुर्वेदा के माहर डॉक्टर ने ना वो सिर्फ नबज़ देख के ही दस देंदे ने कि थोड़े अंदर किहड़ी बीमारी हैगी है।
1: बिल्कुल ठीक गल कही तुसी। यह चीज़ तो मैं भी देखी है कि कोई भी आयुर्वेदिक डॉक्टर को तुसी जानते हो या आयुर्वेदा नूं तुसी कंसल्ट करते हो तो वह सब तो पहले तुहाडी नब्ज़ ही फड़दे है और तुहाडा सारा वो जांच परख के कित्थे कोई कमी है या कोई पित्त है कफ है उस दे अनुसार वो दवाई देंदे है। कुछ समा जरूर लगता है पर वो मरीज़ है पूरी तरह ठीक हो जाता है।
0: अगर तुसी चाहुंदे हो कि तुसी आयुर्वेदिक दवाइयां लैनियां ने उहदे लई तुहानू होर कुछ करो या ना करो, एक पेशेंस जरूर अपने अंदर पैदा करो, क्योंकि आपां जिहड़ी एलोपैथिक लैंदे आ एलोपैथिक सानू इमीजिएट रिलीफ जरूर दिंदी है बट एलोपैथिक दे बड़े साइड इफेक्ट्स ने।
1: बिल्कुल ठीक किया हरप्रीत तुसी, पर नाल नाल पेशेंस भी रखनी है और नाल नाल अपने खान पान का भी ध्यान रखना है, क्योंकि आयुर्वेदा सानू सिर्फ दवाई नहीं दिंदा सानू जीवन की कला भी सिखाता है। असी की खाना है, किस टाइम खाना है और उन्हें किस तरह पचाना है, हर एक पक्षों वो साडा सर्वपक्षी विकास करता है। तो आयुर्वेदा नू जरूर अपनाना चाहिए।
0: देखो आपां मतलब गगन तुसी या हरप्रीत मैं असी इस मुतालिक गल करदे ਤਾਂ ਹੈਗੇ ਹਾਂ ਕਿ ਅਸੀਂ ਖੁਦ ਕੁਛ ਜਾਣਿਆ ਨੇ ਤੁਸੀਂ ਜਾਂ ਮੈਂ ਕਦੀ ਨਾ ਕਦੀ ਗਾਹੇ ਬਗਾਏ ਅਸੀਂ ਦਵਾਈ ਲਈ ਆ, ਅਸੀਂ ਫੀਲ ਕੀਤੀ ਹੈ ਚੀਜ਼ ਕਿ ਆਯੁਰਵੇਦਾ ਨੇ ਸਾਨੂੰ ਠੀਕ ਕੀਤਾ।
1: ਬਿਲਕੁਲ।
0: ਅਤੇ ਅਗਰ ਅਸੀਂ ਇਹਦੇ ਬਾਰੇ ਹੋਰ ਡਿਟੇਲਡ ਜਾਣਕਾਰੀ ਲਈਏ ਕਿ ਆਯੁਰਵੇਦਾ ਕੀ ਚੀਜ਼ ਹੈ, ਇਹਦੀ ਬਾਕੀ ਕਿੰਨੀ ਕੁ ਮਹੱਤਤਾ ਆ, ਤਾਂ ਉਹ ਤਾਂ ਜੇ ਕੋਈ ਮਾਹਰ ਸਾਨੂੰ ਦੱਸੇ ਤਾਂ ਜ਼ਿਆਦਾ ਵਧੀਆ ਲੱਗਦਾ।
1: ਬਿਲਕੁਲ ਜੀ। ਔਰ ਮੈਨੂੰ ਲੱਗਦਾ ਸਾਡੀਆਂ ਸੁਹਾਣੀਆਂ ਭੈਣਾਂ ਜੋ ਸਾਡਾ ਪ੍ਰੋਗਰਾਮ ਸੁਣ ਰਹੇ ਹਨ ਉਹ ਵੀ ਚਾਹੁੰਦੀਆਂ ਹੋਣ ਕਿ ਸਾਨੂੰ ਕੋਈ ਡਿਟੇਲ ਵਿੱਚ ਇਹਦੇ ਬਾਰੇ ਦੱਸੇ ਜਾਂ ਉਹਨਾਂ ਦੇ ਮਨ ਵਿੱਚ ਕੁਝ ਅਜਿਹੇ ਸਵਾਲ ਉੱਠਦੇ ਹੋਣਗੇ ਜੋ ਕਿ ਇੱਕ ਮਾਹਿਰ ਹੀ ਦੱਸ ਸਕਦਾ ਹੈ।
0: ਤਾਂ ਉਸੇ ਜਿਹਨੂੰ ਕਹਿੰਦੇ ਨਾ ਵਿਸ਼ੇ ਨੂੰ ਦਿਮਾਗ 'ਚ ਰੱਖਦਿਆਂ, ਸੁਹਾਣੀਆਂ ਦੇ ਸਵਾਲਾਂ ਨੂੰ ਦਿਮਾਗ 'ਚ ਰੱਖਦਿਆਂ ਅਸੀਂ ਫੋਨ ਦੇ ਜ਼ਰੀਏ ਗੱਲਬਾਤ ਕੀਤੀ ਸੀ ਡਾਕਟਰ ਪ੍ਰਿਯੰਕਾ ਭੰਡਾਰੀ ਜੀ ਦੇ ਨਾਲ। ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਹੁਣ ਆਪਣੀ ਦੋਹਾਂ ਦੀ ਗੱਲਾਂ ਬਾਤਾਂ 'ਤੇ ਆਪਾਂ ਵਿਰਾਮ ਲਗਾ ਦਿੰਦੇ ਹੈ ਨਾ, ਕਿਉਂਕਿ ਜੇ ਡਾਕਟਰ ਸਾਹਿਬ ਆਪਣੀ ਗੱਲਬਾਤ ਦੇ ਵਿੱਚ ਇਸ ਮੁਤਾਲਿਕ ਗੱਲ ਕਰਨ ਤਾਂ ਉਹ ਸੋਹਣੀ ਲੱਗਦੀ ਹੈ, ਫਬਦੀ ਹੈ। ਤਾਂ ਆਪਾਂ ਇੱਦਾਂ ਕਰਦੇ ਹਾਂ, ਲਗਾਈਏ ਵਿਰਾਮ, ਕਿ ਵੈਸੇ ਗੱਲਾਂ ਤਾਂ ਬਹੁਤ ਕਰਨ ਨੂੰ ਦਿਲ ਕਰਦਾ ਪਰ ਪਹਿਲਾਂ ਡਾਕਟਰ ਸਾਹਿਬ ਪ੍ਰਿਯੰਕਾ ਭੰਡਾਰੀ ਜੀ ਦੀ ਗੱਲ ਸੁਣਦੇ ਹਾਂ, ਫਿਰ ਦੁਬਾਰਾ ਆਪਣੇ ਸਰੋਤਿਆਂ ਦੇ ਨਾਲ ਮੁਖਾਤਿਬ ਹੁੰਦੇ ਹਾਂ।
1: ਬਿਲਕੁਲ।
2: ਰਾਸ਼ਟਰੀ ਆਯੁਰਵੇਦ ਦਿਵਸ 23 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਬਾਰ ਦੀ 11ਵੀਂ ਰਾਸ਼ਟਰੀ ਆਯੁਰਵੇਦ ਦਿਵਸ ਦਾ ਵਿਸ਼ਾ ਆਯੁਰਵੇਦਾ ਫੋਰ ਹੈਲਥੀਅਰ ਟੁਮੋਰੋ, ਸਿਹਤਮੰਦ ਭਵਿੱਖ ਲਈ ਆਯੁਰਵੇਦ। ਇਸ ਦੀ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਥੋੜ੍ਹਾ ਆਯੁਰਵੇਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਯੁਰਵੇਦ ਦਾ ਮਤਲਬ ਹੈ ਆਯੂ ਦਾ ਵੇਦ। ਇਹ 5000 ਸਾਲ ਪੁਰਾਣੀ ਚਿਕਿਤਸਾ ਪੱਧਤੀ ਹੈ। ਇਸ ਦੇ ਤਾਰ ਰਿਗਵੇਦ ਨਾਲ ਜੁੜੇ ਹੋਏ ਹਨ। ਆਯੁਰਵੇਦ ਦਾ ਮੇਨ ਗੋਲ ਹੈ ਸਵਸਥਸਯ ਸਵਾਸਥਯ ਰਕਸ਼ਨਮ ਆਤੁਰਸਯ ਵਿਕਾਰ ਪ੍ਰਸ਼ਮਨਮ ਚ। ਸਭ ਤੋਂ ਪਹਿਲਾਂ ਸਿਹਤਮੰਦ ਇਨਸਾਨ ਦੀ ਸਿਹਤ ਦੀ ਰੱਖਿਆ ਕਰਨੀ, ਉਸਨੂੰ ਪਹਿਲ ਦੇਣੀ, ਫਿਰ ਰੋਗੀ ਇਨਸਾਨ ਦਾ ਰੋਗ ਠੀਕ ਕਰਨਾ। ਇਸਦਾ ਮਤਲਬ ਕੀ ਹੈ ਕਿ ਅਸੀਂ ਆਪਣੀ ਸਿਹਤ ਨੂੰ ਪਹਿਲ ਦੇਈਏ, ਉਸਦਾ ਧਿਆਨ ਰੱਖੀਏ ਕਿ ਸਾਨੂੰ ਰੋਗ ਹੋਏ ਨਾ, ਅਤੇ ਫਿਰ ਮੰਨ ਲਓ ਜੇ ਰੋਗ ਹੋ ਜਾਂਦਾ ਹੈ ਤਾਂ ਉਸਦਾ ਨਿਵਾਰਨ ਕਰਨਾ। ਆਯੁਰਵੇਦ ਵਿੱਚ ਸਿਹਤਮੰਦ ਇਨਸਾਨ ਦੀ ਪਰਿਭਾਸ਼ਾ ਦੱਸੀ ਹੈ ਸਮਦੋਸ਼ ਸਮਗਨਿਸ਼ਚ ਸਮਧਾਤੂ ਮਲਕ੍ਰਿਆ ਪ੍ਰਸੰਨ ਆਤਮਾ ਇੰਦਰੀਯ ਮਨ ਸਵਸਥ ਇਤੀ ਅਭਿਧੀਯਤੇ। ਸਿਹਤਮੰਦ ਇਨਸਾਨ ਉਹੀ ਹੈ ਜਿਸ ਦੇ ਆਯੁਰਵੇਦ ਦੇ ਅਨੁਸਾਰ ਤਿੰਨੋ ਦੋਸ਼ ਵਾਤ ਪਿੱਤ ਕਫ ਸਰੀਰਿਕ ਅਤੇ ਸੱਤਵ ਰਜ ਤਮ ਮਾਨਸਿਕ, ਸਰੀਰਿਕ ਅਤੇ ਮਾਨਸਿਕ ਇਹ ਦੋਨੋਂ ਹੀ ਦੋਸ਼ ਜਿਹੜੇ ਨੇ ਇਸ ਸਮ ਅਵਸਥਾ ਵਿੱਚ ਹੋਣ। ਇਸ ਤਰ੍ਹਾਂ ਉਸ ਦੀ ਅਗਨੀ ਜਿਵੇਂ ਕਿ ਜਠਰ

0: ਕਿ ਅਸੀਂ ਵੀ ਹੁਣ ਇਸ ਗੱਲ 'ਚ ਵਿਸ਼ਵਾਸ ਰੱਖਦੇ ਹਾਂ ਕਿ ਆਯੁਰਵੇਦਾ ਨੂੰ ਅਪਣਾਉਣਾ ਜ਼ਰੂਰ ਚਾਹੀਦਾ, ਕਿਉਂਕਿ ਹਰ ਪੱਖ ਤੋਂ ਇੱਕਦਮ ਸੇਫ ਵੀ ਹੈ, ਅਸੀਂ ਹਰ ਚੀਜ਼ ਇਹ ਤੋਂ ਪੁੱਛ ਸਕਦੇ ਹਾਂ, ਕਿੰਨੀ ਕੁਆਰੀ ਸਾਡੇ ਮਨ 'ਚ ਹੁੰਦੀ ਹੈ, ਆਯੁਰਵੇਦਾ ਵਿੱਚ ਹਰ ਚੀਜ਼ ਦਾ ਜਵਾਬ ਹੈ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਪਹਿਲੇ ਗੱਲ ਕੀਤੀ, ਥੋੜ੍ਹਾ ਪੇਸ਼ੈਂਸ ਰੱਖਣਾ ਪੈਂਦਾ, ਪਰ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ, ਔਰ ਬੜੇ ਆਰਾਮ ਨਾਲ ਆਪਣੀ ਦਿਨ ਚਰਿਆ ਵਿੱਚ ਆਪਣੇ ਕੰਮ ਕਰਦਿਆਂ ਕਰਦਿਆਂ ਅਸੀਂ ਇਸ ਦਵਾਈ ਨੂੰ ਲੈ ਸਕਦੇ ਹਾਂ, ਔਰ ਨਾਲ ਨਾਲ ਸਾਡੀ ਲਾਈਫ ਦੇ ਵਿੱਚ ਜੋ ਅਸੀਂ ਖਾਣ ਪੀਣ ਖਾਂਦੇ ਹਾਂ ਉਹਦੇ ਵੀ ਸਾਨੂੰ ਪਤਾ ਚੱਲ ਜਾਂਦਾ ਕਿ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ ਅਤੇ ਕਿਹੜੀ ਨਹੀਂ ਚੰਗੀ।
1: ਜੀ, ਡਾਕਟਰ ਪ੍ਰਿਯੰਕਾ ਭੰਡਾਰੀ ਜੀ ਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਡੈਥ ਰੇਟ ਨੂੰ ਵੀ ਫਰਕ ਪੈਂਦਾ ਹੈ ਪਿਆ, ਔਰ ਬਿਮਾਰੀ ਦੇ ਰੇਟ ਨੂੰ ਤਾਂ ਪੈ ਹੀ ਰਿਹਾ ਕਿ ਨੈਚੁਰਲੀ ਜੇ ਅੱਛਾ ਖਾਵਾਂਗੇ, ਪੌਸ਼ਟਿਕ ਆਹਾਰ ਲਵਾਂਗੇ, ਸਾਨੂੰ ਪਤਾ ਹੋਏਗਾ ਕਿ ਕਿਹੜੀ ਜਿਹੜੀ ਸਬਜ਼ੀ ਹੈ ਜਾਂ ਕਿਹੜਾ ਪੋਸ਼ਣ ਤੱਤ ਇਹਦੇ ਵਿੱਚ ਜ਼ਿਆਦਾ ਆ, ਅਤੇ ਉਹ ਡੈਫੀਨੇਟਲੀ ਸਾਡੀ ਬਿਮਾਰੀਆਂ ਦੂਰ ਕਰੇਗਾ ਔਰ ਸਿਹਤ ਤੰਦਰੁਸਤ ਕਰੇਗਾ। ਅਤੇ ਹੁਣ ਸਿਹਤ ਨੂੰ ਹੋਰ ਤੰਦਰੁਸਤ ਪਤਾ ਕੌਣ ਕਰਦਾ ਗਗਨ?
0: ਹਾਂ, ਜਦੋਂ ਅਸੀਂ ਬਹੁਤ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ ਨਾ, ਤਾਂ ਸਿਹਤ ਸਾਡੀ ਹੋਰ ਵਧੀਆ ਹੋ ਜਾਂਦੀ।
1: ਜੀ, ਤਾਂ ਸੁਣਦੇ ਹਾਂ ਜੀ ਗੀਤ।

0: 10 लाख दी लॉटरी मेरी।
1: फर्जी ऑफर्स तो सावधान।
2: RBI कहता है
3: जानकार बनो सुचेत रहो।
4: हाँ जी, इस प्यारे जे गीत तो बाद असी वापस आ गए हैं अपना अगला खास सिलसिला लेके, जो कि है मेरी कलम तो।
5: ते आज मेरी कलम तो अनुमान तहत आप सुनन जा रहे हैं कहानी संगीता पुखराज की आवाज दे विच।
6: कहानी का नाम है जल सीरा। अज मां दा दिल खुशी नाल पागल हो रहा सी अते धरती ते उसदे पैर भी नहीं सी लग रहे। अज लगदा है जिवें लंबे इंतजार दियां घड़ियां खत्म हो गईयां हन। कदे घर दे अंदर ते कदे घर दे बाहर जाके वेखदी ए, पर फिर पिछे परतौंदी जिवें उसदी दौड़ अज मनो घर दी दहलीज तक ही है। अखां विच मनो जिवें सदियां दे परोए हुए सुपने साकार हो गए होण ते छलक छलक के हंजुआं दी धार बाहर आन नूं फिरदी है। अज उसदा लाडला पुत IAS दे इम्तिहान विचों पास हो गया अते सारे हिंदुस्तान विचों अव्वल नंबर लैके पहले 10 नंबरां विच दर्जा हासिल कीता। जलसीरा दी शानदार पार्टी जो कि उसदी मां उपासना देवी ने अपने लाडले दी कामयाबी हासिल करन ते IAS दे इम्तिहान विचों अव्वल नंबर हासिल करन ते दित्ती ते जलसीरा अपनी इस कामयाबी दा सेहरा अपनी मां नूं देंदा है। अज मैं जो भी हाँ सब मां दी कड़ी मेहनत अते लगन दे ही कारण हाँ। उसकी कुरबानी सदका ही मैं सफलता दियां सीढ़ियां चढ़दा गया अते अज इस मुकाम ते पहुंचिया हाँ। सारे शहर विच अज खुशी दा माहौल बन गया। शहर नूं जलसीरा ते बड़ा फखर अते मान महसूस हो रहा अते नाल ही ओ हर दिल अजीज़ सबना दा अखां दा तारा बन गया। जदों सारे पार्टी विच शामिल खुशियां मान रहे सन उस वेले जलसीरा ते आए हुए मित्रां अते दोस्तां ने नाल उसदे अपने कॉलेज दे प्रिंसीपल साहबा जलसीरा नूं कामयाबी दी वधाई अते अगे होर तरक्की करन दा आशीर्वाद दिता। उसी वेले माहौल कुछ बदल गया जदों उपासना देवी दियां अखां विचों हंजुआं दी धार बाहर आ गई। ਉਹ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ। ਸਾਰੇ ਆਏ ਹੋਏ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਜਦੋਂ ਉਪਾਸਨਾ ਦੇਵੀ ਜੀ ਨੂੰ ਪਹਿਲਾਂ ਮੁਬਾਰਕਾਂ ਦਿੱਤੀਆਂ, ਫਿਰ ਉਹਨਾਂ ਦਾ ਹੌਸਲਾ ਰੱਖਣ ਲਈ ਆਖਿਆ, ਫਿਰ ਕਾਫੀ ਜ਼ੋਰ ਦੇ ਕੇ ਜਦੋਂ ਉਹਨਾਂ ਦੇ ਅੰਦਰ ਉੱਠ ਰਹੇ ਤੂਫਾਨ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਤਾਂ ਸਾਰੇ ਲੋਕ ਇੱਕ ਜਗ੍ਹਾ 'ਤੇ ਬੈਠ ਗਏ। ਅਚਾਨਕ ਭੀੜ ਵਿੱਚੋਂ ਆਵਾਜ਼ ਆਈ, ਇਹ ਜਲਸੀਰਾ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਪੂਜਨ ਸੀ। ਪੂਜਨ ਨੇ ਪੁੱਛਿਆ, ਆਂਟੀ ਜੀ ਤੁਸੀਂ ਜਲਸੀਰਾ ਦਾ ਨਾਮ ਕਿਸ ਤਰ੍ਹਾਂ ਅਤੇ ਕਿਉਂ ਰੱਖਿਆ? ਬਹੁਤ ਹੀ ਵੱਖਰਾ ਜਿਹਾ ਨਾਮ ਹੈ। ਪੂਜਨ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਉਪਾਸਨਾ ਦੇਵੀ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਇੱਕ ਬੜੀ ਲੰਬੀ ਕਹਾਣੀ ਹੈ, ਮੈਂ ਫਿਰ ਕਿਸੇ ਹੋਰ ਮੌਕੇ 'ਤੇ ਸੁਣਾਵਾਂਗੀ। ਅੱਜ ਖੁਸ਼ੀ ਦਾ ਮਾਹੌਲ ਬਰਕਰਾਰ ਰਹਿਣ ਦਿੱਤਾ ਜਾਵੇ ਤਾਂ ਠੀਕ ਹੈ। ਤਾਂ ਪੂਜਨ ਨੇ ਫਿਰ ਪੁੱਛਿਆ, ਇਹੋ ਜਿਹੀ ਕਿਹੜੀ ਗੱਲ ਹੈ ਜੋ ਅੱਜ ਨਹੀਂ ਦੱਸ ਸਕਦੇ? ਅਸੀਂ ਤਾਂ ਅੱਜ ਹੀ ਸੁਣਨਾ ਪਸੰਦ ਕਰਾਂਗੇ, ਅੱਜ ਹੀ ਸੁਣਨਾ ਚਾਹਾਂਗੇ। ਸਾਰੇ ਪਾਸੇ ਇੱਕ ਸ਼ਾਂਤ ਜਿਹਾ ਮਾਹੌਲ ਬਣ ਗਿਆ। ਪਾਣੀ ਦਾ ਇੱਕ ਗਿਲਾਸ ਪੀਣ ਤੋਂ ਬਾਅਦ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਹੰਝੂਆਂ ਨੂੰ ਰੋਕ ਪਾਉਣਾ ਉਸ ਦੇ ਬਸ ਦੀ ਗੱਲ ਨਹੀਂ ਰਹਿੰਦੀ। ਜਦੋਂ ਉਸ ਦਿਨ ਦੇ ਭਿਅੰਕਰ ਸਮੁੰਦਰੀ ਤੂਫਾਨ ਨੂੰ ਉਹ ਯਾਦ ਕਰਦੀ ਹੈ, ਜਦੋਂ ਉਸ ਦਿਨ ਉਪਾਸਨਾ ਆਪਣੇ ਪਰਿਵਾਰ ਸਮੇਤ ਬੇਟੇ ਦੀਪਾਂਸ਼, ਬੇਟੀ ਰਾਗਿਨੀ, ਦਾਮਾਦ ਰਘੁਨੰਦਨ, ਨੀਤੀ ਵ੍ਰਿਤੀ ਅਤੇ ਪੋਤਾ ਰੁਚਿਤ ਸਾਰਿਆਂ ਨੂੰ ਸਮੁੰਦਰ ਦੀ ਸੈਰ ਕਰਾਉਣ ਘੁੰਮਣ ਲਈ ਗਈ ਸੀ, ਜਿਸ ਜਗ੍ਹਾ 'ਤੇ ਉਹਨਾਂ ਨੇ ਕਿਸ਼ਤੀ ਦੇ ਅੰਦਰ ਬੈਠ ਕੇ ਅਜੇ ਆਪਣੇ ਆਪ ਨੂੰ ਸੰਭਾਲਿਆ ਵੀ ਨਹੀਂ ਸੀ, ਯਾਨੀ ਸਾਰੇ ਸੰਭਲ ਕੇ ਬੈਠੇ ਵੀ ਨਹੀਂ ਸਨ ਕਿ ਯਕਦਮ ਦੇਖਦੇ ਦੇਖਦੇ ਦੁਨੀਆ ਹੀ ਪਲਟ ਗਈ। ਸਮੁੰਦਰ ਦੀਆਂ ਤੇਜ਼ ਲਹਿਰਾਂ ਨਾਲ ਪਾਣੀ ਛੱਲਾਂ ਮਾਰ ਕੇ ਸਾਰਿਆਂ ਨੂੰ ਅਗਾਂਹ ਨੂੰ ਧੱਕੇ ਨਾਲ ਵਹਾ ਕੇ ਲੈ ਜਾਣ ਲੱਗਾ। ਅੱਜ ਤਾਂ ਲੱਗਦਾ ਸੀ ਜਿਵੇਂ ਸਮੁੰਦਰ ਦਾ ਪਾਣੀ ਕਹਿੰਦਾ ਹੈ, ਕੋਈ ਵੀ ਜੋ ਮੇਰੀ ਗੋਦੀ ਵਿੱਚ ਆ ਕੇ ਬੈਠੇਗਾ ਉਹ ਫਿਰ ਘਰ ਵਾਪਸ ਨਹੀਂ ਪਰਤੇਗਾ। ਅੱਜ ਹੀ ਸਾਰੇ ਜਹਾਨ ਦਾ ਗੁੱਸਾ ਦਿਖਾ ਦਿੱਤਾ। ਸਾਡੀ ਨਾਵ ਕਿਸ਼ਤੀ ਖੁੰਟੀ ਨਾਲੋਂ ਖੁੱਲ੍ਹ ਚੁੱਕੀ ਸੀ। ਥੋੜ੍ਹੀ ਹੀ ਦੇਰ ਦੇ ਅੰਦਰ ਚਾਰੋਂ ਪਾਸੇ

हाहाकार मच गया। इस तरह लगन लगा जिवें समुंदर पानी ही नहीं बल्कि इंसानां नाल लबालब भर गया होवे। चारों पासे लोग रुड़दे जा रहे सन। पता नहीं किन्ने कु परिवार इस दी चपेट विच आ गए सन। घूमन फिरन दे शौकीन लोकी अक्सर देखन नू मिल जांदे। ਉਹ ਵੀ ਅੱਜ ਆਪਣੀ ਆਪਣੀ ਕਿਸਮਤ ਨੂੰ ਕੋਸ ਰਹੇ ਹੋਣਗੇ ਕਿ ਅੱਜ ਅਸੀਂ ਕਿਉਂ ਘੁੰਮਣ ਫਿਰਨ ਲਈ ਆ ਗਏ। ਦੂਸਰੇ ਪਾਸੇ ਸਾਡੀ ਹੀ ਤਰ੍ਹਾਂ ਇੱਕ ਹੋਰ ਪਰਿਵਾਰ ਜੋ ਘੁੰਮਣ ਲਈ ਆਇਆ ਹੋਇਆ ਸੀ ਉਹ ਵੀ ਲਹਿਰਾਂ ਦੀ ਆਗੋਸ਼ ਵਿੱਚ ਬਿਖਰ ਗਿਆ। ਸਾਰੇ ਹੱਥ ਪੈਰ ਮਾਰ ਰਹੇ ਸਨ ਕਿ ਕਿਸੇ ਤਰ੍ਹਾਂ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਅਤੇ ਕਿਸੇ ਕਿਨਾਰੇ ਦੇ ਪਾਸੇ ਆਪਣੇ ਆਪ ਨੂੰ ਮੋੜਨ ਦੀ ਹਿੰਮਤ ਜੁਰਾਈਏ। ਪਰ ਇਹ ਸਭ ਸੋਚਣ ਭਰ ਦਾ ਮੌਕਾ ਹੀ ਨਹੀਂ ਮਿਲਿਆ। ਛਟਪਟਾਉਂਦੇ ਵੇਖਦੇ ਵੇਖਦੇ ਉਹ ਸਾਰੇ ਹੀ ਪਾਣੀ ਦੇ ਅੰਦਰ ਕਿਤੇ ਦੂਸਰੀ ਜਗ੍ਹਾ ਚਲੇ ਗਏ। ਅਸੀਂ ਸਾਰੇ ਆਪਣੀ ਨਾਵ ਅੰਦਰ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਰੱਖੀਏ ਤਾਂ ਕਿ ਵਿਛੜ ਨਾ ਜਾਈਏ। ਪਾਣੀ ਦੀ ਆਵਾਜ਼ ਇੱਕਦਮ ਡਰਾਵਨੀ ਲੱਗ ਰਹੀ ਸੀ ਅਤੇ ਦੂਸਰੇ ਡੁੱਬਦੇ ਹੋਏ ਲੋਕਾਂ ਦੀ ਚੀਖ ਪੁਕਾਰ ਸਭ ਮਿਲ ਕੇ ਇੱਕ ਡਰਾਵਨਾ ਜਿਹਾ ਮਾਹੌਲ ਪੈਦਾ ਕਰ ਰਿਹਾ ਸੀ। ਦੂਸਰੇ ਪਾਸੇ ਇੱਕ ਹੋਰ ਛੋਟਾ ਜਿਹਾ ਪਰਿਵਾਰ ਵੀ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਆਇਆ ਹੋਇਆ ਸੀ। ਮਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਪਿਆਰ ਦੁਲਾਰ ਦੇ ਰਹੀ ਸੀ ਕਿ ਅਚਾਨਕ ਝਟਕੇ ਨਾਲ ਪਾਣੀ ਦੀ ਜ਼ਬਰਦਸਤ ਲਹਿਰਾਂ ਨੇ ਉਸ ਨੂੰ ਦੂਰ ਪਛਾੜ ਕੇ ਰੱਖ ਦਿੱਤਾ। ਮਾਂ ਪਾਣੀ ਦੀਆਂ ਲਹਿਰਾਂ ਅੰਦਰ ਪਰਿਵਾਰ ਸਮੇਤ ਬਹਿ ਗਈ ਅਤੇ ਬੱਚੇ ਨੂੰ ਪਾਣੀ ਦੀ ਇੱਕ ਹੋਰ ਲਹਿਰ ਨੇ ਉਛਾਲ ਮਾਰੀ ਦੂਰ ਇੱਕ ਟੋਕਰਾ ਜਿਸ ਵਿੱਚ ਅੰਬ ਰੁੜਦੇ ਜਾ ਰਹੇ ਸਨ। ਬੱਚਾ ਉਸ ਟੋਕਰੇ ਅੰਦਰ ਜਾ ਡਿੱਗਾ ਅਤੇ ਉਹ ਪਾਣੀ ਅੰਦਰ ਰੁੜਦਾ ਗਿਆ। ਕਾਫੀ ਦੇਰ ਤੱਕ ਇਹ ਸਭ ਕੁਝ ਚੱਲਦਾ ਰਿਹਾ। ਮੀਲੋ ਮੀਲ ਅਸੀਂ ਸਾਰੇ ਕਿਤੇ ਦੇ ਕਿਤੇ ਪਹੁੰਚ ਗਏ। ਦੁਨੀਆ ਭਰ ਦਾ ਸਮਾਨ ਅੱਜ ਸਮੁੰਦਰ ਦੀ ਗੋਦੀ ਵਿੱਚ ਬਿਖਰ ਗਿਆ ਸੀ। ਕਈ ਤਰ੍ਹਾਂ ਦੇ ਜੀਵ ਜੋ ਸਦਾ ਸਦਾ ਉੱਥੇ ਹੀ ਰਹਿਣ ਵਾਲੇ ਸਨ ਅੱਜ ਇਤਨੀ ਉਥਲ ਪੁਥਲ ਦੇਖ ਕੇ ਸ਼ਾਇਦ ਉਹ ਵੀ ਬੇਚੈਨ ਹੋ ਗਏ ਹੋਣੇ। ਹਜ਼ਾਰਾਂ ਤਰ੍ਹਾਂ ਦੀਆਂ ਮੱਛਲੀਆਂ, ਸਮੁੰਦਰੀ ਜੀਵ, ਅਨੰਤ ਪ੍ਰਜਾਤੀਆਂ ਹਨ। ਉਧਰੋਂ ਟੋਕਰਾ ਹਿਚਕੋਲੇ ਖਾਂਦਾ ਹੋਇਆ ਰੁੜਦਾ ਜਾ ਰਿਹਾ ਸੀ। ਅਚਾਨਕ ਇੱਕ ਨਾਗ ਜੋ ਕਿ ਕਾਫੀ ਲੰਬਾ ਸੀ ਉਸਨੇ ਤੈਰਦੇ ਹੋਇਆਂ ਨੇ ਆਪਣਾ ਸਿਰ ਉਸ ਟੋਕਰੇ ਦੇ ਹੇਠਾਂ ਲਗਾ ਦਿੱਤਾ। ਪਾਣੀ ਦੇ ਤਲ ਤੋਂ ਕਿਤੇ ਕਿਤੇ ਆਪਣਾ ਸਿਰ ਉੱਚਾ ਚੁੱਕ ਲੈਂਦਾ ਸੀ। ਇਹਨਾਂ ਸਮੁੰਦਰੀ ਜੀਵਾਂ ਜੰਤੂਆਂ ਨੂੰ ਪਾਣੀ ਦਾ ਸੁਭਾਅ ਪਤਾ ਹੁੰਦਾ ਹੈ। ਉਸ ਵਕਤ ਬੱਚਾ ਇਤਨਾ ਛੋਟਾ ਸੀ ਕਿ ਉਹ ਸਿਵਾਏ ਰੋਣ ਦੇ ਕੁਛ ਨਹੀਂ ਸੀ ਜਾਣਦਾ। ਭੁੱਖਾ ਪਿਆਸਾ ਰੋ ਰੋ ਬੇਹਾਲ ਹੋ ਰਿਹਾ ਸੀ। ਸੱਪ ਨੇ ਟੋਕਰੇ ਨੂੰ ਪੂਰੀ ਤਰ੍ਹਾਂ ਸੰਭਾਲਿਆ ਹੋਇਆ ਸੀ। ਆਪਣੀ ਪੂਰੀ ਤਾਕਤ ਲਗਾ ਕੇ ਟੋਕਰੇ ਨੂੰ ਲੈ ਜਾ ਰਿਹਾ ਸੀ। ਅਚਾਨਕ ਕੋਈ ਦੂਸਰੇ ਪਾਸੋਂ ਦੀ ਇੱਕ ਨਾਵ ਤੇਜ਼ ਪਾਣੀ ਦੇ ਝਟਕੇ ਦੇ ਨਾ ਸਹਿੰਦੀ ਹੋਈ ਬੇਕਾਬੂ ਹੋਈ ਚੱਲਦੀ ਜਾ ਰਹੀ ਸੀ। ਉਸ ਨਾਲ ਟੋਕਰਾ ਟਕਰਾ ਗਿਆ। ਇਸੇ ਦੌਰਾਨ ਟੋਕਰਾ ਨਾਵ ਦੀ ਕਿਸੇ ਬਾਹਰੀ ਕਿੱਲ ਨਾਲ ਅਟਕ ਗਿਆ। ਪਾਣੀ ਦੇ ਬਹਾਅ ਨਾਲ ਕਿਤੇ ਦੂਰ ਨਿਕਲ ਗਿਆ। ਸੱਪ ਪਿੱਛਾ ਨਹੀਂ ਸੀ ਕਰ ਰਿਹਾ। ਇਕਦਮ ਫਿਰ ਤੋਂ ਪਾਣੀ ਦੇ ਜ਼ੋਰਦਾਰ ਝਟਕੇ ਮਾਰਦਿਆਂ ਲਹਿਰਾਂ ਨੇ ਉਸ ਨਾਵ ਦੇ ਅੰਦਰ ਦੇ ਲੋਕਾਂ ਨੂੰ ਦੂਰ ਦੂਰ ਸੁੱਟਿਆ। ਇੱਧਰ ਸਾਡੀ ਨਾਵ ਵੀ ਹਿਚਕੋਲੇ ਖਾਂਦਿਆਂ ਖਾਂਦਿਆਂ ਕਿਤੇ ਦੂਰ ਜਾ ਨਿਕਲੀ। ਪਤਾ ਨਹੀਂ ਕਦੋਂ ਸਾਡੇ ਸਾਰਿਆਂ ਦੇ ਹੱਥ ਇੱਕ ਦੂਜੇ ਤੋਂ ਛੁੱਟ ਗਏ। ਸਾਰੇ ਬੱਚੇ ਦੂਰ ਦੂਰ ਪਾਣੀ ਅੰਦਰ ਡੁੱਬਦੇ ਗਏ ਅਤੇ ਰੁੜਦੇ ਗਏ। ਅਸੀਂ ਕੁਝ ਵੀ ਨਹੀਂ ਕਰ ਸਕੇ। ਫਿਰ ਜਦੋਂ ਮੈਂ ਅਚਾਨਕ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜੋ ਕਿ ਟੋਕਰੇ ਦੇ ਅੰਦਰ ਸੀ, ਉਸ ਨੂੰ ਦੂਰ ਦੂਰ ਤੱਕ ਨਜ਼ਰ ਮਾਰਦੀ ਪਾਣੀ ਵਿੱਚ ਕਿਸ਼ਤੀ ਨੂੰ ਇੱਕ ਹੱਥ ਨਾਲ ਪਕੜੇ ਹੋਏ ਤਲਾਸ਼ ਕਰਦੀ ਰਹੀ। ਆਖਿਰਕਾਰ ਉਹ ਕਿਸ਼ਤੀ ਮੈਨੂੰ ਨਜ਼ਰ ਆ ਗਈ ਤਾਂ ਮੈਂ ਬਹੁਤ ਹੀ ਕੋਸ਼ਿਸ਼ ਕਰਕੇ ਉਸ ਕਿਸ਼ਤੀ ਨਾਲ ਲਪਕਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਟੋਕਰਾ ਜਿਸ ਵਿੱਚ ਬੱਚਾ ਸੀ ਉਸ ਨੂੰ ਮੈਂ ਪਕੜ ਸਕਾਂ। ਆਖਿਰ ਮੈਂ ਲਹਿਰਾਂ ਨੂੰ ਹੱਥ ਮਾਰਦਿਆਂ ਮਾਰਦਿਆਂ ਟੋਕਰੇ ਨੂੰ ਇੱਕ ਹੱਥ ਨਾਲ ਪਕੜ ਲਿਆ ਜਿਸ ਵਿੱਚ ਬੱਚਾ ਇੱਕ ਹੱਥ ਨਾਲ ਟੋਕਰੇ ਨੂੰ ਪਕੜੇ ਹੋਏ ਸੀ ਅਤੇ ਰੋ ਰਿਹਾ ਸੀ। ਮੈਂ ਟੋਕਰੇ ਸਮੇਤ ਬੱਚੇ ਨੂੰ ਚੁੱਕ ਲਿਆ। ਹੁਣ ਬੱਚੇ ਨੂੰ ਭੁੱਖ ਵੀ ਲੱਗੀ ਸੀ ਤਾਂ ਪਿਆਸ ਵੀ। ਖਾਣ ਪੀਣ ਨੂੰ ਕੁਝ ਨਹੀਂ ਸੀ ਉਸ ਵੇਲੇ ਤਾਂ ਮੈਂ ਇੱਕ ਅੰਬ ਲੈ ਕੇ ਉਸ ਨੂੰ ਹੱਥ ਨਾਲ ਛਿੱਲ ਕੇ ਉਸਦਾ ਥੋੜ੍ਹਾ ਜਿਹਾ ਗੁੱਦਾ ਉਸ ਬੱਚੇ ਦੇ ਮੂੰਹ ਨਾਲ ਲਗਾ ਦਿੱਤਾ ਜਿਸ ਦੇ ਨਾਲ ਉਹ ਚੁੱਪ ਹੋ ਗਿਆ। ਹੌਲੇ ਹੌਲੇ ਖਾਣ ਲੱਗ ਪਿਆ। ਹੁਣ ਮੈਂ ਦੱਸਦੀ ਹਾਂ ਮੈਂ ਆਪਣੇ ਪੁੱਤ ਦਾ ਨਾਂ ਜਲ ਸੀਰਾ ਕਿਉਂ ਰੱਖਿਆ, ਕਿਉਂਕਿ ਉਹ ਮੈਨੂੰ ਪਾਣੀ ਵਿੱਚ ਜਲ ਦੀਆਂ ਲਹਿਰਾਂ ਵਿੱਚੋਂ ਮਿਲਿਆ ਸੀ ਅਤੇ ਅੰਬਾਂ ਦੇ ਟੋਕਰੇ ਵਿੱਚੋਂ ਮਿਲਿਆ ਸੀ। ਔਰ ਹਾਂ, ਹੈ ਤਾਂ ਉਹ ਬਹੁਤ ਮਿੱਠ ਬੋਲੜਾ, ਹਰ ਦਿਲ ਅਜ਼ੀਜ਼ ਵੀ ਹੈ, ਅੰਬ ਦੇ ਸੀਰੇ ਵਾਂਗੂ ਮਿੱਠੇ ਸਨ। ਐਸੇ ਕਰਕੇ ਮੈਂ ਉਸਦਾ ਨਾਮ ਜਲ ਸੀਰਾ ਰੱਖਿਆ। ਤੁਸੀਂ ਅੱਜ ਮੈਨੂੰ ਪੁਰਾਣੇ ਵਕਤ ਦੀ ਸਾਰੀ ਕਹਾਣੀ ਯਾਦ ਕਰਾ ਦਿੱਤੀ। ਮੈਂ ਅੱਜ ਉਸ ਵਕਤ 'ਤੇ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਵਸਦੇ ਵੇੜੇ ਲੈ ਕੇ, ਔਰ ਵਸਦੇ ਵੇੜੇ ਦੇ ਵਿੱਚ ਅਸੀਂ ਇੱਕ ਖਾਸ ਵਿਸ਼ੇ 'ਤੇ ਅੱਜ ਗੱਲ ਕਰਨੀ ਹੈ ਗਗਨ।
2: ਹਾਂਜੀ ਬਿਲਕੁਲ, GST ਬਾਰੇ ਗੱਲ ਕਰਨੀ।
1: ਬਿਲਕੁਲ ਜੀ, ਇੱਕ ਸੀਰੀਜ਼ ਚੱਲੀ ਹੈ ਜੀ, ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਹੈ ਨਾ, ਅਤੇ ਉਸ ਤਹਿਤ GST ਦੀ ਆਪਾਂ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ ਕਿ ਗੁੱਡਸ ਐਂਡ ਸਰਵਿਸ ਟੈਕਸ, ਪਤਾ ਹੀ ਹੈ ਸਾਰਿਆਂ ਨੂੰ, ਹੈ ਨਾ, July 2017 ਤੋਂ ਸ਼ੁਰੂ ਹੋਇਆ ਹੋਇਆ, ਔਰ ਇਹ ਇੱਕ ਇਨਡਾਇਰੈਕਟ ਟੈਕਸ ਹੈ। ਇਨਡਾਇਰੈਕਟ ਤੁਸੀਂ ਸਮਝਦੇ ਕਿੱਦਾਂ, ਮਤਲਬ ਤੁਹਾਨੂੰ ਤਾਂ ਪਤਾ ਹੀ ਹੋਏਗਾ ਵੈਸੇ
2: ਜੀ
1: ਜੀ, ਇਸ ਤਰ੍ਹਾਂ ਹੁੰਦਾ ਕਿ ਕਈ ਟੈਕਸ ਹੁੰਦੇ ਕਿ ਜਿਹੜੇ ਡਾਇਰੈਕਟ ਲੱਗਦੇ ਹੈ, ਹੈ ਨਾ, ਕੰਜ਼ਿਊਮਰਸ 'ਤੇ ਡਾਇਰੈਕਟ, ਜਿੱਦਾਂ ਡਾਇਰੈਕਟ ਟੈਕਸ, ਇਨਕਮ ਟੈਕਸ ਹੋ ਗਿਆ,

0: ਪਰ ਇਨਡਾਇਰੈਕਟ ਦਾ ਮਤਲਬ ਹੁੰਦਾ ਕਿ ਡਾਇਰੈਕਟ ਤੁਹਾਡੀ ਜੇਬ ਚੋਂ ਨਹੀਂ ਜਾਂਦਾ, ਤੁਸੀਂ ਉਹਨੂੰ ਭੋਗਦੇ ਹੋ। ਜਿੱਦਾਂ ਕਹਿੰਦੇ ਕਿ ਜਿਹੜਾ ਗਵਰਨਮੈਂਟ ਨੂੰ ਜਮ੍ਹਾਂ ਜਿਹੜਾ ਕਰਵਾਉਣਾ ਆ ਉਹ ਸੈਲਰ ਨੇ ਕਰਵਾਉਣਾ ਹੁੰਦਾ ਜਿਹੜਾ ਸਮਾਨ ਵੇਚਦਾ ਪਿਆ ਆ, ਪਰ ਉਹਨੂੰ ਜਿਹਨੂੰ ਕਹਿੰਦੇ ਬਰਦਾਸ਼ਤ ਕੌਣ ਕਰਦਾ, ਅਸੀਂ ਕੰਜ਼ਿਊਮਰ ਕਰਦੇ ਹਾਂ।
1: ਬਿਲਕੁਲ ਜੀ, ਔਰ ਵੈਸੇ ਜਿਹੜਾ ਹੁਣ ਵਨ ਨੇਸ਼ਨ ਵਨ ਟੈਕਸੇਸ਼ਨ ਵਿੱਚ ਕੁਛ ਇਹੋ ਜਿਹੇ ਰੂਲਸ ਵੀ ਹਨ ਕਿ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਰੂਲ ਜਿਹੜਾ ਹੈ ਉਹ ਚੱਲਣਾ, ਮਤਲਬ ਸਭ ਪਾਸੇ ਕੋਮਨ ਚੱਲਣਾ ਹੈ। ਚਾਹੇ ਉਹ ਅਗਰ ਜ਼ਰੂਰੀ ਚੀਜ਼ਾਂ ਨੇ ਅਤੇ ਅਗਰ ਉਹਨਾਂ ਦੇ 5% ਹੈ ਔਰ ਦੂਸਰੇ 'ਤੇ 18% ਡਰ ਹੈ ਤਾਂ ਉਹ ਫਿਕਸ ਹੈ ਵੀ 19 ਲੱਗਣੀ ਹੈ।
0: ਵੈਸੇ ਦਰਾਂ ਵੀ ਇਹਨਾਂ ਨੇ ਇੱਕ ਸੈਟਅਪ ਕਰ ਦਿੱਤਾ ਆ ਕਿ ਨਾ ਇਹ ਨਹੀਂ ਕਿ ਹਾਂਜੀ ਇੰਨੇ ਤੋਂ ਇੱਦਾਂ ਇੱਦਾਂ ਤੋਂ ਇੱਦਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਆਈਟਮਸ ਨੂੰ ਇਹਨਾਂ ਨੇ ਕਲਾਸੀਫਾਈ ਕਰ ਦਿੱਤਾ ਹੈ ਕਿ ਕੋਈ ਜਿਹੜੀਆਂ ਹਾਈਲੀ ਜਿਹੜੀਆਂ ਚੀਜ਼ਾਂ ਨੇ ਉਹ 28% ਦੇ ਵਿੱਚ ਆ ਜਾਂਦੀਆਂ ਨੇ, ਕੁਝ 18, ਕੁਝ 12, ਕੁਝ 5 ਅਤੇ ਕੁਝ 0% 'ਚ ਵੀ ਆਉਂਦੀਆਂ ਨੇ। ਤਾਂ ਮਤਲਬ ਇੱਦਾਂ 4-5 ਇਹਨਾਂ ਨੇ ਦਰਾਂ ਸੈੱਟ ਕਰ ਦਿੱਤੀਆਂ ਨੇ ਗਵਰਨਮੈਂਟ ਨੇ। ਪਰਪਸ ਇਹੀ ਹੈਗਾ ਕਿ ਲੋਕਾਂ ਨੂੰ ਜ਼ਿਆਦਾ ਟੈਕਸ ਨਾ ਦੇਣਾ ਪਵੇ ਔਰ ਐਡੀਸ਼ਨਲ ਨਾ ਦੇਣਾ ਪਵੇ। ਮਤਲਬ ਜਿੱਦੂ ਕਹਿੰਦੇ ਨਾ ਵੈਲਿਊ ਐਡਿਡ ਤਾਂ ਨਾ ਹੋਵੇ, ਇੱਕ ਵਾਰੀ ਦੇ ਦਿੱਤਾ ਬਸ ਦੇ ਦਿੱਤਾ। ਜਿਹੜਾ ਬਾਰ ਬਾਰ ਦੇਣਾ ਪੈਂਦਾ ਸੀਗਾ ਨਾ ਉਹ ਟੈਨਸ਼ਨ ਪੈਂਦੀ ਹੈ ਲੋਕਾਂ ਨੂੰ।
1: ਬਿਲਕੁਲ ਜੀ, ਔਰ ਕਈ ਕਮੋਡਿਟੀਜ਼ ਇਹੋ ਜਿਹੀਆਂ ਨੇ ਜੋ ਸਾਡੀ ਰੋਜ਼ਮਰਾ 'ਚ ਕੰਮ ਆਉਂਦੀਆਂ ਔਰ ਕੋਸ਼ਿਸ਼ ਕੀਤੀ ਗਈ ਕਿ ਉਹਨਾਂ 'ਤੇ ਘੱਟ ਟੈਕਸ ਲਗਾਇਆ ਜਾਂਦਾ। ਜਿਹੜੀ ਲਗਜ਼ਰੀ ਆਈਟਮਸ ਹੈ ਉਹਨਾਂ 'ਤੇ ਜ਼ਿਆਦਾ ਲਗਾਇਆ ਜਾਂਦਾ ਟੈਕਸ, ਕਿਉਂਕਿ ਉਹ ਸਾਡੀ ਉਹਦੇ ਬਿਨਾਂ ਅਸੀਂ ਰਹਿ ਸਕਦੇ ਹਾਂ, ਹੈ ਨਾ। ਉਹ ਸਾਡੀ ਇੱਕ ਬਹੁਤ ਸ਼ੌਕੀਆ ਚੀਜ਼ ਹੈ, ਸਾਨੂੰ ਸ਼ੌਕ ਹੈ, ਐਂਟਰਟੇਨਮੈਂਟ ਹੈ, ਉਹਦੇ ਵਿੱਚ ਕੁਝ ਜ਼ਿਆਦਾ ਹੈ ਔਰ ਜੋ ਸਾਡੀ ਰੈਗੂਲਰ ਰੋਜ਼ ਦੀ ਚੀਜ਼ਾਂ ਨੇ ਉਹ 'ਤੇ ਉਸ ਹਿਸਾਬ ਦਾ ਟੈਕਸ ਲਗਾਇਆ ਗਿਆ ਕਿ ਉਹ ਬੋਝ ਸਭ ਆਰਾਮ ਨਾਲ ਸਹਿ ਸਕਣ।
0: ਤਾਂ ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਜਦੋਂ ਵੀ ਸਰਕਾਰ ਕੋਈ ਉਪਰਾਲਾ ਕਰਦੀ ਹੈ, ਕੁਝ ਵੀ ਕਰਦੀ ਹੈ, ਉਹਦਾ ਬੈਨੀਫਿਟ ਹਮੇਸ਼ਾ ਲੋਕਾਂ ਨੂੰ ਦਿਮਾਗ 'ਚ ਰੱਖ ਕੇ ਹੀ ਹੁੰਦਾ ਕਿ ਲੋਕਾਂ ਨੂੰ ਜਿਹੜੀ ਆਮ ਨਾਗਰਿਕ ਹੈ, ਜਿਹੜੇ ਜਨ ਜਿਹਨੂੰ ਆਪਾਂ ਕਹਿੰਦੇ ਹਾਂ ਜਨ ਸੇਵਾ, ਉਹ ਇਹੀ ਜਨ ਸੇਵਾ ਹੈ ਕਿ ਉਸ ਚੀਜ਼ ਨੂੰ ਦਿਮਾਗ 'ਚ ਰੱਖ ਕੇ, ਉਸ ਪਰਪਸ ਨੂੰ ਦਿਮਾਗ 'ਚ ਰੱਖ ਕੇ ਕੋਈ ਵੀ ਚੀਜ਼ ਉਲੀਕੀ ਜਾਂਦੀ ਹੈ ਔਰ ਉਹਨੂੰ ਫਿਰ ਸੋਰਟ ਕਰਨ ਲਈ ਸਾਰੀ ਕੰਮ ਕੀਤਾ ਜਾਂਦਾ, ਉਹਨੂੰ ਇੰਪਲੀਮੈਂਟ ਕਰਨ ਲਈ, ਉਹਨੂੰ ਕਿੱਦਾਂ ਉਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਣਾ ਆ, ਉਸ ਚੀਜ਼ ਨੂੰ ਕੰਮ ਕਰਨ ਲਈ ਜਦੋਂ ਸਰਕਾਰ ਕਰਦੀ ਹੈ ਤਾਂ ਸਾਡਾ ਜਿਹਨੂੰ ਕਹਿੰਦੇ ਲੋਕਾਂ ਦਾ ਫਰਜ਼ ਬਣਦਾ ਕਿ ਅਸੀਂ ਸਰਕਾਰ ਦੇ ਨਾਲ ਜਿਹਨੂੰ ਕਹਿੰਦੇ ਨਾ ਹਾਂ ਕਹੀਏ, ਹਾਮੀ ਭਰੀਏ, ਯੈਸ ਮੈਨ ਬਣੀਏ ਅਸੀਂ। ਅਤੇ ਉਹ ਜੋ ਇੱਕ ਜਿਹਨੂੰ ਕਹਿੰਦੇ ਨਾ ਇੱਕ ਮੰਤਵ ਉਹਨਾਂ ਨੇ ਸਿਰਜਿਆ ਆ ਕਿ ਅੱਛਾ ਭਾਰਤ, ਵਧੀਆ ਭਾਰਤ ਔਰ ਇੱਕ ਜਿਹਨੂੰ ਕਹਿੰਦੇ ਬੈਲੈਂਸਡ ਨੇਸ਼ਨ, ਉਹ ਚੀਜ਼ ਬਣਾਉਣ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਈਏ।
1: ਬਿਲਕੁਲ ਹਰਪ੍ਰੀਤ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਔਰ ਬਹੁਤ ਅੱਛੀ ਤਰ੍ਹਾਂ ਸਮਝਾਇਆ ਕਿ ਮੈਨੂੰ ਲੱਗਦਾ ਸੁਣਨ ਵਾਲੇ ਜੋ ਭਾਵੇਂ ਕੋਈ ਘੱਟ ਪੜ੍ਹੇ ਵੀ ਹੋਣਗੇ ਨਾ, ਉਹਨਾਂ ਨੂੰ ਬਹੁਤ ਅੱਛਾ ਗਿਆਨ ਤੁਸੀਂ ਦਿੱਤਾ।
0: ਚਲੋ, ਇਹ ਚੀਜ਼ ਹੈ ਕਿ ਗਿਆਨ ਵੰਡਣ ਦੇ ਨਾਲ ਸਾਡਾ ਵੀ ਗਿਆਨ ਹੋਰ ਵੱਧਦਾ ਹੈ।
1: ਬਿਲਕੁਲ,
0: ਅਤੇ ਅਸੀਂ ਹੁਣ ਹੋਰ ਗਿਆਨ ਲੈਣਾ ਹੈ ਜਿਹੜਾ ਸਾਡਾ ਸਿਲਸਿਲਾ ਨਾ, ਉਹਦੇ ਵਿੱਚ ਸਾਨੂੰ ਉਹ ਹੈ ਹੀ ਕਿ ਸਾਨੂੰ ਗਿਆਨ ਮਿਲਦਾ ਉਹਦੇ ਵਿੱਚ। ਸੇਧ ਵਾਲੀਆਂ ਗੱਲਾਂ ਅਸੀਂ ਸੁਣਦੇ ਹਾਂ, ਸਮਝਦੇ ਹਾਂ। ਜਦੋਂ ਵੀ ਸਾਡੇ ਵਿਹੜੇ ਕੋਈ ਮਾਹਰ ਮਹਿਮਾਨ ਆਉਂਦੇ ਨੇ, ਉਹ ਸਾਨੂੰ ਕਾਫੀ ਵਿਸ਼ਿਆਂ 'ਤੇ ਕਾਫੀ ਸੇਧ ਦੇ ਕੇ ਜਾਂਦੇ ਨੇ ਔਰ ਸਾਡਾ ਜਿਹੜਾ ਸਿਲਸਿਲਾ ਸਾਂਝ ਹੈ ਉਹ ਹੈ ਹੀ ਇਹਦੇ ਨਾਲ ਜੁੜਿਆ ਹੋਇਆ।
1: ਔਰ ਅੱਜ ਦਾ ਵਿਸ਼ਾ ਹੈ ਜੀ, ਪ੍ਰਵਾਸੀ ਭਾਰਤੀਆਂ ਲਈ ਜਾਇਦਾਦ ਸੰਬੰਧੀ ਕਾਨੂੰਨ, ਅਤੇ ਇਹ ਇਨਫੋਰਮੇਸ਼ਨ ਜਾਣਕਾਰੀ ਦੇ ਰਹੇ ਨੇ ਐਡਵੋਕੇਟ ਓਮ ਪ੍ਰਕਾਸ਼ ਜੀ।
0: ਹਾਂ, ਅਤੇ ਸੁਣਦੇ ਹਾਂ ਇਹਨਾਂ ਨਾਲ ਕੀਤੀ ਹੋਈ ਗੱਲਬਾਤ, ਸੁਖਜੀਤ ਜੀ ਨੇ ਕੀਤੀ ਸੀ, ਅਤੇ ਸੁਣਦੇ ਹਾਂ ਇਹ ਗੱਲਬਾਤ
1: ਜੀ।
2: ਜਿੰਦ ਮਾਹੀ ਜੇ ਚੱਲਿਓ ਪਰਦੇਸ, ਕਦੇ ਨਾ ਭੁੱਲੀ ਆਪਣਾ ਦੇਸ਼, ਆਪਣੀ ਬੋਲੀ ਅਤੇ ਆਪਣਾ ਵੇਸ। ਸੱਚਮੁੱਚ ਪਰਦੇਸੀ ਜਾਂਦੇ ਭੈਣਾਂ ਵੀਰਾਂ ਲਈ ਇਹ ਬੋਲੀ ਉਦੋਂ ਬੜੀ ਕਾਰਗਰ ਸਾਬਤ ਹੋਈ ਜਦੋਂ ਉਹ ਨਾ ਆਪਣਾ ਦੇਸ਼ ਭੁੱਲੇ, ਨਾ ਆਪਣੀ ਵੇਸ਼ਭੂਸ਼ਾ ਭੁੱਲੇ ਅਤੇ ਨਾ ਆਪਣੀ ਬੋਲੀ ਭੁੱਲੇ, ਅਤੇ ਆਪਣੇ ਹੀ ਦੇਸ਼ ਵਿੱਚ ਵਾਪਸ ਪਰਤ ਕੇ ਇਸ ਨੂੰ ਖੁਸ਼ਹਾਲ ਕਰਨ ਲਈ ਉਹਨਾਂ ਨੇ ਇੱਥੇ ਆਪਣੀ ਜਾਇਦਾਦ ਬਣਾਈ, ਆਪਣੇ ਘਰਾਂ ਨੂੰ ਸੁੰਦਰ ਸੋਹਣਾ ਖੂਬਸੂਰਤ ਬਣਾਇਆ ਅਤੇ ਪੰਜਾਬੀਆਂ ਨੂੰ ਬਾਹਰ ਜਾਣ ਲਈ ਪ੍ਰੇਰਿਤ ਵੀ ਕੀਤਾ ਤਾਂ ਜੋ ਆਪਣਾ ਰਹਿਣ ਸਹਿਣ ਹੋਰ ਉੱਚਾ ਕਰ ਸਕਣ। ਪਰ ਜਦੋਂ ਆਪਾਂ NRI ਪ੍ਰੋਪਰਟੀ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਕਿਉਂਕਿ ਆਪ ਤਾਂ ਉਹ ਪ੍ਰੋਪਰਟੀ ਖਰੀਦ ਕੇ ਵਿਦੇਸ਼ਾਂ ਵਿੱਚ ਵੱਸ ਜਾਂਦੇ ਨੇ, ਪਰ ਇੱਥੇ ਕੋਈ ਪ੍ਰੋਪਰਟੀ ਦੀ ਦੇਖਭਾਲ ਨਹੀਂ ਹੁੰਦੀ ਅਤੇ ਜਾਂ ਫਿਰ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਅਸੀਂ NRI ਪ੍ਰੋਪਰਟੀ ਸੰਬੰਧੀ ਕੀ ਕਾਨੂੰਨ ਹੈ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ। ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ।
3: ਸੁਖਜੀਤ, ਸਭ ਤੋਂ ਪਹਿਲਾਂ ਤੁਹਾਡਾ, ਤੁਹਾਡੇ ਸਰੋਤਿਆਂ ਦਾ, ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਜੋ ਵੀ NRI ਵੀਰ ਨੇ ਬਾਹਰ ਬੈਠੇ ਸਾਡੇ, ਉਹਨਾਂ ਦੀਆਂ ਜਾਇਦਾਦਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਮਨ 'ਚ ਭਰਮ ਹੋਵੇ, ਉਹਨਾਂ ਦਾ ਤੁਸੀਂ ਮੈਨੂੰ ਸਵਾਲ ਪੁੱਛੋ ਅਤੇ ਮੈਂ ਉਹਨਾਂ ਦਾ ਬਿਲਕੁਲ ਕੋਸ਼ਿਸ਼ ਕਰੂੰਗਾ ਸਾਰੇ ਸਾਰੇ ਠੀਕ ਉਹਨਾਂ ਦਾ ਜਵਾਬ ਮਿਲ ਸਕੇ
1: ਜੀ। ਜਦੋਂ ਆਪਾਂ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਅਸੀਂ ਪ੍ਰਵਾਸੀ ਭਾਰਤੀ ਕਹਿੰਦੇ ਕਿਹਨੂੰ ਆ, ਪ੍ਰਵਾਸੀ ਭਾਰਤੀ ਕੌਣ ਹੁੰਦੇ ਨੇ?
3: ਸੁਖਜੀਤ, ਪ੍ਰਵਾਸੀ ਭਾਰਤੀ ਅਸੀਂ ਉਸ ਸ਼ਖਸ ਨੂੰ ਕਹਿੰਦੇ ਹਾਂ ਜਿਹੜਾ

0: ਬਾਪ, ਉਸਦਾ ਬਾਪ, ਉਸਦਾ ਦਾਦਾ ਜਾਂ ਪੜਦਾਦਾ, ਕਿਸੇ ਤਰ੍ਹਾਂ ਵੀ ਸਾਡੇ ਇੰਡੀਆ ਦਾ ਉਹਦਾ ਓਰੀਜਨ ਹੋਵੇ, ਅਸੀਂ ਉਹਨੂੰ PIOB ਇੰਗਲਿਸ਼ ਦੇ ਵਿੱਚ ਕਹਿੰਦੇ ਆ, ਪਰਸਨ ਆਫ ਇੰਡੀਅਨ ਓਰੀਜਨ, ਉਹਨੂੰ ਅਸੀਂ ਮੰਨਦੇ ਹਾਂ। ਉਹ NRI ਹੋਊਗਾ ਜੇ ਉਹਦੀਆਂ 3 ਪੀੜ੍ਹੀਆਂ ਤੱਕ ਵੀ ਫੋਰਨ ਦੇ ਵਿੱਚ ਬੈਠਾ, ਤਾਂ ਵੀ ਅਸੀਂ ਉਹਨੂੰ ਆਪਣੇ ਇੰਡੀਆ ਦਾ ਸਿਟੀਜਨ ਮੰਨ ਕੇ ਪ੍ਰਵਾਸੀ ਭਾਰਤੀ ਤਸਲੀਮ ਕਰਾਂਗੇ।
1: ਜੀ ਜੀ, ਅਤੇ ਹੁਣ ਜਦੋਂ ਆਪਾਂ ਪ੍ਰਵਾਸੀ ਭਾਰਤੀਆਂ ਦੀ ਗੱਲ ਕਰਦੇ ਹਾਂ, ਅਤੇ ਪ੍ਰਵਾਸੀ ਭਾਰਤੀਆਂ ਨੇ ਸਾਡੀ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਬੜਾ ਉਲਝਾਇਆ ਕਿ ਸੁਲਝਾਇਆ, ਇਹਦੇ ਬਾਬਤ ਥੋੜ੍ਹੀ ਜਿਹੀ ਜਾਣਕਾਰੀ ਚਾਹਾਂਗੇ।
0: ਦੇਖੋ, ਜਿੱਥੋਂ ਤੱਕ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਸਮਝਾਉਣ ਦੀ ਗੱਲ ਆਉਂਦੀ ਆ, ਅਤੇ NRI ਭਰਾਵਾਂ ਦਾ ਜੋ ਯੋਗਦਾਨ ਹੈਗਾ, ਉਹ ਬਹੁਤ ਵੱਡਾ ਯੋਗਦਾਨ ਆ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਇੰਡੀਆ ਦੇ ਨੂੰ ਸਹੀ ਕਰਨ ਦੇ ਲਈ। ਸਪੈਸ਼ਲ ਮੈਂ ਪੰਜਾਬ ਦੀ ਜੇ ਗੱਲ ਕਰਾਂ, ਅੱਜ ਦਾ ਨਹੀਂ, ਕੋਈ 70-80-90 ਸਾਲ ਤੋਂ ਖਾਸ ਕਰ ਦੁਆਬਾ ਜਿਹੜਾ ਰੀਜਨ ਸੀਗਾ, ਇੱਥੋਂ ਪ੍ਰਵਾਸੀ ਭਾਰਤੀ ਜਾਣੇ ਸ਼ੁਰੂ ਹੋਏ, ਇਹਨਾਂ ਨੂੰ ਦੇਖ ਕੇ ਫਿਰ ਮੁੜ ਕੇ ਮਾਲਵੇ 'ਚ, ਫਿਰ ਮੁੜ ਕੇ ਮਾਝੇ 'ਚ, ਉਹ ਵੀ ਲੋਕ ਹੌਲੀ ਹੌਲੀ ਸ਼ੁਰੂ ਹੋਣੇ ਹੋਏ, ਪਰ ਦੁਆਬੇ ਦੇ ਵਿੱਚੋਂ ਖਾਸ ਕਰਕੇ ਲੋਕ ਜਾਣੇ ਸ਼ੁਰੂ ਹੋਏ, ਕਿਉਂਕਿ ਇੱਥੇ ਹੋਲਡਿੰਗ ਜ਼ਮੀਨਾਂ ਘੱਟ ਸੀ, ਕੋਈ ਨੌਕਰੀ ਪੇਸ਼ੇ, ਕੋਈ ਹੋਰ ਇੱਦਾਂ ਦੀਆਂ ਕੋਈ ਮੁਸ਼ਕਲਾਂ ਦੇਖ ਕੇ ਉਹ ਹੌਲੀ ਹੌਲੀ ਹੌਲੀ ਉਹਨਾਂ ਨੇ ਆਪ ਜਾ ਕੇ ਸੈੱਟ ਹੋਏ, ਆਪਣੇ ਪਰਿਵਾਰਾਂ ਨੂੰ ਸੱਦਿਆ, ਸ਼ਾਦੀਆਂ ਹੋਈਆਂ, ਜਾ ਕੇ ਸੈਟਲ ਹੋ ਕੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਜੀ ਇੱਥੇ ਵੱਸਦੇ ਸੀ, ਜਿਹੜੇ ਉਹਨਾਂ ਦੇ ਪਰਿਵਾਰ, ਉਹਨਾਂ ਨੇ ਉੱਥੋਂ ਜਾ ਕੇ ਬੜੀ ਮੁਸ਼ਕਤ ਕੀਤੀ, ਬਹੁਤ ਕੰਮ ਕੀਤੇ, ਅਤੇ ਆਪਣੇ ਸਾਰੇ ਜੋ ਕਮਾਈ ਕੀਤੀ, ਉਹਨਾਂ ਨੂੰ ਪੈਸੇ ਭੇਜੇ, ਉਹਨਾਂ ਦੀ ਮਿਹਨਤ ਕਰਕੇ ਵੀ ਤੁਸੀਂ ਆਪਣੀਆਂ ਜਾਇਦਾਦਾਂ ਬਣਾਓ, ਆਪਣਾ ਸਟੈਂਡਰਡ ਆਫ ਲਿਵਿੰਗ ਜਿਹੜਾ ਸਹੀ ਕਰੋ, ਕਿਉਂਕਿ ਬਾਹਰਲੇ ਦੇਸ਼ 'ਚੋਂ ਜਦੋਂ ਆ ਕੇ ਵੱਸਦੇ ਦੱਸਦੇ ਸੀ ਵੀ ਸਾਡੇ ਉੱਥੇ ਇਸ ਤਰ੍ਹਾਂ ਲੋਕ ਰਹਿੰਦੇ ਆ, ਉਹਨਾਂ ਦੀ ਦੇਖੋ ਦੇਖੀ ਲੋਕਾਂ ਨੇ ਕੋਠੀਆਂ ਪਾਉਣੀਆਂ ਸ਼ੁਰੂ ਕੀਤੀਆਂ, ਘਰਾਂ 'ਚ ਫਰਨੀਚਰ ਸੋਹਣੇ ਲਿਆਉਣੇ ਸ਼ੁਰੂ ਕੀਤੇ, ਕੱਪੜੇ ਸੋਹਣੇ ਪਾਉਣੇ ਸ਼ੁਰੂ ਕੀਤੇ, ਸ਼ਾਦੀਆਂ ਬੜੇ ਚੰਗੇ ਸੁਚੱਜੇ ਢੰਗ ਦੇ ਨਾਲ ਕਰਨੀਆਂ ਸ਼ੁਰੂ ਕੀਤੀਆਂ, ਤਾਂ ਲੜਕੀਆਂ ਪੜ੍ਹੀਆਂ ਲਿਖੀਆਂ ਬਾਹਰ ਗਈਆਂ, ਉਹਨਾਂ ਨੇ ਆ ਕੇ ਹੋਰ ਯੋਗਦਾਨ ਪਾਇਆ, ਆਪਣੇ ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰਾਂ ਨੂੰ ਵੀ ਦੱਸਿਆ ਕਿ ਸਮਾਜਿਕ ਜਿਹੜੀ ਰੀਤੀ ਰਿਵਾਜ ਜਾਂ ਸਮਾਜਿਕ ਜਿਹੜੇ ਹੋਰ ਵਿਚਾਰਕ ਸਾਂਝਾਂ ਜਿਹੜੀਆਂ ਹੈਗੀਆਂ ਬਾਹਰਲਿਆਂ ਲੋਕਾਂ ਦੀਆਂ, ਉਹ ਆ ਕੇ ਦੱਸਿਆ, ਉਹਦੇ ਨਾਲ ਬਹੁਤ ਵੱਡਾ ਬਦਲਾਵ ਸਾਡੇ ਸਮਾਜ ਦੇ ਵਿੱਚ ਆਇਆ NRI ਵੀਰਾਂ ਦੇ ਬਾਹਰ ਜਾਣ ਨਾਲ, ਔਰ ਉਨਾ ਹੀ ਆਰਥਿਕ ਤੌਰ ਦਾ ਆਇਆ ਵੀ ਜਿੰਨੇ ਪੈਸੇ ਉਹਨਾਂ ਨੇ ਜਾ ਕੇ ਹੈਲਪ ਕੀਤੀ, ਉਹਦੇ ਨਾਲ ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਬਦਲਾਵ ਆਇਆ ਸਾਡੇ ਸਮਾਜ,
1: ਯਾਨੀ ਕਿ ਰਹਿਣ ਸਹਿਣ ਵਿੱਚ ਕਾਫੀ ਹੱਦ ਤੱਕ ਤਬਦੀਲੀ ਆਈ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ, ਕਹਿ ਸਕਦੇ ਹਾਂ
0: ਬਹੁਤ ਬਹੁਤ ਵੱਡਾ ਬਦਲਾਵ, ਬਹੁਤ ਵੱਡਾ।
1: ਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਵੀਰਾਂ ਦੀ ਜਿਹੜੇ ਬਾਹਰ ਜਾ ਕੇ ਵਸੇ ਨੇ, ਆਪਣਾ ਦੇਸ਼ ਤਾਂ ਉਹਨਾਂ ਨੂੰ ਬੜਾ ਚੰਗਾ ਲੱਗਦਾ, ਅਤੇ ਉਹਨਾਂ ਨੇ ਆਰਥਿਕ ਖੁਸ਼ਹਾਲੀ ਵਿੱਚ, ਸਾਡੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਕਿਸ ਤਰੀਕੇ ਯੋਗਦਾਨ ਦਿੱਤਾ ਹੈ?
0: ਦੇਖੋ, ਜਿੱਥੋਂ ਤੱਕ ਉਹਨਾਂ ਦੀ ਆਰਥਿਕ ਖੁਸ਼ਹਾਲੀ 'ਚ ਯੋਗਦਾਨ ਦੀ ਗੱਲ ਆ, ਇਹ ਪਿੱਛੇ ਗਵਰਨਮੈਂਟ ਆਫ ਇੰਡੀਆ ਦੇ ਤੱਥ ਆ ਜਾਂ ਭਾਰਤ ਸਰਕਾਰ ਦੇ ਤੱਥ ਆ ਕਿ ਜੋ NRI ਵੀਰਾਂ ਨੇ ਪੈਸਾ ਭੇਜਿਆ ਔਰ GDP ਦੇ ਵਿੱਚ ਬਹੁਤ ਵੱਡਾ ਉਛਾਲ ਜਿਹੜਾ ਆਇਆ ਸੀਗਾ, ਉਹ NRI ਵੀਰਾਂ ਦੀ ਇਨਵੈਸਟਮੈਂਟ ਕਰਕੇ ਆਇਆ
1: ਸੀਗਾ,
0: ਔਰ ਉਹਨਾਂ ਨੇ ਬਹੁਤ ਵੱਡੀਆਂ ਇਨਵੈਸਟਮੈਂਟ ਕੀਤੀਆਂ, ਚਾਹੇ ਉਹ ਖੇਤੀ ਸੈਕਟਰ ਸੀ, ਚਾਹੇ ਉਹ ਫੈਕਟਰੀ ਦਾ ਸੈਕਟਰ ਸੀ, ਚਾਹੇ ਉਹ ਰੀਅਲ ਅਸਟੇਟ ਦਾ ਸੈਕਟਰ ਸੀ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਾ ਵੀ ਇਹਦੇ ਵਿੱਚ ਕੋਈ ਮੁਨਾਫਾ ਸਾਨੂੰ ਹੋ ਸਕਦਾ ਜਾਂ ਸਰਕਾਰ ਦੀਆਂ ਪੋਲਿਸੀਜ਼ ਇੱਦਾਂ ਦੀਆਂ ਸੀਗੀਆਂ, ਉਹਨਾਂ ਦੇ ਪੈਸੇ ਲਵਾਏ, ਉਹਦੇ ਨਾਲ ਬਹੁਤ ਹੀ ਆਰਥਿਕ ਉਛਾਲ ਇਹਦੇ ਵਿੱਚ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਉਹਦਾ ਆਇਆ।
1: ਜੀ, ਕਾਫੀ ਖੁਸ਼ਹਾਲੀ ਦੇ ਵਿੱਚ ਯੋਗਦਾਨ ਹੈ ਪ੍ਰਵਾਸੀ ਭਾਰਤੀਆਂ ਦਾ, ਸਾਡੇ ਆਪਣੇ ਭਾਰਤ ਦੀ, ਠੀਕ ਹੈ ਨਾ ਜੀ, ਭਾਰਤ ਦੀ ਖੁਸ਼ਹਾਲੀ 'ਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਗੱਲ ਕੀਤੀ ਸੀ ਕਿ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ, ਘਰਾਂ ਦੇ ਅੰਦਰ ਰਹਿਣ ਸਹਿਣ ਦਾ ਸਮਾਨ ਸੀ ਜਿਹੜਾ ਬਹੁਤ ਵਧੀਆ ਵਧੀਆ ਆ ਗਿਆ, ਪਰ ਹੁਣ ਆਪਾਂ ਥੋੜ੍ਹੀ ਦੇਰ ਤੋਂ ਦੇਖ ਰਹੇ ਹਾਂ ਕਿ ਪ੍ਰਵਾਸੀ ਭਾਰਤੀਆਂ ਦਾ ਕੁਝ ਮੋਹ ਜਿਹਾ ਭੰਗ ਹੋ ਰਿਹਾ ਆਪਣੇ ਦੇਸ਼ ਦੇ ਪ੍ਰਤੀ, ਅਤੇ ਜਾਂ ਉਹ ਜਾਇਦਾਦ ਜਿੱਦਾਂ ਪਹਿਲਾਂ ਖਰੀਦਦੇ ਸਨ ਉੱਦਾਂ ਨਹੀਂ ਖਰੀਦ ਰਹੇ, ਕੀ ਕਾਰਨ ਹੈ?
0: ਇਹ ਦੇਖੋ, ਮੈਂ ਬੜੇ ਦੁੱਖ ਨਾਲ ਇਹ ਗੱਲ ਕਹੂੰਗਾ, ਔਰ ਮੇਰੇ ਵੀਰ ਇਸ ਗੱਲ ਦਾ ਕੋਈ ਵੀ ਗੁੱਸਾ ਨਾ ਕਰੇ, ਮੈਂ ਸਗੋਂ ਇਹਨੂੰ ਇੱਕ ਸਿੱਖਿਆ ਦੇ ਤੌਰ 'ਤੇ ਲੈਣ ਕਿ ਜਿਹੜਾ ਵੀ ਬੰਦਾ ਤੁਹਾਡੀ ਮਦਦ ਕਰਦਾ ਉਹਦੀ ਤੁਹਾਨੂੰ ਹਮੇਸ਼ਾ ਹੀ ਰੱਖਿਆ ਕਰਨੀ ਚਾਹੀਦੀ ਹੈ। ਜੇ NRI ਭਰਾਵਾਂ ਨੇ ਬਹੁਤ ਯੋਗਦਾਨ ਦਿੱਤਾ ਸਾਡੇ ਆਰਥਿਕ ਸਮਾਜਿਕ ਢਾਂਚੇ ਨੂੰ ਸਹੀ ਕੀਤਾ, ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਸਾਡੇ ਜਿਹੜੇ ਪਰਿਵਾਰ ਸੀ ਉਹੀ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਕੋਈ ਇਲ ਵਿਲ ਬਦਲੇ ਦੀ ਭਾਵਨਾ, ਮਹਿਲਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਸੁਖਜੀਤ ਮੈਨੂੰ ਦੱਸਦੇ ਹਾਂ ਹੁਣ ਕਿ ਮੈਂ, ਅਸੀਂ ਕਚਹਿਰੀ ਦੇ ਵਿੱਚ ਕੇਸ ਆਉਂਦੇ ਆ NRI ਪ੍ਰਵਾਸੀਆਂ ਦੀ ਜਾਇਦਾਦ ਦੱਬਣ ਦੇ ਵਾਸਤੇ, ਵੀ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਡਰਾ ਧਮਕਾ ਲਈਏ, ਉਹਨਾਂ 'ਤੇ ਝੂਠੇ ਮੁਕੱਦਮੇ ਕੀਤੇ ਗਏ, ਉਹ ਡਰਦੇ ਵਿਚਾਰੇ ਇੱਥੇ ਨਹੀਂ ਆਉਣ ਡੇ, ਕਈ ਲੋਕ ਹਾਲੇ ਤੱਕ PO ਡਿਕਲੇਅਰ ਹੋਏ ਹੈਗੇ ਆ ਵੀ ਜੀ ਅਸੀਂ ਜੇ ਜਾਵਾਂਗੇ ਤਾਂ ਇੰਡੀਆ ਦੇ ਵਿੱਚ ਸਾਨੂੰ ਅਰੈਸਟ ਕਰ ਲੈਣਗੇ, ਅਤੇ ਇਸ ਕਰਕੇ ਉਹਨਾਂ ਦਾ ਮੋਹ ਭੰਗ ਹੋਣਾ ਸੁਭਾਵਿਕ ਆ। ਇੱਕ ਬੰਦੇ 'ਤੇ ਪਰਚਾ ਹੁੰਦਾ, ਉਹ 10 ਬੰਦੇ ਦੇ ਨਾਲ ਗੱਲ ਕਰਦਾ ਵੀ ਮੈਂ ਤੀ ਉੱਥੇ ਜਾਣਾ, ਕਿਉਂਕਿ ਇੰਡੀਆ ਦਾ ਜਿਹੜਾ ਸਿਸਟਮ ਆ ਜਾਂ ਸਾਡਾ ਜਿਹੜਾ ਉੱਥੇ ਦਾ ਤਾਣਾ ਬਾਣਾ ਆ ਉਹ ਥੋੜ੍ਹਾ ਜਿਹਾ ਖਰਾਬ

0: ਡਿਆ ਮੈਂ ਤੂੰ ਵੀ ਨਾ ਜਾਈਂ, ਤੈਨੂੰ ਵੀ ਹੋ ਸਕਦਾ ਫਸਾ ਦੇਣ ਜਾਂ ਤੈਨੂੰ ਵੀ ਕਿਸੇ ਝੂਠੇ ਕੇਸ ਦੇ ਵਿੱਚ ਇਨਵੋਲਵ ਕਰਨ। ਇਹ ਜਦਕਿ ਗੱਲ ਕੰਡੈਮ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਇੱਦਾਂ ਦੀਆਂ ਗੱਲਾਂ ਸਾਨੂੰ ਠੀਕ ਨਹੀਂ ਸਾਡੇ ਸਮਾਜ ਲਈ ਰਹਿਣਗੀਆਂ।
1: ਜੀ, ਸੇਫ ਗਾਰਡਸ ਕੀ ਨੇ, ਕਿਵੇਂ ਅਸੀਂ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਕਾਨੂੰਨ ਕੀ ਕਹਿੰਦਾ?
0: ਕਾਨੂੰਨ ਬੜਾ ਹੀ ਕਲੀਅਰ ਆ ਜੀ। NRI ਦੇ ਵਾਸਤੇ ਉਹਨਾਂ ਦੀ ਕਮਰਸ਼ੀਅਲ ਪ੍ਰੋਪਰਟੀ ਹੋਵੇ, ਉਹਨਾਂ ਦੀ ਐਗਰੀਕਲਚਰ ਪ੍ਰੋਪਰਟੀ ਹੋਵੇ, ਉਹਨਾਂ ਦੀ ਰੈਜੀਡੈਂਸ਼ੀਅਲ ਪ੍ਰੋਪਰਟੀ ਹੋਵੇ, ਉਹਦੇ ਵਾਸਤੇ ਖਾਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈਗੀ ਆ ਸੰਨ 2000-2001 ਦੇ ਵਿੱਚ। ਔਰ NRI ਦੀ ਡੈਫੀਨੇਸ਼ਨ ਉਹ 'ਚ ਦਿੱਤੀ ਵੀ ਜੇ ਇਹ ਆਦਮੀ ਇਸ ਡੈਫੀਨੇਸ਼ਨ ਦੇ ਵਿੱਚ ਪੂਰੇ ਉਤਰਦੇ ਆ ਅਤੇ ਇਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਆਪਣੀ ਜਾਇਦਾਦ ਨੂੰ ਸੁਚਾਰੂ ਢੰਗ ਦੇ ਨਾਲ ਖਾਲੀ ਕਰਵਾ ਸਕਦੇ ਆ। ਜਿੱਦਾਂ ਕੋਈ ਖੇਤੀਬਾੜੀ ਦੀ ਜ਼ਮੀਨ ਆ, ਠੇਕੇ 'ਤੇ ਉਹਨਾਂ ਨੇ ਦਿੱਤੀ ਆ, ਜੇ ਕੋਈ ਜਿਹੜਾ ਬੰਦਾ ਕਲਟੀਵੇਟ ਕਰਦਾ ਜਾਂ ਜਿਹੜੀ ਉਹਨੂੰ ਹਲ ਵਾਹੁਣ ਡਿਆ ਉੱਥੇ ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਜੇ ਉਹਨਾਂ ਦੇ ਨਾਲ ਸ਼ਰਾਰਤ ਕਰਦਾ ਤਾਂ ਤੁਸੀਂ ਉਹਦੇ ਖਿਲਾਫ਼ ਬਦਖਲੀ ਦੀ ਦਰਖਾਸਤ ਰੈਵਨਿਊ ਕੋਰਟ ਦੇ ਵਿੱਚ ਦੇ ਕੇ ਤੁਸੀਂ ਉਹਨੂੰ

0: ਉਹਨਾਂ ਦੀ ਕਮਰਸ਼ੀਅਲ ਪ੍ਰੋਪਰਟੀ ਹੋਵੇ, ਉਹਨਾਂ ਦੀ ਐਗਰੀਕਲਚਰ ਪ੍ਰੋਪਰਟੀ ਹੋਵੇ, ਉਹਨਾਂ ਦੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੋਵੇ, ਉਹਦੇ ਵਾਸਤੇ ਖਾਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈਗੀ ਹੈ ਸੰਨ 2000-2001 ਦੇ ਵਿੱਚ, ਔਰ NRI ਦੀ ਡੈਫੀਨੇਸ਼ਨ ਉਹ 'ਚ ਦਿੱਤੀ ਵੀ ਜੇ ਇਹ ਆਦਮੀ ਇਸ ਡੈਫੀਨੇਸ਼ਨ ਦੇ ਵਿੱਚ ਪੂਰੇ ਉਤਰਦੇ ਆ ਅਤੇ ਇਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਆਪਣੀ ਜਾਇਦਾਦ ਨੂੰ ਸੁਚਾਰੂ ਢੰਗ ਦੇ ਨਾਲ ਖਾਲੀ ਕਰਵਾ ਸਕਦੇ ਆ। ਜਿੱਦਾਂ ਕੋਈ ਖੇਤੀਬਾੜੀ ਦੀ ਜ਼ਮੀਨ ਆ, ਠੇਕੇ 'ਤੇ ਉਹਨਾਂ ਨੇ ਦਿੱਤੀ ਆ, ਜੇ ਕੋਈ ਜਿਹੜਾ ਬੰਦਾ ਕਲਟੀਵੇਟ ਕਰਦਾ ਜਾਂ ਜਿਹੜੀ ਉਹਨੂੰ ਹਲ ਵਾਹੁਣ ਡਿਆ ਉੱਥੇ ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਜੇ ਉਹਨਾਂ ਦੇ ਨਾਲ ਸ਼ਰਾਰਤ ਕਰਦਾ ਤਾਂ ਤੁਸੀਂ ਉਹਦੇ ਖਿਲਾਫ਼ ਬਦਖਲੀ ਦੀ ਦਰਖਾਸਤ ਰੈਵਨਿਊ ਕੋਰਟ ਦੇ ਵਿੱਚ ਦੇ ਕੇ ਤੁਸੀਂ ਉਹਨੂੰ ਉੱਥੋਂ ਉਹਦੇ ਕੋਲੋਂ ਖਾਲੀ ਕਰਾ ਸਕਦੇ ਹਾਂ। ਜੇ ਤੁਹਾਡਾ ਕੋਈ ਕਮਰਸ਼ੀਅਲ ਹੈਗਾ ਜਾਂ ਦੁਕਾਨਾਂ ਆ ਤੁਹਾਡੇ ਕੋਲ, ਚਾਹੇ ਕਿੰਨੀਆਂ ਵੀ ਦੁਕਾਨਾਂ ਤੁਹਾਡੇ ਕੋਲ ਹੈਗੀਆਂ, ਤੁਸੀਂ ਉਹ ਰੈਂਟ ਕੰਟਰੋਲਰ ਜਿਹੜਾ ਹੈਗਾ ਕਿਰਾਏ ਦਾ ਕਾਨੂੰਨ ਜਿਹੜਾ ਉਹਦੇ 'ਚ ਤੁਸੀਂ ਦਰਖਾਸਤ ਦੇ ਕੇ ਖਾਲੀ ਕਰਾ ਸਕਦੇ ਹਾਂ, ਔਰ ਉਹ ਸਾਰੇ ਦਾ ਸਾਰਾ ਸਮਰੀ ਪ੍ਰੋਸੀਜਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡੇ ਟੂ ਡੇ ਐਡਜਰਨ ਹੋ ਕੇ। ਲੰਬੀਆਂ ਤਰੀਕਾਂ ਨਹੀਂ ਉਹ 'ਚ ਪੈਣਗੀਆਂ, ਇਹ ਨਹੀਂ ਵੀ ਟਾਈਮ ਕੰਜ਼ੂਮਿੰਗ ਹੋਊਗਾ ਜੀ 4 ਸਾਲ ਲੱਗਣਗੇ 5 ਸਾਲ, ਬਿਲਕੁਲ ਨਹੀਂ। ਤੁਸੀਂ ਲਾਓ, ਤੁਹਾਨੂੰ ਬਿਲਕੁਲ ਅਦਾਲਤ ਨੂੰ ਤੁਸੀਂ ਕਨਵਿੰਸ ਕਰਦੇ ਹੋ ਕਿ ਸਾਡੀ ਜਾਇਦਾਦ ਆ ਔਰ ਮਿਸਯੂਜ਼ ਹੋਣ ਰਹੀ ਆ, ਅਦਾਲਤ ਤੁਹਾਨੂੰ ਖਾਲੀ ਕਰਾ ਕੇ ਬਿਲਕੁਲ ਕਬਜ਼ਾ ਲੈ ਕੇ ਦਊਗੀ
1: ਜੀ। ਪਿੱਛੇ ਜੇ ਇੱਕ ਕਾਨੂੰਨ ਆਇਆ ਸੀ ਪ੍ਰਵਾਸੀ ਭਾਰਤੀ ਲਈ, ਸਪੈਸ਼ਲ ਕਾਨੂੰਨ ਬਣਾਇਆ ਗਿਆ, ਤੇ ਜਾਂ ਮਿੱਥ ਹੈ ਜਾਂ ਕਿੰਨੀ ਕੁ ਸੱਚਾਈ ਹੈ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ 12 ਸਾਲ ਤੱਕ ਜੇਕਰ ਕੋਈ ਵਿਅਕਤੀ ਪ੍ਰਵਾਸੀ ਭਾਰਤੀ ਦੀ ਜਾਇਦਾਦ ਵਿੱਚ ਰਹਿੰਦਾ ਤੇ ਉਹ ਉਸਦਾ ਮਾਲਕ ਬਣ ਜਾਏਗਾ?
0: ਇਹ ਬਿਲਕੁਲ ਗਲਤ ਮਿੱਥ ਹੈਗੀ ਹੈ ਜੀ, ਔਰ ਇਹਨੂੰ ਬਿਲਕੁਲ ਸਮਝਣ ਦੀ ਲੋੜ ਆ, ਔਰ ਮੈਂ ਸਮਝਾਉਣਾ ਚਾਹੁੰਦਾ। ਕੋਈ ਵੀ ਇੱਦਾਂ ਦਾ ਕਾਨੂੰਨ ਨਹੀਂ ਵੀ ਕੋਈ ਤੁਹਾਡੀ 12 ਸਾਲ ਜ਼ਮੀਨ ਕਸ਼ਤ ਕਰਦਾ ਜਾਂ 12 ਸਾਲ ਤੁਹਾਡਾ ਕਿਰਾਏਦਾਰ ਆ ਜਾਂ ਕਿਸੇ ਤਰ੍ਹਾਂ ਉਹ ਬੈਠਾ ਤਾਂ ਉਹ ਮਾਲਕ ਬਣ ਜੂਗਾ, ਬਿਲਕੁਲ ਗਲਤ ਆ। ਇਹਨੂੰ ਅਸੀਂ ਐਡਵਰਸ ਪੁਜੈਸ਼ਨ ਕਹਿੰਦੇ ਹਾਂ, ਇਹਨੂੰ ਹਰ ਆਦਮੀ ਸਮਝਦਾ, ਜਿਹੜੇ NRA ਵੀਰ ਉਹ ਬਿਲਕੁਲ ਸਮਝਣਗੇ। 12 ਸਾਲ ਦੀ ਕਾਨੂੰਨ ਦੀ ਉੱਥੇ ਧਾਰਨਾ ਐਪਲੀਕੇਬਲ ਹੈਗੀ ਆ ਜਿੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕਰਕੇ ਕੋਈ ਬੈਠਾ ਹੈ, ਉਹ ਜਾਇਦਾਦਾਂ ਜਿਹੜੀਆਂ ਤੁਸੀਂ ਕਿਰਾਏ 'ਤੇ ਦੇ ਕੇ ਗਏ ਹਾਂ, ਬੰਦੇ ਕਿਰਾਏਦਾਰ ਹੈਗੇ ਤੁਹਾਡੇ, ਤੁਸੀਂ ਕਿਰਾਏਨਾਮਾ ਲਿਖਿਆ ਆ, ਲੀਜ਼ ਡੀਟ ਲਿਖੀ ਆ, ਪਟੇਨਾਮਾ ਲਿਖਿਆ ਆ, ਉਹ ਚਾਹੇ 20 ਸਾਲ ਬਹੁਣ, 25 ਸਾਲ ਬਹੁਣ, 30 ਸਾਲ ਬਹੁਣ, ਉਹ ਕਦੀ ਵੀ ਉਹਦੇ ਮਾਲਕ ਨਹੀਂ ਬਣ ਸਕਦੇ। ਇਹ ਬਿਲਕੁਲ ਗਲਤ ਮਿੱਥ ਹੈਗੀ, ਇੱਕ ਧਾਰਨਾ ਆ। ਔਰ ਵੀਰਾਂ ਦੇ ਕਈਆਂ ਦੇ ਫੋਨ ਆਉਂਦੇ ਆ ਕਿ ਜੀ ਸਾਡੀ ਜਾਇਦਾਦ ਅਸੀਂ ਐਤਕੀ ਠੇਕੇਦਾਰ ਬਦਲਣਾ ਚਾਹੁੰਦੇ, ਅਸੀਂ ਜ਼ਮੀਨ ਦੂਸਰੇ ਨੂੰ ਦੇ ਦੇਣੀ ਆ, ਸਾਨੂੰ ਪਤਾ ਲੱਗਾ ਇੱਥੇ ਉਹ ਮਾਲਕ ਬਣ ਜੂਗਾ। ਇਹ ਬਿਲਕੁਲ ਗਲਤ ਗੱਲ ਹੈਗੀ ਆ। ਤੁਸੀਂ ਆਪਣਾ ਇਕਰਾਰਨਾਮਾ ਲਿਖੋ ਆ ਕੇ, ਤੁਸੀਂ ਆਪਣਾ ਕਿਰਾਏਨਾਮਾ ਲਿਖੋ, ਪਟਾ ਲਿਖੋ, ਲੀਜ਼ ਡੀਲ ਲਿਖੋ ਸਾਰਿਆਂ ਦੇ ਨਾਲ, ਔਰ ਉਹਨੂੰ ਤੁਸੀਂ ਰੈਂਟ ਇੰਡਕਟ ਕਰਕੇ ਦਿਓ ਐਜ਼ ਟੇਨੈਂਟ। ਕੋਈ ਵੀ ਆਦਮੀ ਤੁਹਾਡੀ ਜਾਇਦਾਦ ਹੜੱਪ ਨਹੀਂ ਸਕਦਾ ਔਰ ਮਾਲਕ ਨਹੀਂ ਬਣ ਸਕਦਾ, ਉਹਦੇ ਖਿਲਾਫ਼ ਸਗੋਂ ਪਰਚਾ ਹੋ ਸਕਦਾ, ਔਰ ਉਹਦੇ ਖਿਲਾਫ਼ ਕਈ ਕਾਨੂੰਨੀ ਤੁਹਾਨੂੰ ਸਮਾਧਾਨ ਹੈਗੇ ਆ ਜਿਹੜੇ ਹੈਲਪ ਕਰਨਗੇ ਤੁਹਾਡੀ
1: ਜੀ। ਪੰਜਾਬ ਵਿੱਚ ਜਾਇਦਾਦਾਂ ਖਰੀਦੀਆਂ, ਪੰਜਾਬ ਦੀ ਆਰਥਿਕ ਖੁਸ਼ਹਾਲੀ 'ਚ, ਭਾਰਤ ਦੀ ਆਰਥਿਕ ਖੁਸ਼ਹਾਲੀ ਵਿੱਚ ਪੂਰਾ ਪੂਰਾ ਯੋਗਦਾਨ ਪਾਇਆ, ਪਰ ਉਹਨਾਂ ਕੋਲ ਆਇਆ ਨਹੀਂ ਜਾਂਦਾ, ਹਰ ਵਰੇ ਨਹੀਂ ਆ ਸਕਦੇ। ਅੱਗੇ ਤਾਂ 6 ਮਹੀਨਿਆਂ ਬਾਅਦ ਆ ਜਾਂਦੇ ਸੀ, ਹੁਣ ਉਹ ਹਰ ਵਰੇ ਨਹੀਂ ਆ ਸਕਦੇ। ਜਾਇਦਾਦਾਂ ਉਹਨਾਂ ਦੀਆਂ ਉਸੇ ਤਰ੍ਹਾਂ ਪਈਆਂ ਨੇ। ਮੰਨ ਲਓ ਕੋਈ ਜਾਇਦਾਦ ਦੇ ਉੱਤੇ ਕਬਜ਼ਾ ਕਰਕੇ ਬੈਠ ਗਿਆ, ਝਗੜਾ ਸ਼ੁਰੂ ਹੋ ਗਿਆ, ਪ੍ਰਵਾਸੀ ਭਾਰਤੀ ਹੁਣ ਉੱਧਰ ਵਿਦੇਸ਼ਾਂ ਵਿੱਚ ਬੈਠੇ ਕੀ ਕਰਨ, ਕਿਸ ਤਰੀਕੇ ਉਹਨਾਂ ਦੀ ਜਾਇਦਾਦ ਉਹਨਾਂ ਨੂੰ ਮਿਲ ਸਕਦੀ ਹੈ?
0: ਦੇਖੋ ਸੁਖਜੀਤ, ਜਿੱਥੋਂ ਤੱਕ ਆਪਣੇ ਦੇਸ਼ ਸਮਾਜ ਜਾਂ ਆਪਣੇ ਭਾਈਚਾਰੇ ਨੂੰ ਸਮਝਣ ਦੀ, ਛੱਡਣ ਦੀ, ਮਿਲਣ ਦੀ ਗੱਲ ਆ, ਦਿਲ ਤਾਂ ਉਹਨਾਂ ਦਾ ਧੜਕਦਾ ਸਾਡੇ ਲਈ। ਇਹ ਨਹੀਂ ਗੱਲ ਵੀ ਆਉਣਾ ਨਹੀਂ ਚਾਹੁੰਦੇ, ਬਿਲਕੁਲ ਆਉਣਾ ਚਾਹੁੰਦੇ ਆ, ਪਰ ਜਿਉਂ ਜਿਉਂ ਪੀੜ੍ਹੀ ਦਰ ਪੀੜ੍ਹੀ ਬਦਲਾਅ ਹੋਈ ਜਾਂਦਾ, ਜਿੰਨੇ ਮਤਲਬ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ 70-80 ਸਾਲ ਪਹਿਲਾਂ ਜਿਹੜੇ ਲੋਕ ਗਏ ਸੀ ਉਹਨਾਂ ਦਾ, ਉਹਨਾਂ ਦੀ ਸੋਚ ਹੋਰ ਸੀ ਸਾਡੇ ਸਮਾਜ ਦੇ ਲਈ, ਉਹਨਾਂ ਤੋਂ ਅਗਲੀ ਪੀੜ੍ਹੀ ਆਈ ਉਹਨਾਂ ਦੇ ਸਮਾਜ ਦੀ ਹੋਰ ਸੋਚ ਹੋ ਗਈ, ਜਿਹੜੀ ਹੁਣ ਨਿਊ ਜਨਰੇਸ਼ਨ ਹੈਗੀ ਉਹਦੀ ਬਿਲਕੁਲ ਹੀ ਸਮਾਜ ਦੀ ਸੋਚ ਹੋਰ ਹੋ ਗਈ। ਇਸ ਕਰਕੇ ਇਹ ਨਹੀਂ ਵੀ ਉਹ ਆਪਣੇ ਦੇਸ਼ ਨੂੰ ਭੁੱਲੇ ਬੈਠੇ ਆ, ਬਿਲਕੁਲ ਆਪਣੀ ਬੋਲੀ ਨੂੰ, ਵਿਰਸੇ ਨੂੰ, ਸਾਰੀ ਚੀਜ਼ ਵਿਰਾਸਤ ਨੂੰ ਸਾਂਭੀ ਬੈਠੇ ਆ ਔਰ ਸਭ ਕੁਝ ਠੀਕ ਆ ਉਹਨਾਂ ਦੇ ਕੋਲ। ਪਰ ਮੈਂ ਤੁਹਾਨੂੰ ਪਹਿਲਾਂ ਵੀ ਆਹ ਆਪਣੀ ਗੱਲਬਾਤ ਦੇ ਰਾਹੀਂ ਦੱਸਿਆ ਵੀ ਜਿਸ ਵੇਲੇ ਆਪਣੇ ਨੇ ਜਾਂ ਉਹ ਲੋਕ ਜਿਹਨਾਂ ਦੇ ਵੈਸਟਡ ਇੰਟਰਸਟ ਹੈਗੇ ਜਾਇਦਾਦਾਂ ਦੱਬਣ ਦੇ ਲਈ, ਉਹ ਤੁਸੀਂ ਇੱਕ ਆਦਮੀ ਦੇ ਨਾਲ ਗਲਤ ਕੰਮ ਕਰਦੇ ਹਾਂ ਤਾਂ 10 ਜਗ੍ਹਾ ਉਹਦਾ ਸਿਗਨਲ ਜਾਂਦਾ, ਉਹਦੇ ਕਰਕੇ ਥੋੜ੍ਹਾ ਜਿਹਾ ਉਹ ਇਨਸਕਿਓਰ ਫੀਲ ਕਰਦੇ ਹੈਗੇ, ਉਹਨਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਹ ਸੁਰੱਖਿਅਤ ਦੇਣਾ ਸਰਕਾਰ ਦਾ, ਸਾਡਾ, ਮੈਂ ਇਕੱਲੀ ਸਰਕਾਰ ਦਾ ਨਹੀਂ ਮੈਂ ਕਹੂੰਗਾ, ਸਾਡਾ ਸਮਾਜਿਕ ਢਾਣੇ ਦਾ ਵੀ ਸਾਡਾ ਬਣਦਾ, ਸਾਡਿਆਂ ਭੈਣ ਭਰਾਵਾਂ ਦਾ ਵੀ ਬਣਦਾ ਕਿ ਉਹ ਇੱਥੇ ਆ ਕੇ ਇਹ ਮਹਿਸੂਸ ਕਰਨ ਵੀ ਅਸੀਂ ਉੱਥੇ ਨਾਲੋਂ ਵੀ ਜ਼ਿਆਦਾ ਇੱਥੇ ਸੁਰੱਖਿਅਤ ਹੈਗੇ।
1: ਜੀ ਜੀ, ਅਤੇ ਜੇ ਰੱਬ ਨਾ ਕਰੇ ਉਹਨਾਂ ਨੂੰ ਇੱਥੇ ਆ ਕੇ ਕੋਈ ਕੇਸ ਲੜਨਾ ਪੈਂਦਾ ਆਪਣੀ ਜਾਇਦਾਦ ਨੂੰ ਛੁਡਾਉਣ ਲਈ, ਤਾਂ ਕਿੰਨਾ ਕੁ ਲੰਮਾ ਸਮਾਂ ਤੱਕ ਇਹ ਝਗੜਾ ਚੱਲ ਸਕਦਾ?
0: ਦੇਖੋ, ਜਿੱਥੋਂ ਤੱਕ ਟਾਈਮ ਕੰਜ਼ਿਊਮਿੰਗ ਦੀ ਗੱਲ ਹੈਗੀ ਆ ਕਿ ਟਾਈਮ ਕਿੰਨਾ ਲੱਗਦਾ ਜਾਂ ਕਿੰਨਾ ਹੈਗਾ, ਅਦਾਲਤਾਂ ਦਾ ਦੇਖੋ ਸਾਡੇ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਤਾਂ ਹੈ, ਜੇ ਅਸੀਂ ਉਹਨਾਂ ਨੂੰ ਕਹੀਏ, ਚਾਹੇ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਆ ਵੀ ਤੁਸੀਂ ਡੇ ਟੂ ਡੇ ਐਡਜਰਨ ਕਰਕੇ ਇਹਨਾਂ ਦੀਆਂ ਗੱਲਾਂ ਸੁਣੋ, ਇਹਨਾਂ ਦੇ ਜਿਹੜੀ ਨਜ਼ਾਤ ਦਿਓ, ਇਹਨਾਂ ਦੇ ਮੁਕੱਦਮੇ ਸਹੀ ਕਰੋ, ਪਰ ਫਿਰ ਵੀ ਟਾਈਮ ਥੋੜ੍ਹਾ ਬਹੁਤਾ ਲੱਗ ਜਾਂਦਾ।

0: ਪਰ ਉਹ ਕਿਉਂਕਿ ਉਹ ਫੋਰਨ ਵਾਲੇ ਲੋਕ ਜਿਹੜੇ ਐਨ ਆਰ ਆਈ ਵੀਰ ਉਹ ਇਸ ਸਿਸਟਮ 'ਚ ਆਪਣੇ ਆਪ ਨੂੰ ਢਾਲ ਚੁੱਕੇ ਆ, ਉਹਨਾਂ ਨੂੰ ਸਪੋਜ਼ ਜੇ ਅਸੀਂ ਕਹੀਏ 6 ਮਹੀਨੇ 'ਚ ਕੇਸ ਮੁੱਕ ਜਾਊਗਾ, ਉਹਨਾਂ ਨੂੰ 6 ਮਹੀਨੇ ਵੀ ਜ਼ਿਆਦਾ ਲੱਗਦੇ ਵੀ ਸਾਡੇ ਤਾਂ ਉੱਥੇ ਹੁੰਦਾ ਨਹੀਂ, ਉੱਥੇ ਤਾਂ ਸਿੰਪਲ ਐਪਲੀਕੇਸ਼ਨ ਦੇ ਦਿੱਤੀ ਤਾਂ ਤੁਹਾਨੂੰ ਦੂਏ ਦਿਨ ਰਿਜ਼ਲਟ ਆ ਜਾਂਦਾ, ਪਰ ਸਾਡੇ ਇੱਥੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਲੋਡ ਆਫ ਵਰਕ ਕਹਿ ਲਓ ਤੁਸੀਂ, ਬਾਕੀ ਆਹ ਇੱਕ ਕਰੋਨੇ ਕਰਕੇ 2-2.5-3 ਸਾਲ ਤੋਂ ਹੋਰ ਵਰਕਲੋਡ ਸਾਰਾ ਵੱਧ ਗਿਆ, ਇਹਦੇ ਕਰਕੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਸਲੋ ਚੱਲਦਾ ਕੰਮ, ਔਰ ਅਦਾਲਤਾਂ ਇਹਦੇ ਬਾਰੇ ਚਿੰਤਤ ਆ, ਇਹ ਨਹੀਂ ਵੀ ਅਦਾਲਤਾਂ ਇਸ ਬਾਰੇ ਕੋਈ ਲਥਾਰਜਿਕ ਮੂਡ ਦੇ ਵਿੱਚ, ਇੱਦਾਂ ਦੀ ਕੋਈ ਗੱਲ ਨਹੀਂ। ਰੋਜ਼ ਚੀਫ ਜਸਟਿਸ ਜਾਂ ਹਾਈ ਕੋਰਟ ਜਾਂ ਹੋਰ ਜਿਹੜੇ ਵੱਡੇ ਜੁਡੀਸ਼ਰੀ ਦੇ ਆਫਿਸਰ ਜਾਂ ਐਗਜੈਕਟਿਵ ਦੇ ਹੈਗੇ ਆ, ਉਹ ਬਕਾਇਦਾ ਇਹਦੇ ਬਾਰੇ ਸੋਚਦੇ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਕੇਸਾਂ ਨੂੰ ਨਿਪਟਾਇਆ ਜਾਵੇ, ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਇਹ ਫੀਲਿੰਗ ਨਾ ਆਵੇ ਵੀ ਇੰਡੀਆ ਜਾ ਕੇ ਕੇਸ ਵੀ ਨਹੀਂ ਕਰਨ ਦੀ ਲੋੜ, ਕਿਉਂਕਿ ਉੱਥੇ ਤਾਂ ਸਦੀਆਂ ਲੰਘ ਜਾਂਦੀਆਂ ਮੁੱਕਦਾ ਨਹੀਂ। ਇਹ ਵੀ ਇਸ ਗੱਲ ਨੂੰ ਵੀ ਪਹਿਲ ਤੇ ਤਰਜੀਹ ਦਿੱਤੀ ਜਾਂਦੀ ਹੈ।
1: ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਇੱਕ ਆਪਣੇ ਵੱਲੋਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਜਿਹੜੇ ਵੀ ਐਨ ਆਰ ਆਈ ਭਰਾ ਸਾਡੇ ਬਾਹਰ ਬੈਠੇ ਆ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਜਿਹੜੇ ਇੱਥੇ ਭੈਣ ਭਰਾ ਤੁਹਾਡੇ ਬੈਠੇ, ਉਹਨਾਂ ਦੀ ਬਾਂਹ ਫੜੋ, ਉਹਨਾਂ ਨੂੰ ਬਿਲਕੁਲ ਮਿਲੋ ਗਿਲੋ, ਉਹਨਾਂ ਦੇ ਨਾਲ ਆਪਣਾ ਮੇਲ ਮਿਲਾਪ ਰੱਖੋ, ਔਰ ਇਹੀ ਸੁਨੇਹਾ ਮੇਰਾ ਜਿਹੜੇ ਇੱਥੇ ਬੈਠੇ ਉਹਨਾਂ ਦੇ ਲਈ ਆ ਵੀ ਤਦੋਂ ਉਹ ਆਉਂਦੇ ਆ ਤੁਸੀਂ ਉਹਨਾਂ ਦੇ ਲਈ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੋ ਵਰਤੋ, ਤਾਂ ਜੋ ਉਹ ਜਾ ਕੇ ਹੋਰ ਬੱਚਿਆਂ ਨੂੰ ਦੱਸਣ ਕਿ ਤੁਸੀਂ ਆਪਣੇ ਵਿਰਾਸਤ ਜਿਹੜੀ ਸਾਡਾ ਵਿਰਸਾ ਹੈਗਾ ਜਾ ਕੇ ਦੇਖੋ, ਅਤੇ ਉਹ ਆ ਕੇ ਖੁਸ਼ ਹੋਣ ਅਤੇ ਸਾਡਾ ਪਿਆਰ ਉਹਨਾਂ ਦੇ ਨਾਲ ਵਧੇ।
1: ਸੋ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਂਝ ਪ੍ਰੋਗਰਾਮ ਦੇ ਤਹਿਤ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ।
2: ਵਾਕਈ ਜਦੋਂ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਜਾਣਕਾਰੀ ਮਿਲਦੀ ਹੈ ਅਤੇ ਘਰ ਬੈਠੇ ਜੋ ਲੋਕ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹ 'ਚ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਬੈਨੀਫਿਟ ਹੁੰਦਾ ਹੀ ਹੋਏਗਾ ਕਿ ਉਹਨਾਂ ਨੂੰ ਲੱਗਦਾ ਹੋਏਗਾ ਕਿ ਹਾਂਜੀ ਇਹ ਬਿਲਕੁਲ ਹੀ ਮੇਰੇ ਨਾਲ ਜੁੜਿਆ ਵਿਸ਼ਾ ਸੀ। ਔਰ ਇੱਦਾਂ ਐਡਵੋਕੇਟ ਜਦੋਂ ਕੁਛ ਮਾਹਰ ਗੱਲ ਕਰਦੇ ਨੇ ਜਿੱਦਾਂ ਓਮ ਪ੍ਰਕਾਸ਼ ਸ਼ਰਮਾ ਜੀ ਨੇ ਗੱਲ ਕੀਤੀ, ਪਤਾ ਚੱਲਦਾ ਕਿ ਹਾਂਜੀ ਕਿੱਥੇ ਕਮੀ ਪੇਸ਼ੀ ਹੈ ਅਤੇ ਅਸੀਂ ਉਹਨੂੰ ਹੋਰ ਸਹੀ ਕਰ ਸਕੀਏ, ਹੈ ਨਾ।
3: ਨਹੀਂ ਵੈਸੇ ਵੀ ਹਰਪ੍ਰੀਤ, ਮੈਂ ਦੇਖਿਆ ਕਿ ਅਗਰ ਤੁਸੀਂ ਕਿਸੇ ਤੋਂ ਸਲਾਹ ਲੈਣ ਬਾਹਰ ਜਾਓ ਨਾ, ਪਹਿਲੇ ਤਾਂ ਤੁਹਾਨੂੰ ਉਹ ਬੰਦਾ ਨਹੀਂ ਸਹੀ ਮਿਲੇਗਾ, ਤੁਹਾਨੂੰ ਲੱਭਣਾ ਪਏਗਾ ਕਿ ਮੈਂ ਕਿਹਨੂੰ ਕਿਹੜੇ ਮਾਹਰ ਨੂੰ ਲੱਭਾਂ। ਪਰ ਸਾਡੇ ਪ੍ਰੋਗਰਾਮ ਦੇ ਜ਼ਰੀਏ ਅਜਿਹੇ ਮਾਹਰ ਆਉਂਦੇ ਨੇ ਜਿਹੜੀ ਪੂਰੀ ਸਹੀ ਜਾਣਕਾਰੀ ਦਿੰਦੇ ਨੇ, ਔਰ ਮੈਨੂੰ ਲੱਗਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਲੋਕਾਂ ਨੂੰ ਇਸ ਤੋਂ ਫਾਇਦਾ ਹੁੰਦਾ
2: ਜੀ। ਅੱਛਾ ਗਗਨ ਜੀ, ਆਪਾਂ ਇੰਨੀਆਂ ਗੱਲਾਂ ਕਰ ਲਈਆਂ, ਪਰ ਅੱਜ ਇੱਕ ਖਾਸ ਦਿਹਾੜਾ ਹੋਰ ਵੀ ਹੈ ਜਿਹੜਾ 23 ਸਤੰਬਰ ਨੂੰ ਹਰ ਸਾਲ ਆਪਾਂ ਮਨਾਉਂਦੇ ਹਾਂ
3: ਜੀ, ਬਿਲਕੁਲ
2: ਹੁਮ ਹੁਮਾ ਕੇ ਮਨਾਇਆ ਜਾਂਦਾ ਹੈ, ਅਤੇ ਉਹਦੇ ਬਾਰੇ ਤਾਂ ਆਪਾਂ ਜ਼ਿਕਰ ਕੀਤਾ ਹੀ ਨਹੀਂ
3: ਬਈ। ਖਾਸ ਸਿਲਸਿਲਿਆਂ ਤੋਂ ਬਾਅਦ ਖਾਸ ਦਿਨ ਹੈ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜ, ਅਤੇ ਅਸੀਂ ਜਿਵੇਂ ਆਮ ਅਸੀਂ ਬੜੀ ਇਹਦੀ ਇੰਪੋਰਟੈਂਸ ਨੂੰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਇਹਨੂੰ ਉਤਸ਼ਾਹਿਤ ਵੀ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਕੋਈ ਸੁਣਨ ਦੀ ਪ੍ਰੋਬਲਮ ਹੈ, ਕੁਦਰਤ ਵੱਲੋਂ ਪ੍ਰੋਬਲਮ ਹੈ, ਉਹਨਾਂ ਦੇ ਪ੍ਰਤੀ ਇੱਕ ਪਿਆਰ ਦੀ ਭਾਵਨਾ ਹੋਵੇ ਤੁਹਾਡੇ ਮਨ ਅੰਦਰ ਕਿ ਤੁਹਾਡਾ ਉਹਨਾਂ ਦਾ ਵੀ ਮਨ ਕਰਦਾ ਗੱਲ ਕਰਨ 'ਤੇ, ਆਪਣੀ ਮਨ ਦੀ ਗੱਲ ਸਾਂਝੀ ਕਰਨ ਨੂੰ, ਪਰ ਉਹ ਉਹਨਾਂ ਨੂੰ ਇਹ ਚੀਜ਼ ਦੀ ਦਿੱਕਤ ਹੈ, ਤਾਂ ਇੱਕ ਸਾਈਨ ਲੈਂਗੁਏਜ ਜਿਹੜੀ ਬਣੀ ਹੈ ਉਹ ਉਹਨਾਂ ਦੀ ਉਸ ਨੀਡ ਨੂੰ ਪੂਰੀ ਕਰਨ ਲਈ ਹੀ ਬਣੀ ਹੈ
2: ਜੀ। ਇਹਦੀ ਪ੍ਰੋਪਰ ਪੜ੍ਹਾਈ ਹੁੰਦੀ ਹੈ ਜੀ, ਔਰ ਇਹਦਾ ਪਰਪਜ਼ ਇਹੀ ਹੈਗਾ ਕਿ ਉਹ ਲੋਕ ਆਪਣੇ ਆਪ ਨੂੰ ਬਿਲਕੁਲ ਹੀ ਇੱਦਾਂ ਨਾ ਸਮਝਣ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਹੈ, ਹੈ ਨਾ। ਇਹ ਜਿਹੜਾ ਵੀਕ ਹੀ ਹੈ, ਇਹ ਜਿਹੜਾ ਹੈਗਾ ਇੰਟਰਨੈਸ਼ਨਲ ਵੀਕ ਆਫ ਡੈਫ ਦੇ ਨਾਲ ਵੀ ਜੁੜਿਆ ਹੋਇਆ ਆ, ਉਹਦੇ ਨਾਲ ਹੀ ਜੁੜੀ ਇਹ ਦਿਨ ਹੈਗਾ ਆ ਸਾਈਨ ਲੈਂਗੁਏਜ। ਔਰ ਜਦੋਂ ਵੀ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਹਾਂ, ਵੈਸੇ ਵੀ ਤੁਸੀਂ ਗੱਲ ਕਰ ਲਓ ਕਿ ਕਦੀ ਕਦੀ ਮਨ ਕਰਦਾ ਕਿ ਹਾਂ ਵੀ ਸਾਡੀ ਗੱਲ ਇਸ਼ਾਰਿਆਂ 'ਚ ਸਮਝੀ ਜਾਵੇ,
3: ਬਿਲਕੁਲ,
2: ਹੈ ਨਾ। ਕਿੰਨੀਆਂ ਗੱਲਾਂ ਅਸੀਂ ਕਹਿੰਦੇ ਹਾਂ ਜਾਂ ਮਨ ਦੇ ਭਾਵ ਹੁੰਦੇ ਆ, ਸਪੈਸ਼ਲੀ ਪਿਆਰ ਮੁਹੱਬਤ ਦੇ ਭਾਵ ਹੁੰਦੇ, ਕਿ ਆਪਾਂ ਕਹਿੰਦੇ ਕਿ ਇਸ਼ਾਰੇ 'ਚ ਸਮਝ ਲਿੱਤੇ ਜਾਣ ਤਾਂ ਜ਼ਿਆਦਾ ਵਧੀਆ ਹੈਗਾ, ਤਾਂ ਉਹ ਇਹੀ ਹੈ, ਸਾਈਨ ਲੈਂਗੁਏਜ ਹੀ ਹੈ। ਕਿਉਂ ਆਪਾਂ ਇਹਨੂੰ ਸਿਰਫ ਇੱਕ ਖਾਸ ਵਿਅਕਤੀ ਵਿਸ਼ੇਸ਼ ਨਾਲ ਜੋੜਦੇ ਹਾਂ? ਇੱਦਾਂ ਨਹੀਂ ਸਾਨੂੰ ਕਰਨਾ ਚਾਹੀਦਾ, ਔਰ ਨਾ ਹੀ ਕਿਸੇ ਨਾਲ ਹੀਨ ਭਾਵਨਾ ਨਾਲ ਵੇਖਣਾ ਚਾਹੀਦਾ। ਅਗਰ ਕੋਈ ਕਮੀ ਪੇਸ਼ੀ ਹੈ ਤਾਂ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੋਈ ਹੈਗੀ ਹੈ, ਔਰ ਇਹ ਇੱਕ ਉਹਦਾ ਹੀ ਉਪਰਾਲਾ ਹੀ ਹੈ ਮੈਡੀਕਲ ਸਾਇੰਸ ਦਾ, ਕਿ ਪੜ੍ਹਾਈਆਂ ਕਿੰਨੀਆਂ ਸੋਹਣੀਆਂ ਹੋਈਆਂ ਨੇ, ਰਿਸਰਚਰਸ ਨੇ ਰਿਸਰਚ ਕਰਕੇ ਲੈਂਗੁਏਜ ਬਣਾ ਦਿੱਤੀ ਹੈ ਪ੍ਰੋਪਰ, ਕਿ ਕੋਈ ਵੀ ਬੰਦਾ ਕਿਸੇ ਵੀ ਕਿਸਮ ਦਾ ਪਿੱਛੇ ਨਾ ਰਹੇ।
3: ਹਾਂ, ਕਿਉਂਕਿ ਵੈਸੇ ਮਨੁੱਖਾ ਜਿਹੜਾ ਹੈ, ਮਨ ਹੈ, ਆਪਣੇ ਭਾਵ ਸਾਂਝੇ ਕਰਨ ਨੂੰ ਹਮੇਸ਼ਾ ਉਤਾਵਲਾ ਹੁੰਦਾ, ਅਤੇ ਇਹ ਜਿਹੜੀ ਹੈ ਬਹੁਤ ਵਧੀਆ ਚੀਜ਼ ਹੈ ਸਭ ਦੇ ਭਲੇ ਵਾਸਤੇ।
2: ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ ਤੇ ਫਿਰ ਆਪਣਾ ਪ੍ਰੋਗਰਾਮ, ਸਾਨੂੰ ਟਾਟਾ ਕਹਿਣ ਦਾ ਟਾਈਮ ਵੀ ਆ ਜਾਣਾ ਹੈ।
3: ਬਿਲਕੁਲ,
2: ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਗੀਤ।

ਲੋਕ ਗੀਤਾਂ ਦੇ ਸਾਡੇ ਪ੍ਰੋਗਰਾਮ ਰੰਗਲੀ ਧਰਤੀ ਦਾ ਸਮਾਂ ਹੋਏਗਾ 2:30 ਵਜੇ ਔਰ ਅੱਜ ਓਮ ਪ੍ਰਕਾਸ਼ ਜੀ ਦੇ ਗਾਏ ਲੋਕ ਗੀਤ ਤੁਸੀਂ ਸੁਣ ਸਕੋਗੇ। ਬਾਅਦ ਦੁਪਹਿਰ 4:02 ਤੇ ਸਾਡੀ ਦੂਜੀ ਸਭਾ ਦੀ ਸ਼ੁਰੂਆਤ 'ਚ ਤੁਸੀਂ ਸੁਣੋਗੇ ਸਦਾ ਬਹਾਰ ਗੀਤ। ਸ਼ਾਮੀ 6:30 ਰੋਜ਼ਾਨਾ ਦੀ ਤਰ੍ਹਾਂ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਜਿਹਦੇ ਵਿੱਚ ਕੰਮ ਦੀਆਂ ਗੱਲਾਂ ਮੰਡੀਆਂ ਦੇ ਭਾਅ ਦੇ ਨਾਲ ਨਾਲ ਮੇਰੀ ਖੇਤੀ ਦੇ ਵਿੱਚ ਤੁਸੀਂ ਹਾੜੀ ਫਸਲਾਂ 'ਚ ਅੰਤਰ ਫਸਲਾਂ ਦੀ ਕਾਸ਼ਤ ਇਹਦੇ ਬਾਬਤ ਜਸ਼ਨਜੋਤ ਕੌਰ ਹੋਰਾਂ ਦੇ ਵਿਚਾਰ ਸੁਣੋਗੇ। ਜਨ ਸੇਵਾ ਦੇਸ਼ ਸੇਵਾ ਸਾਡਾ ਇਹ ਸਪੈਸ਼ਲ ਪ੍ਰੋਗਰਾਮ ਤੁਸੀਂ 7:10 'ਤੇ ਸੁਣ ਸਕੋਗੇ।

0: ਤੇ 7:45 ਤੇ ਹਿੰਦੀ ਵਾਰਤਾ ਦਾ ਸਮਾਂ ਰਹੇਗਾ। ਅੱਜ ਦੇ ਵਿੱਚ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ, ਇਹਦੇ ਬਾਬਤ ਹਿੰਦੀ ਵਾਰਤਾ ਸੁਣੋਗੇ ਡਾਕਟਰ ਨੀਲਮ ਜ਼ੁਲਕਾ ਹੋਰਾਂ ਕੋਲੋਂ। ਸਾਡਾ ਈਵਨਿੰਗ ਸ਼ੋਅ ਜ਼ਿੰਦਗੀ ਹਸੀਨ ਹੈ, ਇਹਦਾ ਸਮਾਂ ਰਹੇਗਾ ਰਾਤ 8 ਵਜੇ। ਔਰ 8:40 ਤੇ ਤੁਸੀਂ ਸੁਣ ਸਕੋਗੇ ਕੁਛ ਪੰਜਾਬੀ ਗੀਤ। ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ, ਇਹਦੇ ਲਈ ਤੁਸੀਂ ਸਾਡੇ ਚੈਨਲ 'ਤੇ 10 ਵਜੇ ਪ੍ਰੋਗਰਾਮ ਸੁਣ ਸਕੋਗੇ। ਔਰ 10:20 'ਤੇ ਤੁਹਾਡੀ ਫਰਮਾਇਸ਼ਾਂ ਦਾ ਪ੍ਰੋਗਰਾਮ ਤੁਹਾਡੀ ਫਰਮਾਇਸ਼ ਇਹ ਸੁਣ ਸਕੋਗੇ। ਇਹ ਸੀਗੇ ਸਾਡੇ ਅੱਜ ਦੇ ਬਾਕੀ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
1: ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰਦੇਸ਼ਿਕ ਖਬਰਾਂ ਦਾ, ਅਤੇ ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ 11ਵਾਂ ਰਾਸ਼ਟਰੀ ਆਯੁਰਵੇਦਿਕ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਰਵੇਦ ਦਿਵਸ ਦੇ ਮੌਕੇ ਤੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਸਿਰਫ ਇਲਾਜ ਦਾ ਇੱਕ ਤਰੀਕਾ ਨਹੀਂ, ਸਗੋਂ ਇੱਕ ਸਿਹਤਮੰਦ ਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤੀ ਨਾਲ ਅਪਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਧਰ ਰਾਸ਼ਟਰੀ ਆਯੁਰਵੇਦਿਕ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਅੱਜ ਪਟਿਆਲਾ ਸਥਿਤ ਸਰਕਾਰੀ ਆਯੁਰਵੇਦਿਕ ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਆਯੁਰਵੇਦਿਕ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਪਿੰਡ ਨਵਗ੍ਰਹਿ ਵਾਟਿਕਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਹਾਰ ਤੇ ਵਿਹਾਰ ਬਹੁਤ ਬਦਲ ਗਿਆ ਹੈ, ਜਿਸ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਅਤੇ ਜਿਸ ਕਰਕੇ ਪੱਕੇ ਇਲਾਜ ਲਈ ਸਾਨੂੰ ਆਯੁਰਵੈਦਿਕ ਇਲਾਜ ਦੇ ਨਾਲ ਨਾਲ ਆਪਣਾ ਖਾਣ ਪਾਣ ਵੀ ਠੀਕ ਕਰਨਾ ਹੋਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਯੁਸ਼ ਵਿਭਾਗ ਤੇ ਗੁਰੂ ਰਵਿਦਾਸ ਯੂਨੀਵਰਸਿਟੀ ਆਫ਼ ਆਯੁਰਵੇਦ ਨੂੰ ਆਪਸ 'ਚ ਇਕੱਠੇ ਕਰਕੇ ਲੋਕਾਂ ਦੇ ਬਿਹਤਰ ਇਲਾਜ ਲਈ ਵਚਨਬੱਧ ਨੇ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸਰਕਾਰੀ ਆਯੁਰਵੇਦਿਕ ਕਾਲਜ ਵਿਖੇ ਰੈਗੂਲਰ ਸਟਾਫ਼ ਦੀ ਭਰਤੀ ਕੀਤੀ ਗਈ ਹੈ ਅਤੇ ਆਯੁਰਵੇਦਿਕ ਯੂਨੀਵਰਸਿਟੀ ਨੂੰ ਵੀ ਅੱਗੇ ਵਧਾਇਆ ਗਿਆ। ਉਨ੍ਹਾਂ ਅਫਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਿਛਲੇ ਸਮੇਂ 'ਚ ਆਯੁਰਵੇਦ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਅੰਮ੍ਰਿਤਸਰ ਦੇ ਅਜਨਾਲਾ ਵਿਧਾਨ ਸਭਾ ਹਲਕੇ 'ਚ ਪਹੁੰਚੀ। ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਇਸ ਦਾ ਸਵਾਗਤ ਕੀਤਾ। ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਸਿੱਖਿਆ ਅਤੇ ਖੋਜ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਯਾਤਰਾ ਦਾ ਵੱਖ ਵੱਖ ਥਾਵਾਂ 'ਤੇ ਸਥਾਨਕ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ
2: ਪੰਜਾਬ ਦੀ ਤਕਲੀਫ ਨੂੰ, ਪੰਜਾਬ ਦੇ ਦੁੱਖ ਨੂੰ ਸਮਝਿਆ ਸਾਡੇ ਮਾਨਯ ਪ੍ਰਧਾਨ ਮੰਤਰੀ।

0: ਜੀ ਨੇ ਤੇ ਉਹਨਾਂ ਇਹ ਯਾਤਰਾ ਨਸ਼ਾ ਮੁਕਤ ਯਾਤਰਾ ਪੰਜਾਬ ਚ ਕੱਢਣ ਦਾ ਹਰ ਵਿਧਾਨ ਸਭਾ ਨੂੰ ਛੂੰਹਦੇ ਹਰ ਪਿੰਡ ਪਿੰਡ ਨੂੰ ਛੂੰਹਦੇ ਯਾਤਰਾ ਲਗਾਤਾਰ ਚੱਲ ਰਹੀ ਹੈ। ਸਾਡੀ ਪਾਰਟੀ ਨੇ ਇਸ ਦੁੱਖ ਨੂੰ ਤਕਲੀਫ ਨੂੰ ਸਮਝਿਆ ਤੇ ਇਸ ਕਰਕੇ ਹਰ ਵਿਅਕਤੀ ਇੱਕ ਸੰਕਲਪ ਲੈ ਰਿਹਾ ਇੱਕ ਪ੍ਰਣ ਲੈ ਰਿਹਾ ਕਿ ਅਸੀਂ ਨਸ਼ਾ ਮੁਕਤ ਕਰਨਾ।
1: ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਨੇ ਦ੍ਰਿੜ ਫੈਸਲਾ ਕੀਤਾ ਕਿ ਸੂਬੇ ਭਰ ਵਿੱਚ ਕੰਮ ਕਰ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰਡ ਕਰਨਾ ਪਵੇਗਾ। ਇਹ ਫੈਸਲਾ ਕੱਲ੍ਹ ਇੱਕ ਸਮੀਖਿਆ ਮੀਟਿੰਗ 'ਚ ਲਿਆ ਗਿਆ ਜੋ ਮਨੋਵਿਗਿਆਨਿਕ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਗਠਿਤ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ 'ਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ 'ਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ 'ਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੇ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ RC ਰਜਿਸਟ੍ਰੇਸ਼ਨ 'ਤੇ ਵੀ ਵਿਚਾਰ ਕੀਤਾ ਗਿਆ। ਇਸ ਵਿੱਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਉਹਨਾਂ ਨੇ ਮਰੀਜ਼ਾਂ ਦਾ ਮਾਣ ਬਣਾਈ ਰੱਖਣ 'ਤੇ ਜ਼ੋਰ ਦਿੱਤਾ ਅਤੇ ਪੰਜਾਬ ਭਰ ਦੇ ਸਾਰੇ ਮਾਨਸਿਕ ਸਿਹਤ ਸੰਸਥਾਵਾਂ 'ਚ ਗੈਰ ਕਾਨੂੰਨੀ ਤੇ ਅਣਮਨੁੱਖੀ ਅਭਿਆਸਾਂ 'ਤੇ ਪਾਬੰਦੀ ਲਗਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਹਨਾਂ ਇਹ ਚੇਤਾਵਨੀ ਦਿੱਤੀ ਕਿ ਪੁਰਾਤਨ ਤੇ ਅਣਮਨੁੱਖੀ ਤਰੀਕੇ ਜਿਵੇਂ ਜੰਜੀਰਾਂ ਨਾਲ ਬੰਨਣਾ, ਇਕਾਂਤਵਾਸ 'ਚ ਰੱਖਣਾ ਅਤੇ ਬੇਹੋਸ਼ੀ ਦੀ ਦਵਾਈ ਜਾਂ ਮਾਸ਼ਪੇਸ਼ੀਆਂ ਨੂੰ ਢਿੱਲਾ ਕਰਨ ਵਾਲੀਆਂ ਦਵਾਈਆਂ ਤੋਂ ਬਿਨਾਂ ਇਲੈਕਟ੍ਰੋਨ ਵਟਸਪ ਥਰੈਪੀ ਦੇਣ 'ਤੇ ਕਾਨੂੰਨ ਸਖ਼ਤ ਨਾਲ ਮਨਾਹੀ ਹੈ ਅਤੇ ਇਹਨਾਂ ਲਈ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿੱਲਾਂ ਨੇ ਕੱਲ੍ਹ ਨਵੀਂ ਦਿੱਲੀ 'ਚ ਹੋਏ ਰਾਸ਼ਟਰੀ ਸਹਿਕਾਰੀ ਖੰਡ ਉਦਯੋਗ ਸੰਮੇਲਨ 2026 'ਚ ਵਿੱਤੀ ਪ੍ਰਬੰਧਨ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਪੁਰਸਕਾਰ ਹਾਸਲ ਕੀਤੇ ਨੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਤੋਂ ਇਹ ਪੁਰਸਕਾਰ ਪ੍ਰਾਪਤ ਕੀਤੇ। ਸਨਮਾਨਿਤ ਖੰਡ ਮਿੱਲਾਂ ਵਿੱਚ ਬਟਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ, ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਲਿਮਟਿਡ, ਬੁੱਢੇਵਾਲ ਸਹਿਕਾਰੀ ਖੰਡ ਮਿੱਲ ਲਿਮਟਿਡ ਦੋਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨਕੋਦਰ ਸਹਿਕਾਰੀ ਖੰਡ ਮਿੱਲ ਲਿਮਟਿਡ ਅਤੇ ਭੋਗਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਸ਼ਾਮਲ ਨੇ। ਇਹਨਾਂ ਮਿੱਲਾਂ ਨੇ ਵੱਖ ਵੱਖ ਸ਼੍ਰੇਣੀਆਂ 'ਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਏ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸਫਲਤਾਪੂਰਵਕ ਪੂਰਾ ਕਰ ਲਿਆ। ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਕੁੱਲ 17,891 ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਗਏ। ਸੋਧ ਅਭਿਆਸ ਦੇ ਨਤੀਜੇ ਵਜੋਂ 15,117 ਵੋਟਰਾਂ ਨੂੰ ਅੰਤਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਅਤੇ 5,190 ਵੋਟਰਾਂ ਨੂੰ ਅੰਤਮ ਵੋਟਰ ਸੂਚੀ 'ਚ ਹਟਾ ਦਿੱਤਾ ਗਿਆ। ਨਤੀਜੇ ਵਜੋਂ ਵੋਟਰਾਂ ਦੀ ਗਿਣਤੀ ਖਰੜਾ ਵੋਟਰ ਸੂਚੀ ਵਿੱਚ 4,50,282 ਤੋਂ ਵੱਧ ਕੇ ਅੰਤਮ ਵੋਟਰ ਸੂਚੀ ਵਿੱਚ 4,60,209 ਹੋ ਗਈ ਹੈ, ਜੋ ਕਿ 2.20% ਦਾ ਸ਼ੁੱਧ ਵਾਧਾ, ਯਾਨੀ 9,927 ਵੋਟਰ ਨੇ। ਹੁਣ ਅੰਤਮ ਵੋਟਰ ਸੂਚੀ ਵਿੱਚ 2,34,000 ਮਰਦ, 2,25,671 ਔਰਤਾਂ ਅਤੇ 22 ਟਰਾਂਸਜੈਂਡਰ ਵੋਟਰ ਸ਼ਾਮਲ ਨੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਫੌਜੀ ਵੀਰਾਂ ਲਈ। ਫੌਜੀ ਵੀਰੋ, ਜਿਹੜਾ ਇਹ ਤੁਸੀਂ ਗੀਤ ਸੁਣਿਆ ਸੀ ਨਾ, ਇਹ ਗੀਤ ਫਿਲਮ ਸੂਰਜ 'ਚੋਂ ਲਿਆ ਗਿਆ ਸੀ ਔਰ ਮੁਹੰਮਦ ਰਫੀ ਨੂੰ ਇਸ ਗੀਤ ਲਈ ਬੈਸਟ ਪਲੇਬੈਕ ਸਿੰਗਰ ਫਿਲਮਫੇਅਰ ਦਾ ਅਵਾਰਡ ਦਿੱਤਾ ਗਿਆ ਸੀ। ਤਾਂ ਦੇਖੋ, ਇਹ ਗੀਤ ਹਜੇ ਵੀ ਲੋਕਾਂ ਦੇ ਦਿਲ ਦੇ ਬਹੁਤ ਨੇੜੇ ਹੈ ਔਰ ਨਾ ਸਿਰਫ ਲੋਕ ਇਸ ਗੀਤ ਨੂੰ ਸੁਣਦੇ ਆ, ਇਸ ਗੀਤ ਨੂੰ ਗੁਣਗੁਣਾਉਂਦੇ ਨੇ, ਉਹਨਾਂ ਦੀ ਯਾਦਾਂ ਦੇ ਵਿੱਚ ਜਿਹੜਾ ਗੀਤ ਹੈ ਇਹ ਵਸਿਆ ਹੋਇਆ ਹੈ। ਔਰ ਬਹੁਤ ਸਾਰੀ ਜਿਹੜੀਆਂ ਵਿਆਹ ਦੀਆਂ ਐਲਬਮਸ ਬਣੀਆਂ ਸੀ ਨਾ, ਵਿਆਹ ਦੀਆਂ ਵੀਡੀਓਜ਼ ਬਣੀਆਂ

0: ਆਈਆਂ ਸੀ ਤਾਂ ਜ਼ਿਆਦਾਤਰ ਜਦੋਂ ਜਿਹੜੀ ਦੁਲਹਨ ਸੀ ਉਹ ਸੱਜ ਕੇ ਆਉਂਦੀ ਸੀ ਅਤੇ ਇਹ ਗੀਤ ਜਿਹੜੇ ਵੀਡੀਓ ਐਡੀਟਰ ਵਾਲੇ ਜ਼ਰੂਰ ਚਲਾਉਂਦੇ ਸਨ। ਅਤੇ ਦੇਖੋ ਇਹ ਸੀ ਉਸ ਗੀਤ ਦਾ ਔਰਾ। ਇੱਕ ਹੋਰ ਗੀਤ ਇੱਦਾਂ ਦਾ ਜਿਹਦਾ ਔਰਾ ਇੱਦਾਂ ਦਾ ਹੈ, ਉਹ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਉਣਾ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ, ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਜੀ ਸਰੋਤਿਓ, ਇਹ ਸਾਰੇ ਦੇ ਸਾਰੇ ਜਿਹੜੇ ਸੰਦੇਸ਼ ਹੈ ਨਾ, ਜਿਹੜੇ ਤੁਹਾਨੂੰ ਸੁਣਾਏ ਜਾਂਦੇ ਨੇ, ਇਹ ਤੁਹਾਡੀ ਭਲਾਈ ਲਈ ਸੁਣਾਏ ਜਾਂਦੇ ਨੇ। ਇਹਨੂੰ ਸੁਣੋ ਔਰ ਇਹਦੇ 'ਤੇ ਅਮਲ ਵੀ ਕਰੋ। ਔਰ ਫਿਲਹਾਲ ਅਸੀਂ ਅਮਲ ਕਰ ਰਹੇ ਹਾਂ ਸਾਡੇ ਅਗਲੇ ਗੀਤ ਨੂੰ ਚਲਾਉਣ ਵੱਲ। ਅਗਲਾ ਜਿਹੜਾ ਗੀਤ ਚਲਾਉਣ ਜਾ ਰਿਹਾ ਨਾ, ਉਹਦੇ ਨਾਲ ਵੀ ਕਿੱਸਾ ਜੁੜਿਆ, ਔਰ ਉਹ ਕਿੱਸਾ ਕਿਸ਼ੋਰ ਕੁਮਾਰ ਦੀ ਜ਼ਿੰਦਗੀ ਦਾ ਹਿੱਸਾ, ਔਰ ਨਾਲ ਹੀ ਰਾਜੇਸ਼ ਖੰਨਾ ਦਾ। ਜਿਹੜਾ ਗੀਤ ਚਲਾਉਣ ਜਾ ਰਿਹਾ, ਇਹਨੂੰ ਲਿਆ ਗਿਆ ਫਿਲਮ ਆਰਾਧਨਾ 'ਚੋਂ। 1969 ਦੇ ਵਿੱਚ ਆਈ ਫਿਲਮ ਆਰਾਧਨਾ, ਇਹ ਸਿਨੇਮਾ ਜਗਤ ਦੇ ਵਿੱਚ ਇੱਕ ਮਾਈਲ ਸਟੋਨ ਫਿਲਮ ਸੀ, ਔਰ ਇਹਦਾ ਜਿਹੜਾ ਗੀਤ ਹੈ ਨਾ, ਇਹਦੇ ਨਾਲ ਬਹੁਤ ਸਾਰੇ ਰਿਕਾਰਡ ਜਿਹੜੇ ਨੇ ਉਹ ਜੁੜੇ ਹੋਏ ਨੇ। ਇਸ ਗੀਤ ਨੂੰ ਇੱਕੋ ਹੀ ਕੰਟੀਨਿਊਸ਼ਨ ਟੇਕ ਦੇ ਵਿੱਚ ਪੂਰਾ ਕੀਤਾ ਸੀ। ਕੰਟੀਨਿਊਸ਼ਨ ਟੇਕ ਦਾ ਮਤਲਬ ਇਹ ਕਿ ਬਾਰ ਬਾਰ ਕੈਮਰੇ ਨੂੰ ਕੱਟ ਔਰ ਬਾਰ ਬਾਰ ਸ਼ਾਟ ਨਹੀਂ ਲੈ ਗਿਆ ਸੀ। ਇਹ ਗੀਤ ਰਾਜੇਸ਼ ਖੰਨਾ ਔਰ ਸ਼ਰਮੀਲਾ ਟੈਗੋਰ ਦੇ ਇਰਦ ਗਿਰਦ ਘੁੰਮਦਾ, ਔਰ ਜਿਹੜਾ ਕੈਮਰਾ ਹੈ ਉਹ ਵੀ ਇਰਦ ਗਿਰਦ ਘੁੰਮਦਾ। ਇੱਕੋ ਹੀ ਸ਼ਾਟ ਦੇ ਵਿੱਚ ਇਹਨੂੰ ਪੂਰਾ ਕਰ ਲਿੱਤਾ ਗਿਆ ਸੀ। ਬਿਨਾਂ ਰਿਹਰਸਲ ਤੋਂ ਇਹਦੀ ਸ਼ੂਟਿੰਗ ਕੀਤੀ ਗਈ ਸੀ ਇੱਕੋ ਹੀ ਰਾਤ ਦੇ ਵਿੱਚ, ਕਿਉਂਕਿ ਬਜਟ ਜਿਹੜਾ ਸੀ ਨਾ ਫਿਲਮ ਦਾ ਖਤਮ ਹੋ ਰਿਹਾ ਸੀ, ਅਤੇ ਇਹਦੇ ਡਾਇਰੈਕਟਰ ਸ਼ਕਤੀ ਸਾਵੰਤ ਇੱਕ ਹੀ ਰਾਤ ਦੇ ਵਿੱਚ ਸ਼ੂਟ ਕਰਨ ਦਾ ਇਹਨੂੰ ਫੈਸਲਾ ਲੈਂਦੇ ਨੇ, ਔਰ ਫਿਰ ਜੋ ਹੁੰਦਾ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਹਿਸਟਰੀ ਬਣ ਗਿਆ। ਸ਼ਰਮੀਲਾ ਟੈਗੋਰ ਔਰ ਨਾਲ ਉਹਨਾਂ ਦੇ ਰਾਜੇਸ਼ ਖੰਨਾ ਸੈੱਟ ਦੇ ਉੱਤੇ ਇੱਕ ਫਾਇਰ ਪਲੇਸ ਯਾਨੀ ਅੰਗੀਠੀ ਨੂੰ ਜਲਾਉਂਦੇ ਨੇ, ਔਰ ਮਾਹੌਲ ਗਰਮ ਕੀਤਾ ਜਾਂਦਾ ਹੈ, ਅਤੇ ਦੋਨੋਂ ਕਲਾਕਾਰ ਬਿਨਾਂ ਰਿਹਰਸਲ ਤੋਂ ਫਟਾਫਟ ਇਹ ਸ਼ਾਟ ਨੂੰ ਪਰਫੈਕਟ ਓਕੇ ਕਰ ਦਿੰਦੇ ਨੇ। ਔਰ ਇਸ ਗੀਤ ਲਈ ਕਿਸ਼ੋਰ ਕੁਮਾਰ ਨੂੰ 1970 ਦਾ ਬੈਸਟ ਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਮਿਲਿਆ ਸੀ। ਔਰ ਇੱਕ ਹੋਰ ਗੱਲ ਦੱਸ ਦਵਾਂ, ਇਸੇ ਗੀਤ ਤੋਂ ਬਾਅਦ ਰਾਜੇਸ਼ ਖੰਨਾ ਸੁਪਰ ਸਟਾਰ ਬਣ ਗਏ ਸੀ। ਇਹ ਫਿਲਮ ਤੋਂ ਬਾਅਦ, ਇਸ ਗੀਤ ਤੋਂ ਬਾਅਦ ਓਫੀਸ਼ੀਅਲ ਸੁਪਰ ਸਟਾਰ ਰਾਜੇਸ਼ ਖੰਨਾ ਜ਼ਬਰਦਸਤ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਔਰ ਦਿਮਾਗ 'ਤੇ ਛਾ ਗਏ ਸਨ। ਇਸ ਗੀਤ ਨੂੰ ST ਬਰਮਨ ਨੇ ਤਿਆਰ ਕੀਤਾ ਸੀ, ਔਰ ਜਿਹੜਾ ਇਹਦਾ ਅਰੇਂਜਮੈਂਟ ਹੈ ਨਾ ਉਹ RD ਬਰਮਨ ਨੇ ਕੀਤਾ ਸੀ, ਜਿਹਨੂੰ ਅਸੀਂ ਪੰਚਮ ਦਾ ਦੇ ਨਾਲ ਜਾਣਦੇ ਹਾਂ। ਇਹ ਗਾਣੇ ਦੀ ਸ਼ੁਰੂਆਤ ਦੇ ਵਿੱਚ ਇੱਕ ਸੈਕਸਾਫੋਨ ਵੱਜਦਾ, ਔਰ ਸੈਕਸਾਫੋਨ ਔਰ ਪਿਆਨੋ ਦਾ ਜਿਹੜਾ ਕੰਬੀਨੇਸ਼ਨ ਸੀਗਾ ਨਾ ਉਹ ਇਸ ਗੀਤ 'ਚ ਲਿਆਂਦਾ ਗਿਆ ਸੀ, ਅਤੇ ਇਹ ਇਸ ਗੀਤ ਨੂੰ ਬਹੁਤ ਹੀ ਬੋਲਡ ਗੀਤ ਬਣਾ ਦਿੰਦੇ ਨੇ। ਅਤੇ ਆਓ ਫਿਰ ਇਹ ਗੀਤ ਤੁਹਾਨੂੰ ਸੁਣਾਈਏ। ਗੱਲਾਂ ਤਾਂ ਬਹੁਤ ਹੋ ਗਈਆਂ, ਔਰ ਉਮੀਦ ਹੈ ਤੁਹਾਨੂੰ ਇਹ ਗੀਤ ਪਤਾ ਵੀ ਲੱਗ ਗਿਆ ਹੋਵੇਗਾ। ਅਰਾਧਨਾ ਫਿਲਮ ਦਾ ਗੀਤ ਹੈ, ਕਿਸ਼ੋਰ ਕੁਮਾਰ ਨੇ ਗਾਇਆ, ਅਤੇ ਰਾਜੇਸ਼ ਖੰਨਾ ਦੇ ਉੱਤੇ ਇਹ ਜਿਹੜਾ ਗੀਤ ਹੈ ਉਹ ਫਿਲਮਾਇਆ ਗਿਆ। ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਸ਼ਰਮੀਲਾ ਟੈਗੋਰ ਨਾਲ ਸਨ। ਸੁਣੀਏ ਇਹ ਗੀਤ।

0: ਜੀ ਫੌਜੀ ਵੀਰੋ, ਇਹ ਗੀਤ ਸੁਣ ਰਹੇ ਸੀ ਕਿਸ਼ੋਰ ਕੁਮਾਰ ਦੀ ਆਵਾਜ਼ ਸੀ, ਫਿਲਮ ਆਰਾਧਨਾ ਚੱਲਿਆ ਗਿਆ ਸੀ। ਅਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼, ਉਹ ਵੀ ਬਹੁਤ ਜ਼ਰੂਰੀ ਨੇ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਗਾ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: एक जमाने से कहानी है, सुना रही आकाशवाणी।

0: ਅੱਜ ਵੀਰੋ ਹੁਣ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਸੁਣਾ ਦਈਏ ਦੇਸ਼ ਭਰ ਦੀਆਂ ਖਬਰਾਂ ਪਹਿਲੇ ਪੰਜਾਬੀ ਦੇ ਵਿੱਚ ਔਰ 1:50 'ਤੇ ਤੁਸੀਂ ਸੁਣੋਗੇ ਖਬਰਾਂ ਉਰਦੂ ਦੇ ਵਿੱਚ ਅਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਗੀਤਾਂ ਦੀ। ਸਭ ਤੋਂ ਪਹਿਲੇ ਖਬਰਾਂ ਆਉਣਗੀਆਂ ਪੰਜਾਬੀ ਦੇ ਵਿੱਚ, ਫਿਰ ਸਮਾਚਾਰ ਜਿਹੜੇ ਹੋਣਗੇ ਉਰਦੂ ਦੇ ਵਿੱਚ। ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਚੱਲਾਂਗੇ ਗੀਤ ਸੰਗੀਤ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਆਓ ਫਿਰ ਸੁਣਦੇ ਹਾਂ ਖਬਰਾਂ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦੀ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਏ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿੱਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ ਅਤੇ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਦੀ 49 ਕਿਲੋਗਰਾਮ ਸ਼੍ਰੇਣੀ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਰਾਸ਼ਟਰਪਤੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਖੇ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਕਨਵੋਕੇਸ਼ਨ ਸਮਾਰੋਹ 'ਚ ਵਿਦਿਆਰਥੀਆਂ ਨੂੰ ਕਿਹਾ ਕਿ ਡੇਟਾ ਤੁਹਾਨੂੰ ਸੂਚਨਾ ਦੇ ਸਕਦਾ ਹੈ ਪਰ ਫੈਸਲਾ ਤੁਹਾਡਾ ਹੋਏਗਾ।
2: ਅਪਣਾਨੇ ਸਮੇਂ ਆਪਕਾ ਵਿਵੇਕ ਹੋਣਾ ਚਾਹੀਏ, ਆਪਕੋ ਇਹ ਯਾਦ ਰੱਖਣਾ ਚਾਹੀਏ ਕਿ ਆਰਟੀਫਿਸ਼ਲ ਇੰਟੈਲੀਜੈਂਸ ਸਮਾਧਾਨ ਦੇ ਸਕਤਾ ਹੈ, ਲੇਕਿਨ ਸਹੀ ਪ੍ਰਸ਼ਨ ਪੁੱਛਣਾ ਆਪਕਾ ਕਰਤਵਯ ਹੋਣਾ ਚਾਹੀਏ। ਟੈਕਨੀਕ ਆਪਕੋ ਗਤੀ ਦੇ ਸਕਤੀ ਹੈ, ਲੇਕਿਨ ਇਹ ਤੈਅ ਕਰਨਾ ਹੈ ਆਪਕਾ ਕਾਮ ਹੈ ਕਿ ਆਪਕੋ ਕਿਸ ਦਿਸ਼ਾ ਮੇ ਜਾਣਾ ਹੈ। ਡੇਟਾ ਆਪਕੋ ਸੂਚਨਾ ਦੇ ਸਕਤਾ ਹੈ, ਲੇਕਿਨ ਉਸ ਸੂਚਨਾ ਕੇ ਨੈਤਿਕ ਉਪਯੋਗ ਕੈਸੇ ਕਰਨਾ ਹੈ ਇਹ ਨਿਰਣਯ ਆਪਕੋ ਹੀ ਕਰਨਾ ਹੈ।
1: ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ

0: ਯੋ ਤੇ ਜੀਓ ਜੀਣ ਦਿਓ ਦੀ ਸੋਚ ਨਾਲ ਅੱਗੇ ਵਧਣ ਨੂੰ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਚ ਯੋਗਦਾਨ ਪਾਉਣ ਲਈ ਵੀ ਕਿਹਾ।
1: ਬਸ 2047 ਤੱਕ ਵਿਕਸਿਤ ਭਾਰਤ ਕੇ ਨਿਰਮਾਣ ਕੇ ਰਾਸ਼ਟਰੀ ਲਕਸ਼ਯੋ ਕੋ ਲੇਕਰ ਦੇਸ਼ਵਾਸੀ ਆਗੇ ਬਢ ਰਹੇ ਹੈ। ਐਸਾ ਭਾਰਤ ਜਹਾਂ ਗੁਣਵੱਤਾਪੂਰਨ ਸਿੱਖਿਆ ਔਰ ਸਵਾਸਥ ਸੁਵਿਧਾਏ ਸਭੀ ਤੱਕ ਪਹੁੰਚੇ। ਐਸਾ ਭਾਰਤ ਜਹਾਂ ਵਿਗਿਆਨ ਔਰ ਪ੍ਰੌਦਯੋਗਿਕੀ ਕਾ ਉਪਯੋਗ ਮਾਨਵ ਕਲਿਆਣ ਕੇ ਲਈ ਹੋ।
0: ਉਨ੍ਹਾਂ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਦੀ ਵੀ ਸ਼ਲਾਘਾ ਕੀਤੀ। ਕਨਵੋਕੇਸ਼ਨ ਸਮਾਰੋਹ ਦੌਰਾਨ ਰਾਸ਼ਟਰਪਤੀ ਮੁਰਮੂ ਨੇ 12,600 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ 160 ਵਿਦਿਆਰਥੀਆਂ ਨੂੰ ਕੁੱਲ 201 ਸੋਨੇ ਦੇ ਤਮਗੇ ਪ੍ਰਦਾਨ ਕੀਤੇ। ਰਾਜਪਾਲ ਆਚਾਰਿਆ ਦੇਵਵਰਤ ਨੇ ਵੀ ਡਿਗਰੀਆਂ ਪ੍ਰਦਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਮੁਰਮੂ ਜੋ ਗੁਜਰਾਤ ਦੇ 2 ਦਿਨਾਂ ਦੌਰੇ ਤੇ ਨੇ, ਅੱਜ ਵਡੋਦਰਾ ਵਿਚ ਬ੍ਰਹਮ ਕੁਮਾਰੀਜ਼ ਦੇ ਗਲੋਬਲ ਸਪਿਰਿਚੁਅਲ ਪੈਲੇਸ ਰਿਟ੍ਰੀਟ ਸੈਂਟਰ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਵਿਸ਼ਵ ਨਵੀਨੀਕਰਨ ਲਈ ਅਧਿਆਤਮਕ ਜਾਗਰੂਕਤਾ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰਨਗੇ ਅਤੇ ਵਿਕਸਿਤ ਭਾਰਤ ਲਈ ਯੁਵਾ ਰਾਸ਼ਟਰ ਨਿਰਮਾਣ ਲਈ ਅੰਦਰੂਨੀ ਤਾਕਤ ਨੂੰ ਜਾਗਰੂਕ ਕਰਨਾ ਮੁਹਿੰਮ ਦਾ ਵਰਚੁਅਲੀ ਉਦਘਾਟਨ ਕਰਨਗੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੇ ਸਬੰਧ ਆਧਾਰਿਤ ਪ੍ਰਕਿਰਿਆਵਾਂ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਹੈ। ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਟੈਕਸ ਮੁਖੀਆਂ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਫੇਸਲੈਸ ਅਸੈਸਮੈਂਟ, ਪਹਿਲਾਂ ਤੋਂ ਭਰੇ ਰਿਟਰਨ, ਰੀਅਲ ਟਾਈਮ ਇਨਵਾਇਸ ਪ੍ਰਮਾਣੀਕਰਨ ਅਤੇ AI ਸਮਰੱਥ ਟੈਕਸਦਾਤਾ ਸਹਾਇਤਾ ਦੇ ਤਜਰਬੇ ਨੇ ਬ੍ਰਿਕਸ ਭਾਈਵਾਲਾਂ ਵਿਚ ਦਿਲਚਸਪੀ ਪੈਦਾ ਕੀਤੀ ਏ। ਖਜ਼ਾਨਾ ਮੰਤਰੀ ਨੇ ਇਸ ਸਾਲ ਦੇ ਬ੍ਰਿਕਸ ਟੈਕਸ ਸੈਸ਼ਨ ਤੋਂ ਉਭਰ ਰਹੇ 3 ਵਿਆਪਕ ਖੇਤਰਾਂ, ਤਕਨਾਲੋਜੀ, ਸ਼ਾਸਨ ਤੇ ਲੋਕਾਂ ਦੀ ਪਛਾਣ ਕੀਤੀ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਮੀਟਿੰਗ 2 ਨਵੇਂ ਕਾਰਜ ਸਮੂਹਾਂ, ਅੰਤਰਰਾਸ਼ਟਰੀ ਟੈਕਸੇਸ਼ਨ ਅਤੇ ਟਰਾਂਸਫਰ ਕੀਮਤ ਅਤੇ ਮਾਲੀਆ ਅੰਕੜੇ ਲਈ ਕਾਰਜ ਖੇਤਰ ਦਸਤਾਵੇਜ਼ਾਂ ਤੇ ਵਿਚਾਰ ਕਰੇਗੀ। ਇਟਲੀ ਦੇ ਉਪ ਪ੍ਰਧਾਨ ਮੰਤਰੀ ਐਂਟੋਨੀਓ ਤਾਜਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਸਾਂਝੀ ਕਰਦਾ ਹੈ ਅਤੇ ਇਸ ਭਾਈਵਾਲੀ ਤਹਿਤ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ। ਐਂਟੋਨੀਓ ਤਾਜਾਨੀ ਨੇ ਕੱਲ ਆਪਣੀ ਮੀਟਿੰਗ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਇਸ ਢਾਂਚੇ ਵਿਚ ਅਸੀਂ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਾਂਝਾ ਕਰਦੇ ਹਾਂ ਜੋ ਕਿ ਵਪਾਰਕ ਮਾਰਗਾਂ ਦੀ ਸੁਰੱਖਿਆ, ਸੰਪਰਕ ਅਤੇ ਸਾਡੀਆਂ ਆਰਥਿਕਤਾਵਾਂ ਦੇ ਵਿਕਾਸ ਲਈ ਜ਼ਰੂਰੀ ਏ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਆਪਣੇ ਇਕ ਪੋਸਟ ਵਿਚ ਕਿਹਾ ਕਿ ਸਾਡੀਆਂ ਚਰਚਾਵਾਂ ਖਾੜੀ ਦੀ ਸਥਿਤੀ, IMEC ਅਤੇ ਯੁਕਰੇਨ ਸੰਘਰਸ਼ ਤੇ ਕੇਂਦਰਿਤ ਰਹੀਆਂ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵੱਧ ਰਹੇ ਭੂ ਸਿਆਸੀ ਤਣਾਅ, ਆਰਥਿਕ ਚੁਣੌਤੀਆਂ, ਜਲਵਾਯੂ ਨਾਲ ਸਬੰਧਿਤ ਆਫਤਾਂ ਤੇ ਬਹੁਪੱਖੀ ਪ੍ਰਣਾਲੀ ਤੇ ਵੱਧ ਰਹੇ ਦਬਾਅ ਨੂੰ ਹੱਲ ਕਰਨ ਲਈ ਦੁਨੀਆਂ ਦੇ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਵਿਚਕਾਰ ਵਧੇਰੇ ਸਹਿਯੋਗ ਲਈ ਕਿਹੈ। ਸ੍ਰੀ ਜੈਸ਼ੰਕਰ ਕੱਲ੍ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਆਲਮੀ ਦੱਖਣ ਦੇ ਦੇਸ਼ਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਲਮੀ ਸਥਿਤੀ ਵਿਚ ਵਧਦੇ ਟਕਰਾਅ, ਸਪਲਾਈ ਲੜੀ ਅਤੇ ਵਪਾਰ ਤੇ ਦਬਾਅ, ਖੰਡਿਤ ਨਿਵੇਸ਼ ਪ੍ਰਵਾਹ, ਵਧਦੇ ਕਰਜ਼ੇ ਦੇ ਜੋਖਮ ਅਤੇ ਵਿਕਾਸ ਲਈ ਨਾਕਾਫੀ ਮਾਲੀਏ ਦੀਆਂ ਸਮੱਸਿਆਵਾਂ ਦੇਖੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਸਪਲਾਈ ਲੜੀ, ਮਾਲੀਏ ਅਤੇ ਸੰਪਰਕ ਰੁਕਾਵਟਾਂ ਵਰਗੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।
2: India's engagement with the Global South. ग्लोबल साउथ के साथ भारत का जुड़ाव सिर्फ अपने राष्ट्रीय हितों तक ही सीमित नहीं है, बल्कि यह एकजुटता और साझा समृद्धि के प्रति उसकी प्रतिबद्धता को भी दिखाता है। यह रिश्ता आपसी सीख और सहयोग पर आधारित है, साथ ही इसमें अंतर्राष्ट्रीय व्यवस्था के भविष्य को तय करने में ग्लोबल साउथ की आवाज को मजबूत करने का साझा हित भी शामिल है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ SMHA ਨੇ ਫੈਸਲਾ ਲਿਆ ਕਿ ਰਾਜ ਭਰ ਵਿਚ ਚੱਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਪਏਗਾ। ਇਹ ਫੈਸਲਾ ਕੱਲ੍ਹ ਇਕ ਸਮੀਖਿਆ ਮੀਟਿੰਗ ਵਿਚ ਲਿਆ ਗਿਆ ਜੋ ਕਿ ਮਨੋਵਿਗਿਆਨਕ ਦੇਖਭਾਲ ਨੂੰ ਨਵਾਂ ਹੁਲਾਰਾ ਦੇਣ ਲਈ ਨਵੀਂ ਬਣੀ SMHA ਵਿਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੀਆਂ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਤੇ ਵੀ ਵਿਚਾਰ ਕੀਤਾ ਗਿਆ। ਇਸ ਵਿਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਕੱਲ੍ਹ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਸਹਿਕਾਰੀ ਖੰਡ ਸਨਅਤ ਸੰਮੇਲਨ 2026 ਵਿਚ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਨਿਤਿਨ ਗਡਕਰੀ ਤੋਂ ਅਵਾਰਡ ਪ੍ਰਾਪਤ ਕੀਤੇ। ਸਨਮਾਨਿਤ ਕੀਤੀਆਂ ਗਈਆਂ ਖੰਡ ਮਿੱਲਾਂ ਵਿਚ ਬਟਾਲਾ ਸਹਿਕਾਰੀ ਖੰਡ ਮਿਲਸ ਲਿਮਟਿਡ, ਫਾਜ਼ਿਲਕਾ ਸਹਿਕਾਰੀ ਖੰਡ ਮਿਲਸ ਲਿਮਟਿਡ, ਬੁੱਢੇਵਾਲ ਸਹਿਕਾਰੀ ਖੰਡ ਮਿਲਸ ਲਿਮਟਿਡ, ਨਕੋਦਰ ਸਹਿਕਾਰੀ ਖੰਡ ਮਿਲਸ ਲਿਮਟਿਡ ਅਤੇ ਭੋਗਪੁਰ ਸਹਿਕਾਰੀ ਖੰਡ ਮਿਲਸ ਲਿਮਟਿਡ ਸ਼ਾਮਲ ਨੇ। ਇਨ੍ਹਾਂ ਮਿੱਲਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 ਵਿਚ ਝਾਰਖੰਡ ਦੇ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਬਣ ਗਈ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਅਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਏ।

0: ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਹੈ ਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 60 ਕਰੋੜ ਤੋਂ ਵੱਧ ਲਾਭਪਾਤਰੀਆਂ ਕੋਲ 5 ਲੱਖ ਸਾਲਾਨਾ ਸਿਹਤ ਕਵਰ ਤੱਕ ਪਹੁੰਚੇ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਬਣ ਗਈ ਹੈ। ਦੇਸ਼ ਅੱਜ 11ਵਾਂ ਆਯੁਰਵੇਦ ਦਿਵਸ ਮਨਾ ਰਿਹਾ ਹੈ। ਆਯੁਸ਼ ਮੰਤਰੀ ਪ੍ਰਤਾਪ ਯਾਦਵ ਨੇ ਕਿਹਾ ਕਿ ਆਯੁਰਵੇਦ ਇੱਕ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਨੀਂਹ ਹੈ।
1: हमारे आयुष मंत्रालय ने जो थीम चुनी है वो है बेहतर कल के लिए आयुर्वेद, यानी कि अगर बुढ़ापे में भी अगर हम अच्छा स्वास्थ्य रखना चाहते हैं, जिंदगी हम वहां पर जीना चाहते हैं, तो अभी से आयुर्वेद और आयुष को, योगा को अपनाइए। और इसका जो आयोजन है हमारा ये 23 सितंबर का, ये साल हम महाराष्ट्र के नागपुर में इसको हम मना रहे हैं।
0: ओलंपिक तमगा जेतू मीराबाई चानू ने जापान विच एशियाई खेडा विच औरतां दे भार चुकण दे मुकाबले विच 49 किलोग्राम श्रेणी विच चांदी दा तमगा जित्या है, जिस नाल भारत दे तमग्यां दी गिणती 9 हो गई है। ए चानू दा एशियाई खेडां दा पहला तमगा है। चानू ने चांदी दे चमके ने भारत दी वेटलिफ्टिंग विच एशियाई खेडां दे तमगे लई 28 सालां दी उडीक खत्म कीती है। प्रधानमंत्री नरेंद्र मोदी ने मीराबाई चानू नूं इस प्राप्ति ते वधाई दित्ती है। आखिर च खास खबरां। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ ਇੰਟਰਨੈਟ ਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਏ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਅਪਡੇਟਸ ਜਾਣੋਗੇ ਐਫਐਮ ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਮਨ ਪਸੰਦੀਦਾ ਰੰਗਲੀ ਧਰਤੀ, ਔਰ ਅੱਜ ਓਮ ਪ੍ਰਕਾਸ਼ ਸਿੱਧੂ ਦੇ ਗਾਏ ਹੋਏ ਲੋਕ ਗੀਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਅਤੇ ਆਓ ਹੁਣ ਓਮ ਪ੍ਰਕਾਸ਼ ਸਿੱਧੂ ਦੀ ਹੀ ਆਵਾਜ਼ ਦੇ ਵਿੱਚ ਸੁਣਦੇ ਹਾਂ ਕਿੱਸਾ ਰੂਪ ਬਸੰਤ ਦਾ।

ਤਾਂ ਹੁਣ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਰੰਗਲੀ ਧਰਤੀ ਦਾ ਆਖਰੀ ਲੋਕ ਗੀਤ ਓਮ ਪ੍ਰਕਾਸ਼ ਸਿੱਧੂ ਜੀ ਦਾ ਗਾਇਆ ਹੋਇਆ।

0: ਜੇਸੇ ਲੋਕੀ ਦੇ ਨਾਲ ਹੁਣ ਰੰਗਲੀ ਧਰਤੀ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੇਰੀ ਉਮੀਰ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪਹਿਲੀ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਲੈ ਕੇ 3:58 'ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।
1: DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ, ਬੇਸ਼ਮੀ ਹੁਣ ਤੱਕ ਦੀਆਂ

ரப்பி ரூ வளந்தே ஒருஷ்தா. ரப்பி ரூ வளா ஹொந்தே ஒருஷ்தா. ஜெதினே கா கர்க்கே சாரி துக் போஜாந்தினி. கர்மி வளா மே ஜோ துசி மிலே. ਸੁੱਖ ਦਾ ਅਹਿਸਾਸ ਦੇਣ ਵਾਲਾ ਇਹ ਰਿਸ਼ਤਾ ਚੰਗਾ ਰਹੇ ਇਸ ਦੁਆ ਦੇ ਰਹੇ ਹਜ਼ਰਤ ਹਰੀਓਸਟ ਲਵਲਾਈਨ ਪ੍ਰੋਗਰਾਮ ਚਿੱਠੀ ਮਿੱਠੀਆਂ ਦੇ ਨਾਲ ਸ਼ੁਰੂਆਤ ਦੇ ਵਿੱਚ ਗੱਲ ਕੁਝ ਇਸੇ ਤਰ੍ਹਾਂ ਦੇ ਅਹਿਸਾਸ ਦੇ ਰਿਸ਼ਤੇ ਦੀ ਕਰਨੀ ਗਾਇਕ ਪ੍ਰਗਿਆ ਸੁਣਦੇ ਇਸ ਗੀਤ ਵਿੱਚ

ਜਿਹੜਾ ਸੁਣਨ ਦੇ ਵਿੱਚ ਮੁਸ਼ਕਲ ਮਹਿਸੂਸ ਕਰਦੇ ਆ ਉਹਨਾਂ ਦੇ ਲਈ ਇਹ ਖਾਸ ਦਿਨ ਮਨਾਇਆ ਜਾਂਦਾ ਤੇ ਉਹਨਾਂ ਦੇ ਲਈ ਇਹ ਜਿਹੜਾ ਉਹਨਾਂ ਦੇ ਅਧਿਕਾਰਾਂ ਦੇ ਲਈ ਤੇ ਉਹਨਾਂ ਦੇ ਸਨਮਾਨ ਨੂੰ ਸਮਰਪਿਤ ਹੁੰਦਾ ਹੈ ਅੱਜ ਦਾ ਇਹ ਜਿਹੜਾ ਦਿਨ। ਤੇ ਜੇ ਅਸੀਂ ਗੱਲ ਕਰੀਏ ਸੰਕੇਤ ਭਾਸ਼ਾ ਦੀ, ਸੰਕੇਤ ਭਾਸ਼ਾ ਦੀ ਹਰ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਹੈ, ਇਸ ਕਰਕੇ ਇਸਨੂੰ ਸਿੱਖਣਾ ਸਾਡੇ ਲਈ ਜ਼ਰੂਰੀ ਹੈ। ਜੇ ਅਸੀਂ ਸਨਮਾਨ ਕਰਦੇ ਹਾਂ ਇਸ ਭਾਸ਼ਾ ਦਾ, ਜੇ ਅਸੀਂ ਸਿੱਖ ਲੈਂਦੇ ਹਾਂ ਤਾਂ ਸਾਡੇ ਲਈ ਇੱਕ ਆਸਾਨੀ ਬਣ ਜਾਂਦੀ ਹੈ। ਉਦੋਂ ਜਦੋਂ ਅਸੀਂ ਕਈ ਵਾਰ ਕੀ ਹੁੰਦੇ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ, ਅਸੀਂ ਬੋਲ ਨਹੀਂ ਪਾਉਂਦੇ, ਬੋਲਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਤਾਂ ਵੀ ਅਸੀਂ ਸੰਕੇਤ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਹਾਂ। ਅਤੇ ਜੇ ਸਾਨੂੰ ਪ੍ਰੋਬਲਮ ਹੈਗੀ ਆ, ਕਈ ਵਾਰ ਹੁੰਦਾ ਕਿ ਅਸੀਂ ਇੱਦਾਂ ਦੇ ਦੇਸ਼ ਪਹੁੰਚ ਜਾਂਦੇ ਹਾਂ, ਇੱਦਾਂ ਦੇ ਸ਼ਹਿਰ ਪਹੁੰਚ ਜਾਂਦੇ ਹਾਂ, ਇੱਦਾਂ ਦੇ ਸੂਬੇ ਦੇ ਵਿੱਚ ਚਲੇ ਜਾਂਦੇ ਹਾਂ ਜਿੱਥੋਂ ਵੀ ਸਾਨੂੰ ਭਾਸ਼ਾ ਨਹੀਂ ਆਉਂਦੀ ਹੁੰਦੀ, ਸਮਝ ਦੇ ਵਿੱਚ ਨਹੀਂ ਆਉਂਦੀ ਹੁੰਦੀ ਉਹ ਭਾਸ਼ਾ ਸਾਨੂੰ, ਤਾਂ ਉੱਥੇ ਵੀ ਅਸੀਂ ਸੰਕੇਤ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਹਾਂ। ਅਤੇ ਚਿੱਠੀ ਹੈ ਜੀ, ਚੌਧਰੀ ਮਾਰਕੀਟ ਇਹਨਾਂ ਦੀ ਅਬੋਟ ਰੋਡ ਮਲੋਟ ਤੋਂ ਲਿਖਣ ਵਾਲੇ ਨੇ ਜੀ, ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਤੇ ਮਨਫੂਲ, ਤੇ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੋਨੀ, ਸੰਤੋਸ਼ ਸੋਨੀ, ਰਾਖੀ ਕੋਮਲ, ਸਿੱਧੂ ਮਨਹਟ ਅਤੇ ਸਮ੍ਰਿਤੀ ਸੋਨੀ। ਤੇ ਪਿਤਾ ਜੀ ਇਹਨਾਂ ਦੇ ਹੈਗੇ ਬਾਜ ਸਿੰਘ, ਤੇ ਪੁੱਤਰ ਜੀ ਦਾ ਨਾਮ ਹੈਗਾ ਕੁਲਦੀਪ, ਕੰਧਵਾਲਾ ਹਾਜ਼ਰਖਾਨੇ ਦਾ ਪਿੰਡ ਹੈਗਾ ਤੇ ਤਹਿਸੀਲ ਹੈ ਫਾਜ਼ਿਲਕਾ, ਤੇ ਪਿੰਡ ਦਾ ਘੁਪਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ। ਤੇ ਲਿਖਣ ਵਾਲੇ ਨੇ ਜੀ ਪੱਪੂ ਮੁਨੀ, ਮਮਰੂਬਾਈ, ਰਾਜੂ, ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ, ਰਮੇਸ਼, ਤੇ ਪੋਤੇ ਨੇ ਗੁਰਨੂਰ, ਪਰਨੀਤ, ਪਰੀ ਤੇ ਨਵਦੀਪ, ਬੱਬਲੂ ਤੇ ਮਾਣੋ। ਤੇ ਫਰਮਾਇਸ਼ ਨੇ ਸਾਰਿਆਂ ਦੀ ਨਿਮਰਤ ਖੈਰਾ ਦੀ ਖੂਬਸੂਰਤ ਆਵਾਜ਼।

ਹੋਰ ਗ੍ਰਾਮ ਚੋਣਾਂ ਚਿੱਠੀਆਂ ਮਿੱਠੀਆਂ ਬੇਤਜ਼ੀ ਟੀਮ ਕੀਤੀ ਹੈ ਏਆਰ ਪੰਜਾਬ ਤੇ ਚਿੱਠੀ ਹੈ ਜੀ ਵਾੜੀਆਂ ਕਲਾਂ ਹੁਸ਼ਿਆਰਪੁਰ ਤੋਂ ਮੋਟੀ ਰਾਮ ਹਾਂਡਾ ਵਿਨੀ ਮੰਗ ਤੇ ਮੀਰਾ ਜਾ ਹਾਂਡਾ ਲਿਖ ਰਹੇ ਚਿੱਠੀ ਜ਼ਿਲ੍ਹਾ ਹਾਂਡਾ ਦਾ ਫਾਜ਼ਿਲਾ ਪਿੰਡ ਬਾਜਿਦਪੁਰ ਭੋਮਾ ਤੇ ਬਲਜੀਤ ਸਿੰਘ ਲਿਖ ਰਹੇ ਨੇ ਵੜਿੰਗ ਖੇੜਾ ਤੋਂ ਭੋਲਾ ਸਿੰਘ ਦੇ ਨਾਲ ਤੇ ਨਿਯਮ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਰਵਾਂਕਰ ਰਾਹੀਂ ਤੇ ਸ੍ਰੀਮਤੀ ਸਰਿਤਾ ਗਰਵਾਂਕਰ ਰਿੰਸ ਅਕਾਸ਼ ਗਰਵਾਂਕਰ ਤੇ ਬਤਲਾ ਮੁੰਬਈ ਤੋਂ ਸਿਧਾਂਤ ਪ੍ਰਣੀਤਾ ਅਰਜੁਨ ਗਰਵਾਂਕਰ ਟੁੱਕ ਟੁੱਕ ਨਾਮ ਅਕਾਰ

ਸਨਮਾਨ ਕੀਤਾ ਹੋਇਆ ਏ ਆਰ ਪੰਜਾਬ ਤੇ ਅੱਜ ਬਹੁਤ ਹੀ ਖਾਸ ਦਿਨ ਹੈ ਜੀ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਆਯੁਰਵੈਦ ਦਾ ਮਤਲਬ ਹੁੰਦਾ ਹੈ ਜੀਵਨ ਦਾ ਗਿਆਨ ਆਯੁਰਵੈਦ ਸਾਨੂੰ ਬਿਮਾਰੀ ਦਾ ਇਲਾਜ ਕਰਨੇ ਨੂੰ ਦੱਸਦਾ ਬਲਕਿ ਬਿਮਾਰੀ ਤੋਂ ਬਚਣਾ ਕਿੱਦਾਂ ਹੈ ਸਿਹਤਮੰਦ ਕਿੱਦਾਂ ਰਹਿਣਾ ਹੈ ਇਹ ਵੀ ਦੱਸਦਾ ਆਯੁਰਵੈਦ ਤੇ ਖਾਣਾ ਪੀਣਾ ਕੀ ਹੈ ਨੀਂਦ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਸਰਤ ਕੀ ਕਰਨੀ ਹੈ ਤੇ ਟੈਨਸ਼ਨ ਤੋਂ ਕਿੱਦਾਂ ਬਚਣਾ ਇਹ ਸਭ ਦੱਸਿਆ ਜਾਂਦਾ ਹੈ ਆਯੁਰਵੈਦ ਦੇ ਵਿੱਚ ਤੇ ਕੋਟਲੀ ਕਲਾ ਤੋਂ ਲਿਖ ਰਹੀ ਨੇ ਯਾਦ ਵਿੰਦਰ ਸਿੰਘ ਸੁਖਵਿੰਦਰ ਰਵਿੰਦਰ ਮਨਜੀਤ ਤੇ ਗੁਰਜੋਤ ਤੇ ਲਿਖਣ ਵਾਲੇ ਨੇ ਜੀ ਅਨਾਰਕਲੀ ਬਾਜ਼ਾਰ ਜਗਾਂ ਤੋਂ ਸੁਨੀਲ ਪਾਠਕ ਕਮਲ ਦੀਪਿਕਾ ਮਲਹੋਤਰਾ ਆਸ਼ੀਸ਼ ਮਲਹੋਤਰਾ ਬੇਬੀ ਕਵਿਆ ਮਲਹੋਤਰਾ ਤੇ ਭਾਈ ਸੁੱਚਾ ਪਾਠਕ ਤੇ ਅਮਨ ਵਰਮਾ ਰਮਨ ਦਿਵਿਆਂਸ਼ ਤੇ ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ ਹੈ ਜੀ ਇਹਨਾਂ ਦਾ ਪਿੰਡ ਹੈਗਾ ਹਨੂਮਾਨਗੜ ਬੁਰਜ ਹਨੂਮਾਨਗੜ ਫਾਜ਼ਿਲਕਾ ਤੋਂ ਹੈ ਚਿੱਠੀ ਪ੍ਰਮਲਾਗੰਜ ਅਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਤੇ ਇਹਨਾਂ ਦੇ ਨਾਲ ਮਾਇਆ ਸ਼ੋਭਾ ਰਾਹੁਲ ਜੋਤੀ ਅਤੁਲ ਭਾਈ ਪ੍ਰਾਂਸ਼ ਤੇ ਰਿਸ਼ੀ ਵਰਮਾ ਤੇ

ಕೇರಳ ಚಂಗ್ ಕೆನಡಾ ಪುಣ್ಯದ ಮಾಧವಪುರ ಜಿಲ್ಲಾ ಹೈಶಲ್ ಫತಿಗಢ ಸಹ ಬಲ್ವಂದ್ರದಿಂದ ಮಾಧವಪುರಿ ರಾಜ್ ಕೌರ್ ಜ್ಯೋತಿ ಗೋಲ್ಡಿ ರಾಮ್ ಲಾಲ್ ਕਰੋੜਾ ਤੇ ਬੱਬੂ ਟਿਵਾਣਾ ਕਹਿੰਦੇ ਅਮਰੀਕਾ ਤੋਂ ਸਾਡੇ ਨਾਲ ਤੇ ਸਾਰਾ ਮਾਧਵਪੁਰੀ ਪਰਿਵਾਰ ਤੇ ਨਵਾਂ ਸ਼ਹਿਰ ਤੋਂ ਜਗਜੀਤ ਸਿੰਘ ਸ਼ੇਰਗਿੱਲ ਰਾਜਵਿੰਦਰ ਕੌਰ ਸ਼ੇਰਗਿੱਲ ਤੇ ਚਾਲਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਸਿੰਘ ਬੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਤੇ ਕੁਲਵਿੰਦਰ ਕੌਰ ਦੀ ਫਰਮਾਇਸ਼ ਗੁਰਮਾਨ ਭੁੱਲਰ ਦੀ ਖੂਬਸੂਰਤ ਆਵਾਜ਼।

ਕੋਈ ਗਾਂਹ ਚਾਹੀਦੇ ਚਿੱਠੀਆਂ ਲਿਖੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਚਿੱਠੀਆਂ ਜੀ ਪਿੰਡ ਹੈਗਾ ਇਹਨਾਂ ਦਾ ਤੇਜਾ ਮੋੜੀ ਅੰਬਾਲਾ ਤੋਂ ਹੈ ਚਿੱਠੀ ਬੰਸੀ ਲਾਲ ਸੰਧੂ ਤੇ ਪੋਤਾ ਕਵੀਤ ਤੇ ਜੈਜਵੀਰ ਸੰਧੂ ਤੇ ਪੋਤੀ ਵਰਨੀਤ ਤੇ ਪਵਨੀਤ ਕੌਰ ਸੰਧੂ ਤੇ ਸਾਰਾ ਸੰਧੂ ਪਰਿਵਾਰ ਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਪ੍ਰਤੀਕ ਮਲਹੋਤਰਾ ਤੇ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਤੇ ਡਾਕਟਰ ਅਮਨਦੀਪ ਕਾਲਕਾ ਤੋਂ ਸ਼ਿਵ ਚੰਦਰ ਬਜਾਜ ਸਾਹਿਲ ਤੇ ਬਿੱਟਾ ਬਜਾਜ ਪਿੰਡ ਰਾਏਪੁਰ ਡੱਬਾ ਤੋਂ ਫੌਜੀ ਮੱਖਣ ਸਿੰਘ ਬੂਟਾ ਬੱਲੀ ਸ਼ਨੀ ਤੇ ਬਾਕੀ ਪਰਿਵਾਰ ਸਾਰਾ ਨਾਲ ਇਹਨਾਂ ਦੇ ਤੇ ਕ੍ਰਿਸ਼ਨਾ ਨਗਰ ਟੀਵੀ ਟਾਵਰ ਸੈਮਰ ਹਿਲਸ ਨਾਗਪੁਰ ਤੋਂ ਜੀ ਲਿਖ ਰਹੇ ਨੇ ਨਾਨਾ ਡੋਗਰ ਦਿਵੇ ਤੇ ਇਹਨਾਂ ਦੇ ਨਾਲ ਰਮਾ ਤਾਈ ਸੀਮਾ ਤਾਈ ਰੀਮਾ ਤਾਈ ਤੇ ਦੀਕਸ਼ਾ ਤਾਈ ਤੇ ਰਾਹੁਲ ਡੋਗਰ ਦਿਵੇ ਤੇ ਲਿਖਣ ਵਾਲੇ ਨੇ ਜੀ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਗੀਤਾ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਤੇ ਪਿੰਡ ਇਹਨਾਂ ਦਾ ਹੈਗਾ ਕਹਿਰੋਂ ਜ਼ਿਲ੍ਹਾ ਹੈ ਤਰਨ ਤਾਰਨ ਗੁਰਦਰਸ਼ਨ ਚਲੋਤਰਾ ਸੁਨੀਤਾ ਸ਼ਮੀ ਰਾਜਨ ਆਕਾਸ਼ ਤੇ ਪਨਹਤ ਤੇ ਪੋਤਰਾ ਨੇ ਦਾ ਗੁਰ ਸ਼ਬਦ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧਮਾਨ ਬਲਜਿੰਦਰ ਕੌਰ ਧਮਾਨ ਰਵਨੀ ਧਨੇਸ਼ੂ ਤੇ ਭੁਪਿੰਦਰ ਦੀ ਚਿੱਠੀ ਫਰਮਾਇਸ਼ ਨੇ ਦੀ ਤੇ ਐਮੀ ਵਿਰਕ ਦੀ ਖੂਬਸੂਰਤ ਆਵਾਜ਼

ਗਲਤ ਗੱਲ ਹੈ ਜੀ ਜੇ ਅੱਧੀ ਅੱਧੀ ਰਾਤ ਤੱਕ ਤੁਸੀਂ ਜਾਗਦੇ ਹੋ। ਇਹ ਮੈਨੂੰ ਕਹਿੰਦੀ ਜੀ ਆਯੁਰਵੇਦ ਕਹਿੰਦਾ ਹੈ, ਆਯੁਰਵੇਦ ਦੇ ਨਾਲ ਜੁੜਿਆ ਜੀ ਦਿਨ ਹੈ ਅਤੇ ਦਿਨ ਸਾਨੂੰ ਕਹਿੰਦਾ ਹੈ ਕਿ ਨੀਂਦ ਤੁਸੀਂ ਪੂਰੀ ਲਓ 7 ਘੰਟੇ ਘੱਟੋ ਘੱਟ ਤੁਸੀਂ ਜ਼ਰੂਰ ਸੋਵੋ ਅਤੇ ਨੀਂਦ ਪੂਰੀ ਲਓ। ਮਨ ਦੇ ਵੱਲ ਪੂਰਾ ਖਿਆਲ ਰੱਖੋ, ਆਪਣਾ ਮਨ ਜਿਹੜਾ ਉਹਨੂੰ ਸ਼ਾਂਤ ਰੱਖੋ। ਮਨ ਅਤੇ ਤਨ ਦੋਨਾਂ ਦੀ ਤੰਦਰੁਸਤੀ ਦੇ ਵੱਲ ਧਿਆਨ ਦਿੰਦਾ ਹੈ ਆਯੁਰਵੇਦ। ਅਤੇ ਖਾਸ ਤੌਰ 'ਤੇ ਇੱਕ ਸਪੈਸ਼ਲ ਗੱਲ ਇਹ ਆ ਕਿ ਜੜੀ ਬੂਟੀਆਂ ਦੇ ਨਾਲ ਇਹ ਦਵਾਈਆਂ ਤਿਆਰ ਹੁੰਦੀਆਂ ਆਯੁਰਵੇਦ ਦੇ ਵਿੱਚ, ਪਰ ਕਹਿੰਦੇ ਨੇ ਕਿ ਪੂਰੀ ਕੇਅਰ ਦੇ ਨਾਲ ਪੂਰੇ ਧਿਆਨ ਦੇ ਨਾਲ ਇਸ ਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਐਲਰਜੀ ਵੀ ਹੋ ਸਕਦੀ ਹੈ। ਇਸ ਕਰਕੇ ਡਾਕਟਰ ਦੀ ਸਲਾਹ ਤੋਂ ਬਿਨਾਂ ਇਹਨਾਂ ਜੜੀ ਬੂਟੀਆਂ ਨੂੰ ਕਦੇ ਵੀ ਅਪਲਾਈ ਨਹੀਂ ਕਰਨਾ ਚਾਹੀਦਾ। ਅਤੇ ਚਿੱਠੀਆਂ ਲਿਖ ਰਹੇ ਨੇ ਜੀ, ਇਹਨਾਂ ਨੂੰ ਮੈਨੂੰ ਲੱਗਦਾ ਜੀ ਨਾਨਕਿਆਂ ਤੋਂ ਉਹਨਾਂ ਨੇ ਚਿੱਠੀ ਲਿਖੀ ਹੈ, ਇਸ ਕਰਕੇ ਮਾਮਾ ਮਾਮੀ ਮਾਸੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਆ। ਹਾਜੀਪੁਰ ਤੋਂ ਹੈ ਚਿੱਠੀ ਅਤੇ ਗੱਗੜ ਦੇ ਨੇੜੇ ਪੈ ਜਾਂਦਾ ਕਹਿੰਦੇ, ਅਤੇ ਮਾਮਾ ਹੈਗਾ ਇਹਨਾਂ ਦਾ ਕੇਰ ਸਿੰਘ, ਮਾਮਾ ਮੋਹਣ ਚਿੰਟੂ ਅਤੇ ਮਾਮੀ ਜੀ ਹੈਗੇ ਆ ਜੀ ਗੁਰਮੀਤ ਅਤੇ ਮਾਸੀ ਜੀ ਹੈਗੇ ਆ ਸੁਦੇਸ਼ ਕੁਮਾਰੀ। ਅਤੇ ਲਿਖਣ ਵਾਲੇ ਨੇ ਜੀ ਛੱਤੀਸਗੜ੍ਹ ਪਾਟਾ ਪਾਰਾ ਦਤਰੰਗੀ ਤੋਂ ਦਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਾਵਿੰਦਰ ਕੁਮਾਰ ਵਰਮਾ, ਦਾਸ਼ਨਗਰ ਮਲੋਟ ਤੋਂ ਰਾਜ ਸ਼ਰਮਾ, ਨੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਅਤੇ ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ। ਅਤੇ ਪਿੰਡ ਅਮੀਸ਼ਾ ਵਾਲਾ ਤਹਿਸੀਲ ਜ਼ੀਰਾ ਤੋਂ ਮੁਖਤਿਆਰ ਸਿੰਘ ਵਾਰਵਲ, ਗੁਰਸੇਵਕ ਸਿੰਘ ਪੋਤਾ ਅਤੇ ਹੋਰ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ ਇਸ ਚਿੱਠੀ ਦੇ ਵਿੱਚ। ਅਮਰਗੜ੍ਹ ਤਹਿਸੀਲ ਸਾਧਵ ਸ਼ਹਿਰ ਤੋਂ ਗੁਰਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਹਰਵਿੰਦਰ, ਰਾਜਨ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ ਜੀ ਦੀ ਚਿੱਠੀ ਅਤੇ ਖੂਬਸੂਰਤ ਆਵਾਜ਼ ਹੈ ਕੌਰ ਬੀ ਦੀ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ ਏਆਰ ਪੰਜਾਬ ਤੇ ਅੱਜ ਦੇ ਦਿਨ ਦੀ ਇੱਕ ਵਾਰ ਫਿਰ ਤੋਂ ਅਸੀਂ ਗੱਲ ਕਰਾਂਗੇ ਆਯੁਰਵੇਦ ਦੇ ਨਾਲ ਜੁੜੇ ਅੱਜ ਦਿਨ ਹੈ ਤੇ ਜੇ ਅਸੀਂ ਗੱਲ ਕਰੀਏ ਆਯੁਰਵੇਦ ਦੀ ਤਾਂ ਆਯੁਰਵੇਦ ਕਹਿੰਦੇ ਕਿ ਮਨ ਵੀ ਸ਼ਾਂਤ ਰੱਖੋ ਸਿਹਤ ਵੀ ਸਹੀ ਰੱਖੋ ਸੁਖੀ ਜੀਵਨ ਜੀਓ ਕੁਦਰਤ ਦੇ ਨਾਲ ਤੁਸੀਂ ਜੁੜੋ ਤੇ ਬਿਮਾਰੀਆਂ ਤੋਂ ਤੁਸੀਂ ਬਚੋ ਸੰਤੁਲਿਤ ਖਾਣਾ ਖਾਓ ਕਸਰਤ ਕਰੋ ਤੇ ਨਾਲੋ ਨਾਲ ਤੁਸੀਂ ਥੋੜ੍ਹੀ ਜਿਹੀ ਵਾਕ ਵੀ ਜ਼ਰੂਰ ਕਰੋ ਤੇ ਜੇ ਅਸੀਂ ਗੱਲ ਕਰੀਏ ਸਾਡੇ ਸਕੂਲ ਟਾਈਮ ਦੀ ਤਾਂ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਵਿੱਚ ਵੀ ਦੱਸਿਆ ਜਾਂਦਾ ਸੀਗਾ ਕਿ ਸਿਹਤਮੰਦ ਸਰੀਰ ਦੇ ਵਿੱਚ ਹੀ ਸਿਹਤਮੰਦ ਮਨ ਹੁੰਦਾ ਆ ਤੇ ਇਸ ਕਰਕੇ ਸਰੀਰ ਦੇ ਵੱਲ ਖਿਆਲ ਕਰਨਾ ਬਹੁਤ ਜ਼ਰੂਰੀ ਹੈ ਫਿੱਟ ਐਂਡ ਫਾਈਨ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਅਸੀਂ ਸਰੀਰਕ ਤੌਰ ਤੇ ਫਿੱਟ ਹਾਂ ਤਾਂ ਇਹਦਾ ਮਤਲਬ ਇਹ ਹੁੰਦਾ ਆ ਕਿ ਮਨ ਸਾਡਾ ਖੁਸ਼ ਹੈ ਕਿਉਂਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਮਨ ਆਪਣੇ ਆਪ ਖੁਸ਼ ਰਹਿੰਦੇ ਤੇ ਦੂਜੇ ਪਾਸੇ ਜੇ ਅਸੀਂ ਮਨ ਦੀ ਗੱਲ ਕਰੀਏ ਮਨ ਖੁਸ਼ ਹੈ ਤਾਂ ਸਾਡੀ ਸਿਹਤ ਆਪਣੇ ਆਪ ਵਧੀਆ ਰਹਿੰਦੀ ਹੈ ਕਿਉਂਕਿ ਜਦੋਂ ਮਨ ਖੁਸ਼ ਹੁੰਦਾ ਤਾਂ ਹੀ ਸਾਡਾ ਕਸਰਤ ਕਰਨ ਨੂੰ ਦਿਲ ਕਰਦਾ ਤਾਂ ਹੀ ਸਾਡਾ ਕੁਝ ਖਾਣ ਨੂੰ ਦਿਲ ਕਰਦਾ ਜੇ ਮਨ ਉਦਾਸ ਆ ਤਾਂ ਲੱਗਦਾ ਕਿ ਅੱਜ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ ਤੇ ਕੋਈ ਕੰਮ ਕਰਨ ਨੂੰ ਵੀ ਨਹੀਂ ਦਿਲ ਕਰਦਾ ਤੇ ਇਸ ਕਰਕੇ ਮਨ ਦਾ ਖੁਸ਼ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਤਨ ਦਾ ਫਿੱਟ ਰਹਿਣਾ ਵੀ ਬਹੁਤ ਜ਼ਰੂਰੀ ਹੈ ਤੇ ਜਿਹੜਾ ਕੰਬੀਨੇਸ਼ਨ ਹੈ ਉਹ ਅਸੀਂ ਤਾਲਮੇਲ ਜਿਹੜਾ ਕਿੱਦਾਂ ਬਣਾ ਕੇ ਰੱਖਣਾ ਉਹ ਸਾਡੇ ਤੇ ਡਿਪੈਂਡ ਕਰਦਾ ਤੇ ਅੱਜ ਦਾ ਜਿਹੜਾ ਇਹ ਦਿਨ ਹੈ ਖਾਸ ਤੌਰ ਤੇ ਸਾਨੂੰ ਇਹ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਤੈਅ ਕੀਤਾ ਗਿਆ ਹੈ ਕਿ ਅੱਜ ਦੇ ਦਿਨ ਤੇ ਅਸੀਂ ਜਾਗਰੂਕਤਾ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣਾ ਮਨ ਅਤੇ ਤਨ ਦੋਨੋਂ ਨੂੰ ਹੀ ਸਹੀ ਰੱਖਣਾ ਹੈ ਸਲਾਮਤ ਰੱਖਣਾ ਹੈ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ ਬਲਵਿੰਦਰ ਵਿਰਕ ਅਜੈਤ ਇੱਕ ਵਿਰਕ ਤੇ ਮਿੱਕਾ ਵਿਰਕ ਚਿੱਠੀ ਲਿਖਣੀ ਨੇ ਚੱਕਣਾ ਬਾਜ਼ਾਰ ਸਮੂਹ ਤੇ ਪੱਪੂ ਰਾਜਾ ਖੁਸ਼ ਤੇ ਸੰਗੀਤਾ ਜਿੰਦਲ ਤੇ ਹਸਮੁੱਖ ਜਿੰਦਲ ਭਵਨਾਲ ਹਾਜੀਪੁਰ ਤੋਂ ਵਿਜੇ ਕੁਮਾਰ ਕੌਂਡਲ ਦੇ ਬਹੁਤ ਸਾਰੇ ਸਾਥੀ ਇਹਨਾਂ ਦੇ ਕਨੇਡਾ ਮਹਿਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਕਰਨ ਗੀਤੋ ਨਿਹਾਰਕਾ ਹਾਰਦਿਕ ਤੇ ਵੰਸ਼ ਬੱਤਾ ਪੰਚਕੁਲਾ ਸੈਕਟਰ ਨੌ ਦਾ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਵਿੰਦ ਚੁੱਗ ਟੋਨੀ ਦੀਵਾਨ ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗਰਾ ਤੇ ਫਰਮਾਇਸ਼ ਇਹਨਾਂ ਦੀ ਦਵਿੰਦਰ ਢਿੱਲੋਂ ਦੀ ਖੂਬਸੂਰਤ ਆਵਾਜ਼।

ਰਹੀਆਂ ਪੰਜਾਬ ਤੇ ਜੇ ਹਾਂਜੀ ਕੌਣ ਵਾਲੀ ਗੱਲ ਹੋ ਜਾਵੇ ਨਾ ਤਾਂ ਇਹ ਹਾਂਜੀ ਕੌਣ ਕਈ ਵਾਰ ਏਦਾਂ ਵੀ ਹੁੰਦੀ ਆ ਅਸੀਂ ਕੁਝ ਲਿਖ ਰਹੇ ਹੁੰਦੇ ਹਾਂ ਤੇ ਸਾਨੂੰ ਕੋਈ ਆ ਕੇ ਕਹਿ ਦਿੰਦਾ ਜੀ ਮੇਰਾ ਨਾਮ ਵੀ ਲਿਖ ਦੇ ਤੇ ਅਸੀਂ ਕਹਿੰਦੇ ਹਾਂਜੀ ਕੌਣ ਮੈਨੂੰ ਕਿਹੜਾ ਨਾਮ ਜੀ ਤੇ ਮੈਨੂੰ ਲੱਗਦਾ ਜੀ ਇਸ ਚਿੱਠੀ ਦੇ ਵਿੱਚ ਵੀ ਕੁਝ ਏਦਾਂ ਹੀ ਹੋਈ ਆ ਜੀ ਬਹੁਤ ਸਾਰੇ ਨਾਮ ਆ ਤੇ ਤਿੰਨ ਪਿੰਡ ਆ ਇਸ ਚਿੱਠੀ ਦੇ ਵਿੱਚ ਤੇ ਇਹਨਾਂ ਨੇ ਪੁੱਛ ਪੁੱਛ ਕੇ ਜਿਹੜੇ ਨਾਮ ਆ ਸ਼ਾਮਿਲ ਕੀਤੇ ਬਹੁਤ ਹੀ ਸੋਹਣੀ ਇਹਨਾਂ ਨੇ ਲਿਖਾਈ ਲਿਖੀ ਆ ਬਹੁਤ ਸਪੈਸ਼ਲ ਇਹ ਚਿੱਠੀ ਆ ਜੀ ਪਿੰਡ ਹੈਗਾ ਇਹਨਾਂ ਦਾ ਇਸਲਾਮ ਵਾਲਾ ਜ਼ਿਲ੍ਹਾ ਹੈ ਫਾਜ਼ਿਲਕਾ ਸੋਹਣ ਲਾਲ ਰਾਠੀ ਤੇ ਓਮ ਪ੍ਰਕਾਸ਼ ਰਾਠੀ ਸ਼ਗਨ ਲਾਲ ਰਾਠੀ ਤੇ ਪੋਤੀ ਇਹਨਾਂ ਦੀ ਹਨੂ ਰਾਠੀ ਲਵਕੁਸ਼ ਵਰਮਾ ਤੇ ਸੁਰੇਸ਼ ਕੁਮਾਰ ਰਾਠੀ ਕੁਲਦੀਪ ਢਿੰਗੜਾ ਤੇ ਐਸੀ ਚਿੱਠੀ ਦੇ ਵਿੱਚ ਜੀ ਪਿੰਡ ਘੁੜਿਆਣਾ ਵੀ ਆ ਗਏ ਬਾਬੂ ਸਿੰਘ ਮਹੀਨੇ ਵਾਲਾ ਛੱਤਰਪਾਲ ਸਿੰਘ ਖੰਘੂੜਾ ਤੇ ਰਜਿੰਦਰ ਸਿੰਘ ਖੰਘੂੜਾ ਗੁਰਮੀਤ ਸਿੰਘ ਵਿਰਕ ਤੇ ਐਸੀ ਚਿੱਠੀ ਦੇ ਵਿੱਚ ਆ ਗਿਆ ਜੀ ਪਿੰਡ ਕਮਾਲ ਵਾਲਾ ਵਾਲੇ ਤੇ ਲਿਖ ਰਿਹਾ ਰਣਜੀਤ ਕੌਰ ਭੱਟੀ ਬੋੜ ਸਿੰਘ ਭੱਟੀ ਤੇ ਕਾਕਾ ਭੱਟੀ ਤੇ ਲਿਖੀ ਹੈ ਜੀ ਕਿਸੇ ਇੱਕ ਬੰਦੇ ਨੇ ਤੇ ਤਿੰਨ ਪਿੰਡਾਂ ਦੇ ਤੇ ਨਾਮ ਬਹੁਤ ਸਾਰੇ ਲਿਖੇ ਇਸ ਚਿੱਠੀ ਦੇ ਵਿੱਚ ਬਹੁਤ ਹੀ ਸਪੈਸ਼ਲ ਚਿੱਠੀ ਪਿੰਡ ਸਮਾਸ ਜ਼ਿਲ੍ਹਾ ਮੋਗਾ ਤੋਂ ਲਿਖਣ ਵਾਲੇ ਨੇ ਜੀ ਲਕਸ਼ਮਣ ਸਿੰਘ ਘਾਰੂ ਤੇ ਲਵਪ੍ਰੀਤ ਸਿੰਘ ਕਾਲੀ ਵਿੱਕੀ ਤੇ ਵੀਰੂ ਤੇ ਲਿਖ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਅੰਜਲ ਭਾਟੀਆ ਨਵਨੀਤ ਅਤੇ ਪੱਪੀ ਭਾਟੀਆ ਸਹਾਰਨਪੁਰ ਤੋਂ ਸੁਰੇਸ਼ ਨਰੰਗ ਤੇ ਆਸ਼ਾ ਨਰੰਗ ਤੇ ਆਰਾਇਣ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਮੋਕਸ਼ ਦਿਸ਼ਾ ਸੁਸ਼ਾਂਤ ਤੇ ਵਿਕਰਮ ਜੈਪਾਲ ਪ੍ਰੀਤ ਹਰਪਾਲ ਦੀ ਖੂਬਸੂਰਤ ਆਵਾਜ਼

ਬਿਲਕੁਲ ਤੇ ਬਹੁਤ ਹੀ ਕਈ ਵਾਰ ਅਸੀਂ ਇੱਦਾਂ ਕਰ ਜਾਂਦੇ ਹਾਂ ਕਿਸੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਗਲਤ ਗੱਲ ਹੈ ਤੇ ਇਸ ਕਰਕੇ ਕਦੇ ਸਾਨੂੰ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਲਈ ਹਾਵੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜੇ ਅਸੀਂ ਸਹੀ ਹਾਂ ਤਾਂ ਅਸੀਂ ਕਦੇ ਇੱਦਾਂ ਦਾ ਵਰਤਾਓ ਨਹੀਂ ਕਰਾਂਗੇ, ਚੰਗੇ ਬਣ ਕੇ ਰਹਾਂਗੇ। ਤੇ ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਸਰਗੋ ਹਨੀ ਰੋਡ ਤੇ ਦਰਸ਼ਨ ਲੋਟ, ਤੇ ਇਹਨਾਂ ਦੇ ਨਾਲ ਪਿੰਡ ਖਾਨੇ ਕੀ ਢਾਬ ਤੋਂ ਚਿੱਠੀਆ ਜੀ ਮਲੋਟ ਤੋਂ, ਸ਼ਮਸ਼ੇਰ ਸਿੰਘ ਕੌਲ ਤੋਂ, ਜਸਵਿੰਦਰ ਕੌਰ, ਕਰਮ ਪ੍ਰਤਾਪ ਸਿੰਘ, ਮਨਰੀਤ ਤਨ

ਕੇ ਜੇ ਅਸੀਂ ਸਹੀ ਹਾਂ ਤਾਂ ਅਸੀਂ ਕਦੇ ਇੱਦਾਂ ਦਾ ਵਰਤਾਓ ਨਹੀਂ ਕਰਾਂਗੇ, ਚੰਗੇ ਬਣ ਕੇ ਰਹਾਂਗੇ। ਤੇ ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ ਕਮਲਜੀਤ ਮਿਆਕਸ਼ੀ ਸਾਗਰ ਸਰਗੋ ਹਨੀ ਲੋਟ ਤੇ ਦਰਸ਼ਨ ਲੋਟ, ਤੇ ਇਹਨਾਂ ਦੇ ਨਾਲ ਪਿੰਡ ਖਾਨੇ ਕੀ ਢਾਬ ਤੋਂ ਚਿੱਠੀਆ ਜੀ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲ ਤੋਂ ਜਸਵਿੰਦਰ ਕੌਰ ਕਰਮ ਪ੍ਰਤਾਪ ਸਿੰਘ ਮਨਰੀ ਤਨਵੀਰ ਅਤੇ ਮਮਤਾਜ, ਤੇ ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਾਵੇਂਦਰ ਕੁਮਾਰ ਵਰਮਾ, ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਰ ਰਹੀ ਮਹਾਰਾਜ ਜਹਾਂ ਲਿਖ ਰਹੇ ਨੇ ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਚਿੱਠੀ, ਤੇ ਇਹਨਾਂ ਦੀ ਚਿੱਠੀ ਹੈ ਪਰ ਪਤਾ ਨਹੀਂ ਹੈ ਕਿੱਥੋਂ ਹੈ ਜੀ, ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਸੰਧੂ, ਤੇ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਬਿੱਟੂ, ਮੱਟੂ, ਨਗੀਨਾ, ਸੀਮਾ, ਸਾਰਿਕਾ, ਅਰਿਹੰਤ, ਸੁਰਬੀ ਤੇ ਮਨੋਜ ਜੈਨ, ਤੇ ਮਹਿਸ ਗੇਟ ਨਾਭਾ ਤੋਂ ਸੁਮਨਦਤ ਕਹਿ ਰਹੇ ਵਜੋਤੀ ਰਾਣੀ ਤੇ ਗੁਰਮਨੀਤ ਤੇ ਆਵਾਜ਼ ਪਵਨ ਦੀ।

ਚੋਰੀ ਚਿੱਠੀ ਮਿੱਠੀਆਂ ਤੇ ਦੇਸੀ ਟੂਨ ਕੀਤਾ ਹੈ ਇਹ ਪੰਜਾਬ ਤੇ ਜਾਂਦੇ ਜਾਂਦੇ ਕੁਝ ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੋਂ ਮਨੀਸ਼ ਬਜਾਜ ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੂਰ ਸਿੰਘ ਬੋਕ ਨਿਸ਼ਾਨ ਸਿੰਘ ਸੀਰਤ ਕੌਰ ਕਿਰਤ ਕੌਰ ਤੇ ਦਾਦੀ ਜੀ ਜਸਵੰਤ ਕੌਰ ਤੇ ਪਿੰਡ ਮਾਹਵਾਣਾ ਬੋਥਲਾ ਤੋਂ ਸੁਰਿੰਦਰ ਕੌਰ ਬੋਕ ਬਲਵਿੰਦਰ ਬਲਦੇਵ ਸਿੰਘ ਤੇ ਰਾਜ ਮਿਸਤਰੀ ਇਹਨਾਂ ਦੇ ਨਾਲ ਹੈਗੇ ਆ ਚੱਕ ਕੰਧੇ ਸ਼ਾਹ ਤੋਂ ਅਮਰ ਲਾਲ ਤੇ ਪਿੰਡ ਸਮਾਲਸਰ ਤੋਂ ਲਛਮਣ ਸਿੰਘ ਘਾਰੂ ਵੀਰੂ ਲਵਪ੍ਰੀਤ ਤੇ ਕਾਲੀ ਵਿੱਕੀ ਤੇ ਮਨਪ੍ਰੀਤ ਮੋਗਾ ਇਹਨਾਂ ਦਾ ਜ਼ਿਲ੍ਹਾ ਆ ਮੁਹੰਮਦਪੁਰ ਸੋਤਰ ਟਾਣੀ ਰਤੀਆ ਤੋਂ ਜੀਵਨ ਸਿੰਘ ਬੋਕ ਸ਼ੰਟੀ ਬੋਕ ਸਿਮਨ ਬੋਕ ਸ਼ਲਿਆ ਰਾਣੀ ਗੁਰਸ਼ਿੰਦਰ ਬੋਕ ਬੱਬੂ ਬੋਕ ਕੁਲਦੀਪ ਬੋਕ ਕਿਰਤ ਬੋਕ ਤੇ ਭੂਸ਼ਣ ਤੇ ਜਸ਼ਨ ਤੇ ਸਾਰਾ ਬੋਕ ਪਰਿਵਾਰ ਤੇ ਇਹਨਾਂ ਦੇ ਨਾਲ ਹੈਗੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਰਾਜਸਥਾਨ ਤੋਂ ਜਗਮਾਲ ਸਿੰਘ ਡਾਕਲਾ ਹੈਪੀ ਡਾਕਲਾ ਜੇ ਐਸ ਨਾਇਕ ਸ਼ੋਭਾ ਨਾਇਕ ਤੇ ਸਾਰਾ ਡਾਕਲਾ ਪਰਿਵਾਰ ਸ੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਨੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਤੇ ਬ੍ਰਿਜਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਮੰਡੀ ਗੋਲਵਾਲ ਰਾਜਸਥਾਨ ਤੋਂ ਲਾਡੀ ਸਿੰਘ ਧਾਲੀਵਾਲ ਸਮਾਣਾ ਪਟਿਆਲਾ ਤੋਂ ਕਬੀਰ ਸੰਧੂ ਤੇ ਪੋਤਾ ਇਹਨਾਂ ਦਾ ਜੈਜਪੀਰ ਸੰਧੂ ਇਹਨਾਂ ਦੇ ਨਾਲ ਤੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਤੇ ਕਰਮਵੀਰ ਕਰਨ ਤਪਿੰਦਰ ਵਰਿੰਦਰ ਸਿੰਘ ਕੁਲਦੀਪ ਏਕਮ ਦਮਨ ਅਭਿਜੋਤ ਲਿਖ ਰਹੇ ਨੇ ਕਰਮਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਤੇ ਵੇਲਾ ਹੋ ਚੁੱਕਿਆ ਇਜਾਜ਼ਤ ਲੈਣ ਦਾ ਲਫੀਨ ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲ ਰਹੇਗਾ ਸਟੇ ਟਿਊਨਡ

ਇੰਟਰਨੈਟ ਅਤੇ ਡਾਟਾ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲਾਈਜ਼ ਸੰਚਾਲਿਤ ਪ੍ਰਣਾਲੀਆਂ ਵੱਲ ਵੱਧ ਰਿਹਾ ਹੈ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧਨ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਬੈਂਕਾਂ ਦੀ 28 ਤੋਂ 30 ਸਤੰਬਰ ਦੀ ਹੜਤਾਲ ਦੇ ਮੱਦੇਨਜ਼ਰ ਗ੍ਰਾਹਕਾਂ ਦੀ ਸਹੂਲਤ ਵਾਸਤੇ ਸਾਰੇ ਨਿੱਜੀ ਖੇਤਰ ਅਤੇ ਖੇਤਰੀ ਦਿਹਾਤੀ ਬੈਂਕਾਂ ਵਿੱਚ 27 ਸਤੰਬਰ ਐਤਵਾਰ ਨੂੰ ਕੰਮਕਾਜ ਹੋਵੇਗਾ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਦੇ ਫੈਸਲੇ ਮੁਤਾਬਕ ਪੰਜਾਬ ਭਰ ਵਿੱਚ ਚੱਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਾਸ਼ਟਰੀ ਰਜਿਸਟਰ ਕਰਨਾ ਹੋਵੇਗਾ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ 11ਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਆਯੁਰਵੈਦਿਕ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਅੱਜ ਪਟਿਆਲਾ ਸਥਿਤ ਸਰਕਾਰੀ ਆਯੁਰਵੈਦਿਕ ਕਾਲਜ ਵਿਖੇ ਕਰਵਾਇਆ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਦੇ ਮੁਕਾਬਲੇ ਦੀ 59 ਕਿਲੋਗ੍ਰਾਮ ਸ਼੍ਰੇਣੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਸਦਾਬਹਾਰ ਗੀਤਾਂ ਦਾ ਅਤੇ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸਦਾਬਹਾਰ ਗੀਤ। ਨਮਸਕਾਰ ਸਰੋਤਿਓ, ਤੁਹਾਡਾ ਆਪਣਾ ਰੇਡੀਓ ਬੇਲੀ ਗੌਰਵ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਕਰਦਾ ਹੈ ਸਵਾਗਤ। ਹੁਣ ਸ਼ੁਰੂ ਕਰਨ ਜਾ ਰਹੇ ਹਾਂ ਸਦਾਬਹਾਰ ਗੀਤ ਔਰ ਗੀਤਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਮੁਹੰਮਦ ਰਫੀ ਦੇ ਗਾਏ ਇਸ ਗੀਤ ਨੂੰ ਨਾਲ, ਜਿਹਨੂੰ ਲੈ ਗਿਆ ਫਿਲਮ ਕੰਨਿਆਦਾਨ 'ਚੋਂ। ਤੇ ਆਓ ਫਿਰ ਸ਼ੁਰੂ ਕਰੀਏ ਸਦਾਬਹਾਰ ਗੀਤਾਂ ਦਾ ਇਹ ਸਫ਼ਰ।

ਗੱਲ ਸੀ ਮੁਕੇਸ਼ ਦੀ ਆਵਾਜ਼ ਦੇ ਵਿੱਚ ਆਵਾਰਾ ਫਿਲਮ ਦਾ ਇੱਕ ਗੀਤ। ਔਰ ਜਦੋਂ ਗੱਲ ਸਦਾ ਬਹਾਰ ਗੀਤਾਂ ਦੀ ਹੁੰਦੀ ਹੈ ਤਾਂ ਲਤਾ ਮੰਗੇਸ਼ਕਰ ਜਿਹਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦੇ ਗਾਏ ਸਾਰੇ ਜਿਹੜੇ ਗੀਤ ਨੇ ਉਹ ਬਹੁਤ ਅੱਵਲ ਦਰਸਦੇ ਨੇ। ਇੱਦਾਂ ਦਾ ਵੀ ਇੱਕ ਗੀਤ ਹੈ ਉਹਨਾਂ ਦਾ ਫਿਲਮ ਵੋ ਕੌਮ ਥੀ, 1964 'ਚ ਫਿਲਮ ਆਈ ਸੀ ਔਰ ਰਾਜਾ ਮਹਿੰਦੀ ਅਲੀ ਖਾਨ ਨੇ ਇਸ ਗੀਤ ਨੂੰ ਲਿਖਿਆ ਸੀ ਔਰ ਇਸ ਗੀਤ ਨੂੰ ਮਦਨ ਮੋਹਨ ਜੀ ਨੇ ਆਪਣਾ ਸੰਗੀਤ ਦਿੱਤਾ ਸੀ। ਤੇ ਉਹ ਫਿਰ ਸੁਣੀਏ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ।

ਔਰ ਅਸੀਂ ਰੁਕੇ ਹੋਏ ਵਕਤ ਦੇ ਵਿੱਚ ਹਿਲੋਰੇ ਲੈ ਰਹੇ ਹਾਂ। ਇਹ ਜਾਦੂ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦਾ। ਅੱਜ ਉਹ ਸਾਡੇ ਵਿੱਚ ਨਹੀਂ ਨੇ, ਲੇਕਿਨ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਹਮੇਸ਼ਾ ਲਈ ਸਾਡੇ ਦਿਲਾਂ ਦੇ ਅੰਦਰ ਹੈ। ਇੱਦਾਂ ਦੀ ਹੀ ਇੱਕ ਹੋਰ ਅਮਰ ਆਵਾਜ਼ ਹੈ ਮਹਿੰਦਰ ਕਪੂਰ। ਮਹਿੰਦਰ ਕਪੂਰ ਦੇ ਗਾਏ ਹਰ ਗੀਤ ਵਿੱਚ ਇੱਕ ਅਲੱਗ ਤਰ੍ਹਾਂ ਦੀ ਪੰਜਾਬੀਅਤ ਜਿਹੜੀ ਹੈ ਨਾ ਉਹ ਵਿਖਦੀ ਹੈ। ਉਹਨਾਂ ਦਾ ਇੱਕ ਗੀਤ ਫਿਲਮ ਹਮਰਾਸ 'ਚੋਂ ਲਿਆ ਗਿਆ, ਜਿਹਨੂੰ ਸੰਗੀਤਬੱਧ ਕੀਤਾ ਰਵੀ ਨੇ ਔਰ ਲਿਖਿਆ ਸੀ ਸਾਹਿਰ ਲੁਧਿਆਣਵੀ ਨੇ। ਤਾਂ ਆਓ ਫਿਰ ਸੁਣੀਏ ਇਹ ਗੀਤ।

ਸੁਣਿਆ ਸਰੋਤੇ ਇਸ ਗੀਤ ਨੂੰ, ਲੱਗਦਾ ਹੈ ਨਾ ਕਿ ਅਸੀਂ ਪਹੁੰਚ ਗਏ ਹਾਂ ਪਹਾੜਾਂ ਦੇ ਵਿੱਚ ਕਿਤੇ, ਔਰ ਸਮਾਂ ਰੁਕ ਗਿਆ, ਪਲ ਰੁਕ ਗਏ ਨੇ, ਬਸ ਉੱਥੇ ਹੀ ਬੈਠ ਕੇ ਇਹ ਗੀਤ ਸੁਣ ਰਹੇ ਹਾਂ ਔਰ ਨਿਹਾਰ ਰਹੇ ਹਾਂ ਖੂਬਸੂਰਤੀ ਨੂੰ, ਕੁਦਰਤ ਦੀ ਖੂਬਸੂਰਤੀ ਨੂੰ। ਇਹ ਜਾਦੂ ਸੀ ਸਦਾਬਹਾਰ ਗੀਤਾਂ ਦਾ। ਹੁਣ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਕਰਨ ਜਾ ਰਹੇ ਹਾਂ। ਜੇ ਗੱਲ ਸਦਾਬਹਾਰ ਗੀਤਾਂ ਦੀ ਹੋਵੇ ਤਾਂ ਆਸ਼ਾ ਭੋਸਲੇ ਜੀ ਦਾ ਨਾਮ ਅਸੀਂ ਬਿਲਕੁਲ ਹੀ ਨਹੀਂ ਭੁੱਲ ਸਕਦੇ। ਕੁਝ ਸਮਾਂ ਪਹਿਲਾਂ ਹੀ ਉਹ ਇਸ ਜਹਾਨ ਨੂੰ ਛੱਡ ਕੇ ਈਸ਼ਵਰ ਦੇ ਕੋਲ ਗਏ ਨੇ, ਲੇਕਿਨ ਆਵਾਜ਼ ਉਹਨਾਂ ਦੀ ਅੱਜ ਵੀ ਸਾਡੇ ਕੋਲ ਹੈ, ਸਾਡੇ

ਦਿਲ ਦੇ ਵਿੱਚ ਹੈ। ਅਤੇ ਉਹਨਾਂ ਦਾ ਗਾਇਆ ਹੀ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ। ਔਰ ਇਸ ਗੀਤ ਦੇ ਵਿੱਚ ਉਹਨਾਂ ਦੇ ਨਾਲ ਮੁਹੰਮਦ ਰਫੀ ਨੇ, ਫਿਰ ਮੈਂ ਯਾਦੋਂ ਕੀ ਬਾਰਾਤ ਆਦਿ ਬਰਮਨ ਨੇ ਸੰਗੀਤਬੱਧ ਕੀਤਾ ਔਰ ਲਿਖਿਆ ਮਜ਼ਰੂ ਸੁਲਤਾਨਪੁਰੀ ਨੇ। ਅਤੇ ਆਓ ਫਿਰ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਆਸ਼ਾ ਜੀ ਦਾ ਔਰ ਮੁਹੰਮਦ ਰਫੀ ਸਾਹਿਬ ਦਾ ਗਾਇਆ ਇਹ ਗੀਤ।

ਜੇ ਇਸੇ ਹੀ ਗੀਤ ਦੇ ਨਾਲ ਸਦਾਬਹਾਰ ਗੀਤਾਂ ਦੀ ਇਹ ਕੜੀ ਹੁਣ ਇੱਥੇ ਹੀ ਖਤਮ ਕਰਦੇ ਹਾਂ। ਆਪਣੇ ਦੋਸਤ ਗੌਰਵ ਨੂੰ ਦਿਓ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਦੁਪਹਿਰ ਦੇ 4:30 ਹੋ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਮੈਂ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:03 ਹੋ ਰਹੇ ਨੇ। ਆਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਉਦ ਆਉਂਦੀ ਹੈ ਜਿਵੇਂ ਪਾਰਸ ਨੂੰ ਛੂਹ ਕੇ ਲੋਹਾ ਵੀ ਸੋਨਾ ਹੋ ਜਾਂਦਾ ਹੈ, ਉਸੇ ਤਰ੍ਹਾਂ ਜੇ ਸੱਤ ਸੰਗਤ ਮਿਲ ਜਾਵੇ ਤਾਂ ਜੀਵਨ ਉੱਤਮ ਹੋ ਜਾਂਦਾ ਹੈ। ਸੱਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸੋ ਗੁਰੂ ਸਾਹਿਬ ਦੀ ਸੰਗਤ ਵਿੱਚ ਜੁੜ ਜਾਈਦਾ ਹੈ, ਔਰ ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕੇ ਸਤਿਗੁਰੂ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਵਿੱਚ ਅਭੇਦ ਹੋ ਸਕਦਾ ਹਾਂ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਅੰਗ 262 ਉੱਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ

0: ਔਰ ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕੇ ਸਤਿਗੁਰੂ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਵਿੱਚ ਅਭੇਦ ਹੋ ਸਕਦਾ ਹਾਂ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਅੰਗ 262 ਉੱਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਕਾਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ।
1: ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵਿੰਦਰ ਸਿੰਘ। ਸੰਤਾਂ ਦੀ ਮਹਿਮਾ ਅਤੇ ਪਰਿਭਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ ਹੈ। ਸੰਤਾਂ ਦੀ ਸੰਗਤ ਕਲਿਆਣਕਾਰੀ ਹੈ। ਸੰਤਾਂ ਦੀ ਸੰਗਤ ਕਰਿਆਂ ਹੀ ਪ੍ਰਭੂ ਨਾਲ ਨੇੜਤਾ ਸੰਭਵ ਹੈ, ਕਿਉਂਕਿ ਸੰਤ ਸਭਾ ਵਿੱਚ ਪਰਮਾਤਮਾ ਦੀ ਹੀ ਬਾਤ ਹੁੰਦੀ ਹੈ। ਗੋਬਿੰਦ ਪ੍ਰਭੂ ਦੀ ਸੋਭਾ ਸੰਤਾਂ ਦੀ ਸੰਗਤ ਵਿੱਚ ਹੀ ਸਰਵਣ ਕਰਨ ਨੂੰ ਮਿਲਦੀ ਹੈ। ਠਾਕੁਰ ਪ੍ਰਭੂ ਦੀ ਬਾਤ ਸੁਣਾਉਣ ਵਾਲਿਆਂ ਅੱਗੇ ਤਾਂ ਪੂਰਨ ਸਮਰਪਣ ਹੀ ਹੁੰਦਾ ਹੈ। ਸਾਰੰਗ ਰਾਗ ਵਿੱਚ ਉਚਾਰੇ ਹੋਏ ਛੰਤ ਦੇ ਤੀਜੇ ਪਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਦਰਸ਼ਨਾਂ ਦੇ ਪਿਆਸੇ ਜੀਵ ਦੀ ਮਨੋਦਸ਼ਾ ਬਿਆਨ ਕਰਦੇ ਹੋਏ ਦਾਸਾ ਭਾਵ ਵਿੱਚ ਆਉਂਦੇ ਨੇ ਅਤੇ ਫਰਮਾਉਂਦੇ ਨੇ, ਮੈਂ ਸੰਤਾਂ ਪਾਸੋਂ ਪੁੱਛਦੀ ਹਾਂ ਕਿ ਮੇਰਾ ਠਾਕੁਰ ਕਿਹੋ ਜਿਹਾ ਹੈ, ਮੈਨੂੰ ਉਸ ਦੀ ਬਾਤ ਦੱਸੋ, ਮੈਂ ਆਪਣਾ ਮਨ ਅਰਪਣ ਕਰਦੀ ਹਾਂ, ਮੇਰੇ ਪਿਆਰੇ ਦੀ ਖਬਰ ਦੱਸੋ ਕਿ ਉਹ ਕਿਵੇਂ ਹੈ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਉ ਅਰਾਪਉ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਰ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ, ਬ੍ਰਹਮਾਈ ਥਾਨ ਤਨੰਤਰ ਦੇਸਾ। ਸਰਵਣ ਕਰਦੇ ਹਾਂ ਭਾਈ ਮੋਹਿੰਦਰਜੀਤ ਸਿੰਘ ਤੇ ਉਹਨਾਂ ਦੇ

ਗੁਰਨਤ ਸਿੰਘ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸੈਂਟੀਮੈਂਟ ਤੇ ਪੇਸ਼ ਕਰਾਂਗੇ ਚੰਨ ਪੰਜਾਬੀ ਗੀਤ। ਮਾਫ ਕਰਨਾ, 8:30 ਤੇ ਸਮਾਂ ਰਹੇਗਾ ਪੰਜਾਬੀ ਖਬਰਾਂ ਦਾ। 8:40 ਤੇ ਪੇਸ਼ ਕਰਾਂਗੇ ਪੰਜਾਬੀ ਗੀਤ। ਰਾਤ 10 ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਵਿਵਿਆ ਏਸ਼ੀਆ ਖੇਡਾਂ ਦੀਆਂ ਮੁੱਖ ਝਲਕੀਆਂ। ਰਾਤ 10:20 ਤੇ ਪੇਸ਼ ਕਰਾਂਗੇ ਪ੍ਰੋਗਰਾਮ ਤੁਹਾਡੀ ਫਰਮਾਇਸ਼। ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਹ ਹੁਣ ਸੁਣਦੇ ਹਾਂ ਦੇਸ਼ ਭਗਤੀ ਸਮੂਹ ਗਾਣ।

0: ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ।

0: ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀਏ ਦਾ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ। ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ। ਸੀਨੀਅਰ ਕੇਂਦਰੀ ਆਗੂ ਅਨੁਰਾਗ ਸਿੰਘ ਠਾਕੁਰ ਨੇ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ ਤੇ ਨਸ਼ਾ ਮੁਕਤ ਯਾਤਰਾ ਤੋਂ ਵਾਪਸ ਆਉਂਦਿਆਂ ਬੀਜੇਪੀ ਵਰਕਰਾਂ ਦੀ ਕਾਰ ਮਾਨਸਾ ਵਿੱਚ ਹਾਦਸਾਗ੍ਰਸਤ। ਇੱਕ ਦੀ ਮੌਤ, 5 ਜ਼ਖਮੀ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਸਰਕਾਰ ਨੇ ਸੂਬੇ ਭਰ ਦੇ 8 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 1 ਸਤੰਬਰ ਤੋਂ ਮਹਿੰਗਾਈ ਭੱਤੇ ਡੀਏ 8% ਦਾ ਵਾਧਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੈ। ਇਸ ਬਾਰੇ ਵਿਸਥਾਰ ਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹੈ ਕਿ ਇਹ ਫੈਸਲਾ ਸੂਬਾ ਸਰਕਾਰ ਦੀ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭਲਾਈ ਤੇ ਵਿੱਤੀ ਖੁਸ਼ਹਾਲੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਏ। ਇਹ ਫੈਸਲਾ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਮਿਆਨ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹਾਲ ਹੀ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸ ਮੀਟਿੰਗ ਦੌਰਾਨ ਮਹਿੰਗਾਈ ਭੱਤੇ ਵਿਚ ਵਾਧੇ ਦੀ ਮੰਗ ਸਮੇਤ ਮੁਲਾਜ਼ਮਾਂ ਨਾਲ ਸਬੰਧਤ ਵੱਖੋ ਵੱਖ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਵਧਿਆ ਹੋਇਆ ਡੀਏ 1 ਸਤੰਬਰ 2026 ਤੋਂ ਲਾਗੂ ਹੋਵੇਗਾ ਤੇ ਮੁਲਾਜ਼ਮਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਨ੍ਹਾਂ ਦੀ ਤਨਖਾਹ ਵਿਚ ਵਧੀ ਹੋਈ ਰਾਸ਼ੀ ਮਿਲੇਗੀ। ਇਸੇ ਤਰ੍ਹਾਂ ਪੈਨਸ਼ਨਰਾਂ ਨੂੰ ਵੀ ਸਬੰਧਤ ਨਿਯਮਾਂ ਮੁਤਾਬਕ ਵਧੇ ਹੋਏ ਡੀਏ ਦਾ ਫਾਇਦਾ ਮਿਲੇਗਾ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ, ਜੋ ਕਿ 26 ਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦੀ ਏ, ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਦੀ ਰਾਖੀ ਲਈ ਸਰਗਰਮ ਕਦਮ ਚੁੱਕੇ ਨੇ। ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਦੀਆਂ ਅਸਲ ਬੈਂਕਿੰਗ ਜ਼ਰੂਰਤਾਂ ਲੰਮੇ ਸਮੇਂ ਲਈ ਪ੍ਰਭਾਵਿਤ ਨਾ ਹੋਣ, ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਪੇਂਡੂ ਬੈਂਕ ਤੇ ਉਹਨਾਂ ਦੇ ਏਟੀਐਮ ਐਤਵਾਰ 27 ਸਤੰਬਰ ਨੂੰ ਆਮ ਤੌਰ 'ਤੇ ਖੁੱਲ੍ਹੇ ਰਹਿਣਗੇ। ਸਰਕਾਰ ਅਤੇ ਬੈਂਕ ਪ੍ਰਬੰਧਨ ਨੇ ਜਥੇਬੰਦੀਆਂ ਨੂੰ ਤਜਵੀਜ਼ਸ਼ੁਦਾ ਹੜਤਾਲ ਨੂੰ ਮੁਲਤਵੀ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਵੀ ਉਪਾਅ ਕੀਤੇ ਨੇ ਕਿ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ। ਅੱਜ ਪੰਜਾਬ ਸਮੇਤ ਦੇਸ਼ ਭਰ ਵਿਚ 11ਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਯੁਰਵੈਦਿਕ ਦਿਵਸ ਦੇ ਮੌਕੇ ਤੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੈਦ ਸਿਰਫ ਇਲਾਜ ਦਾ ਇੱਕ ਤਰੀਕਾ ਹੀ ਨਹੀਂ, ਸਗੋਂ ਇੱਕ ਸਿਹਤਮੰਦ ਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਵੀ ਹੈ। ਇਧਰ ਰਾਸ਼ਟਰੀ ਆਯੁਰਵੈਦਿਕ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਅੱਜ ਪਟਿਆਲਾ ਸਥਿਤ ਸਰਕਾਰੀ ਆਯੁਰਵੈਦਿਕ ਕਾਲਜ ਵਿਖੇ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਮੌਕੇ ਸ਼ਿਰਕਤ ਕਰਦਿਆਂ ਕਿਹਾ ਕਿ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਪਿੰਡ ਪਿੰਡ ਨਵਗ੍ਰਹਿ ਵਾਟਿਕਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਹਾਰ ਤੇ ਵਿਹਾਰ ਬਹੁਤ ਬਦਲ ਗਿਆ, ਜਿਸ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਇਸ ਦੇ ਪੱਕੇ ਇਲਾਜ ਲਈ ਸਾਨੂੰ ਆਯੁਰਵੈਦਿਕ ਇਲਾਜ ਦੇ ਨਾਲ ਨਾਲ ਆਪਣਾ ਖਾਣ ਪੀਣ ਵੀ ਠੀਕ ਕਰਨਾ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਗਏ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲਕਦਮੀ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਭਾਰਤ ਵਿੱਚ ਜ਼ਿਲ੍ਹਾ ਪੱਧਰ ਤੇ ਅਰਥ ਵਿਵਸਥਾਵਾਂ ਅਕਸਰ ਕਮਜ਼ੋਰ ਰਹੀਆਂ। ਸਥਾਨਕ ਉਤਪਾਦਾਂ ਦੀ ਬਾਜ਼ਾਰ ਤੱਕ ਪਹੁੰਚ ਬਹੁਤ ਘੱਟ ਸੀ ਅਤੇ ਕਾਰੀਗਰਾਂ ਦੀ ਆਮਦਨ ਵੀ ਘੱਟ ਸੀ। ਫਿਰ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਆਈ, ਜਿਸ ਦਾ ਮੰਤਵ ਸੀ ਦੇਸ਼ ਦੇ ਹਰ ਜ਼ਿਲ੍ਹੇ ਦੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾ ਕੇ ਜ਼ਿਲ੍ਹੇ ਅਤੇ ਉਤਪਾਦ ਬਣਾਉਣ ਵਾਲਿਆਂ ਦੇ ਅਰਥਚਾਰੇ ਨੂੰ ਮਜ਼ਬੂਤ ਕਰਨਾ। ਇਹ ਯੋਜਨਾ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ। ਦੇਸ਼ ਦੇ ਹਰੇਕ ਜ਼ਿਲ੍ਹੇ ਨੇ ਉਹ ਚੀਜ਼ ਚੁਣੀ ਜਿਸ ਵਿੱਚ ਉਹ ਪਹਿਲਾਂ ਹੀ ਵਧੀਆ ਕੰਮ ਕਰ ਰਿਹਾ ਸੀ, ਜਿਵੇਂ ਕਿ ਕੱਪੜਾ, ਫਲ, ਸ਼ਿਲਪ ਜਾਂ ਕੁਝ ਹੋਰ। ਰਾਜ ਸਰਕਾਰਾਂ ਨੇ ਉਸ ਦੇ ਸਮਰਥਨ ਨੂੰ ਹੋਰ ਵਧਾਉਣ ਲਈ ਉਸ ਦੀ ਬ੍ਰਾਂਡਿੰਗ, ਨਿਰਯਾਤ ਅਤੇ ਈ ਕਮਰਸ ਲਈ ਪੂਰੀ ਸਹਾਇਤਾ ਕੀਤੀ। ਪੰਜਾਬ ਨੇ ਵੀ ਇਹ ਯੋਜਨਾ ਅਪਣਾਈ, ਜਿਸ ਦੇ ਤਹਿਤ ਸਾਰੇ 23 ਜ਼ਿਲ੍ਹਿਆਂ ਵਿੱਚ ਉਤਪਾਦਾਂ ਨੂੰ ਚੁਣਿਆ ਗਿਆ ਅਤੇ ਉਤਸ਼ਾਹਿਤ ਕੀਤਾ ਗਿਆ, ਜਿਵੇਂ ਕਿ ਜਲੰਧਰ ਵਿੱਚ ਚਮੜਾ ਅਤੇ ਆਲੂ, ਤਰਨ ਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਬਾਸਮਤੀ ਚੌਲ, ਹੁਸ਼ਿਆਰਪੁਰ ਵਿੱਚ ਪਲਾਈਵੁੱਡ ਦੇ ਉਤਪਾਦ ਵਗੈਰਾ। ਸੂਬੇ ਨੇ ਵਕਾਰੀ ਰਾਸ਼ਟਰੀ ਇੱਕ ਜ਼ਿਲ੍ਹਾ ਇੱਕ ਉਤਪਾਦ ਪੁਰਸਕਾਰ 2024 ਵਿੱਚ ਗੋਲਡ ਮੈਡਲ ਵੀ ਜਿੱਤਿਆ। ਦੇਸ਼ ਭਰ ਦੇ ਜ਼ਿਲ੍ਹਿਆਂ ਜਿਨ੍ਹਾਂ ਦੀ ਪਹਿਲਾਂ ਕੋਈ ਆਰਥਿਕ ਪਛਾਣ ਨਹੀਂ ਸੀ, ਉਹਨਾਂ ਨੇ ਇਸ ਯੋਜਨਾ ਰਾਹੀਂ ਉਹ ਪ੍ਰਾਪਤ ਕੀਤੀ ਅਤੇ ਕਾਰੀਗਰਾਂ ਅਤੇ ਕਿਸਾਨਾਂ ਨੇ

0: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਜੀ ਘਰ ਹੀ ਹੋ, ਲੰਘ ਆਈਏ।
1: ਆ ਜਾਓ ਬੱਚਿਆਂ ਵਾਲਿਓ, ਜੀ ਆਇਆਂ ਨੂੰ ਕਮਲ ਜੀ।
2: ਆ ਗਏ ਜੀ, ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ। ਅੱਜ ਸਭ ਤੋਂ ਪਹਿਲੇ ਮੁਬਾਰਕਾਂ ਕਬੂਲ ਕਰੋ ਜੀ।
2: ਮੁਬਾਰਕਾਂ ਜੀ, ਪਰ ਕਾਹਦੀਆਂ?
1: ਅੱਜ 23 ਸਤੰਬਰ ਵਿਸ਼ਵ ਪੰਜਾਬੀ ਦਿਵਸ ਹੈ।
2: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ।
1: ਕੋਈ ਵੀ ਸੱਭਿਆਚਾਰ ਉਦੋਂ ਹੀ ਅਮੀਰ ਹੁੰਦਾ ਵੇ ਜਿਹੜਾ ਆਪਣੀ ਮਾਂ ਬੋਲੀ ਦੇ ਨਾਲ ਜੁੜਿਆ ਰਹਿੰਦਾ ਹੈ, ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਹੈ। ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਸਾਡੀ ਆਪਣੀ ਮਾਂ ਬੋਲੀ, ਸਾਡੀ ਭਾਸ਼ਾ ਅਮੀਰ ਹੋਵੇ।
2: ਬਿਲਕੁਲ ਬਿਲਕੁਲ।
1: ਅਤੇ ਇਹ ਅਮੀਰ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਇਹਦੇ ਨਾਲ ਜੁੜੇ ਰਹੀਏ, ਦੇਸ਼ਾਂ 'ਚ ਰਹੀਏ, ਵਿਦੇਸ਼ਾਂ 'ਚ ਰਹੀਏ, ਪਰ ਆਪਣੀ ਪਛਾਣ, ਆਪਣੀ ਬੋਲੀ, ਆਪਣੀ ਭਾਸ਼ਾ ਆਪਣੇ ਨਾਲ ਰੱਖੀਏ।
2: ਬਿਲਕੁਲ, ਆਪਾਂ ਉਹਦੇ ਵਿੱਚ ਇੱਕ ਗਰਵ ਮਹਿਸੂਸ ਕਰੀਏ ਵੀ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ।
1: ਅੱਜ ਇਸ ਦਿਵਸ ਦੇ ਵਿੱਚ ਸਕੂਲਾਂ 'ਚ, ਕਾਲਜਾਂ 'ਚ ਪੰਜਾਬੀ ਦੇ ਮੁਕਾਬਲੇ ਕਰਵਾਏ ਜਾਂਦੇ ਹੈ, ਕਵਿਤਾ ਪਾਠ, ਕਹਾਣੀ, ਪੂਰੇ ਵਰਲਡਵਾਈਡ ਮਨਾਇਆ ਜਾਂਦਾ ਵੇ ਅਤੇ ਪ੍ਰਫੁੱਲਿਤ ਕਰਨ ਲਈ ਜੋ ਹੁੰਦਾ ਵੇ
2: ਬਿਲਕੁਲ
1: ਕੀਤਾ ਜਾ ਰਿਹਾ ਵੇ।
2: ਦੇਖੋ, ਉਹੀ ਭਾਸ਼ਾਵਾਂ ਜੀਂਦੀਆਂ ਰਹਿੰਦੀਆਂ ਜਿਹੜੀਆਂ ਇਸਤੇਮਾਲ ਦੇ ਵਿੱਚ ਰਹਿੰਦੀਆਂ, ਚਾਹੇ ਦਫ਼ਤਰੀ ਇਸਤੇਮਾਲ ਹੋਵੇ, ਚਾਹੇ ਆਮ ਜਿਹੜੀ ਬੋਲਚਾਲ ਦੀ ਭਾਸ਼ਾ ਉਹਦੇ ਵਿੱਚ ਹੋਵੇ। ਔਰ ਜੇ ਅਸੀਂ ਆਪਣੀਆਂ ਭਾਸ਼ਾਵਾਂ ਦੇ ਨਾਲ ਨਹੀਂ ਜੁੜੇ, ਆਪਣੀ ਭਾਸ਼ਾ ਦੇ ਨਾਲ ਨਹੀਂ ਜੁੜੇ, ਤਾਂ ਫਿਰ ਸਮਝ ਲਓ ਅਸੀਂ ਆਪਣੇ ਆਪ ਦੇ ਨਾਲ ਹੀ ਨਹੀਂ ਜੁੜੇ, ਅਸੀਂ ਆਪਣੇ ਆਪ ਨੂੰ ਹੀ ਗਵਾ ਬੈਠੇ ਹਾਂ ਫਿਰ।
1: ਬਿਲਕੁਲ ਜੀ। ਅਤੇ ਅੱਜ ਕੌਮੀ ਆਯੁਰਵੇਦ ਦਿਹਾੜਾ ਵੀ ਹੈ।
2: ਕਿਆ ਬਾਤ ਹੈ।
1: ਯਾਨੀ ਜੇ ਤੰਦਰੁਸਤ ਰਹਿਣਾ ਵੇ, ਆਪਣੀਆਂ ਜੜ੍ਹਾਂ ਯਾਨੀ ਆਯੁਰਵੇਦ ਦੇ ਨਾਲ ਜੁੜੇ ਰਹੋਗੇ
2: ਬਿਲਕੁਲ,
1: ਤਾਂ ਬਿਮਾਰੀ ਆਉਂਦੀ ਨਹੀਂ, ਅਤੇ ਜੇ ਆਉਂਦੀ ਹੈ ਤਾਂ ਜੜ੍ਹ ਤੋਂ ਜਾਂਦੀ ਹੈ।
2: ਔਰ ਇਹ ਇੱਕ ਇੱਦਾਂ ਦੀ ਵਿੱਦਿਆ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਆ, ਆਯੁਰਵੇਦ ਦੀ ਜਿਹੜੀ ਆਪਣੀ ਚਿਕਿਤਸਾ ਪ੍ਰਣਾਲੀ ਆ। ਵੀ ਦੇਖੋ, ਸਿੱਧਾ ਹੀ ਜਿਹੜਾ ਦਵਾਖਾਨਾ ਨਾ, ਉਹ ਸਾਡੇ ਰਸੋਈ ਘਰ ਦੇ ਵਿੱਚ ਹੀ ਲੈ ਆਉਂਦਾ ਪੁਰਾਣੇ ਵੈਦਾਂ ਹਕੀਮਾਂ ਨੇ। ਉਹ 'ਚ ਹਲਦੀ ਵੀ ਆ, ਠੀਕ ਆ, ਕੋਈ ਫੋੜਾ ਫਿੰਸੀ ਹੋ ਜਾਵੇ ਉੱਥੇ ਲਾ ਸਕਦੇ ਹਾਂ ਅਸੀਂ। ਹੋਰ ਤੁਸੀਂ ਦੇਖੋ, ਜਵੈਣ ਆ ਢਿੱਡ ਦੁਖਦਾ, ਅਤੇ ਹੋਰ ਨਹੀਂ ਤਾਂ ਬੰਦਾ ਜਿਹੜਾ ਹੈਗਾ ਜਵੈਣ ਵਾਲੀ ਚਾਹ ਹੀ ਪੀ ਲੈਂਦਾ।
1: ਬਿਮਾਰੀ ਨੂੰ ਠੀਕ ਕਰਦਾ ਵੇ ਆਯੁਰਵੇਦ, ਤੁਹਾਨੂੰ ਦੱਸਦਾ ਵੇ ਕੀ ਖਾਓ, ਕੀ ਕਰੋ, ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਬਿਮਾਰੀ ਪੈਦਾ ਹੀ ਨਾ ਹੋਵੇ।
2: ਬਿਲਕੁਲ। ਆ ਦੇਖੋ, ਜਦੋਂ ਵੀ ਮੌਸਮ ਚੇਂਜ ਹੁੰਦਾ, ਕੋਈ ਨਾ ਕੋਈ ਬਿਮਾਰੀ ਜਿਹੜੀ ਆ ਉਹ ਬੰਦੇ ਨੂੰ ਜਕੜ ਹੀ ਲੈਂਦੀ ਹੈ। ਅਤੇ ਜੇ ਆਪਾਂ ਤੁਲਸੀ ਖਾਂਦੇ ਰਹਿੰਦੇ ਹਾਂ, ਚਾਹੇ ਉਹ ਚਾਹ ਬਣਾ ਕੇ ਖਾ ਲੈ ਪੀ ਲਈਏ ਉਹਨੂੰ, ਚਾਹੇ ਪਾਣੀ ਦੇ ਨਾਲ ਦੋ ਪੱਤੇ ਲੈ ਲਈਏ ਰੋਜ਼ਾਨਾ, ਅਤੇ ਕੋਈ ਬਿਮਾਰੀ ਜਿਹੜੀ ਆ ਉਹ ਲਾਗੇ ਹੀ ਨਹੀਂ ਆਉਂਦੀ।
1: ਆਯੁਰਵੇਦ 'ਚ ਜਿਹੜੀ ਦੇਸੀ ਚਾਹ ਵੇ, ਜੜੀ ਬੂਟੀਆਂ, ਯਾਨੀ ਇਹ ਜਿਹੜੀ ਚਾਹ ਅੱਜ ਕੱਲ੍ਹ ਆਪਾਂ ਪੀਂਦੇ ਹਾਂ, ਇਸ ਤੋਂ ਪਹਿਲੇ ਜਿਹੜਾ ਕਾੜਾ ਪੀਤਾ ਜਾਂਦਾ ਸੀ ਜਾਂ ਦੇਸੀ ਚਾਹ ਪੀਤੀ ਜਾਂਦੀ ਸੀਗੀ,
2: ਬਿਲਕੁਲ
1: ਬਿਮਾਰੀ ਲਾਗੇ ਨਹੀਂ ਫੜਕਦੀ ਸੀ ਜੀ।
2: ਦੇਖੋ, ਕਈ ਗ੍ਰੰਥ ਉਹਦੇ ਵਿੱਚ ਲਿਖੇ ਗਏ, ਜਿਹਦੇ 'ਚ ਭਾਵ ਪ੍ਰਕਾਸ਼ ਨਿਘੰਟੂ ਇੱਕ ਗ੍ਰੰਥ ਹੈਗਾ, ਜਿਹਦੇ 'ਚ ਜੜੀ ਬੂਟੀਆਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਚਰਕ ਸਾਹਿਤਾ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵਿਸਤ੍ਰਿਤ ਜਿਹੜੀ ਆ, ਪੂਰੇ ਡਿਟੇਲ ਦੇ ਨਾਲ ਸਾਰੀ ਜਿਹੜੀ ਆ ਉਹਦੀ ਜਾਣਕਾਰੀ ਦਿੱਤੀ ਹੋਈ ਆ, ਕਿਹੜੇ ਰੋਗ ਲਈ ਕਿਹੜੀ ਜਿਹੜੀ ਔਸ਼ਧੀ ਆ ਉਹਨੂੰ ਅਸੀਂ ਇਸਤੇਮਾਲ ਕਰਨਾ,
1: ਖਾਣ ਪੀਣ ਦਾ ਸਹੀ ਤਰੀਕਾ, ਸਹੀ ਤਾਸੀਰ ਅਤੇ ਸਰੀਰ ਮੁਤਾਬਕ ਕੀ ਖਾਣਾ ਚਾਹੀਦਾ।
2: ਸੋ ਪੁਰਾਣੇ ਬਜ਼ੁਰਗ ਅਤੇ ਹਕੀਮ ਇਹ ਦੱਸਦੇ ਆ ਕਿ ਬੰਦੇ ਨੂੰ ਪਰਮਾਤਮਾ ਨੇ ਪੂਰਾ 100 ਸਾਲ ਜੀਣ ਵਾਸਤੇ ਬਣਾਇਆ, ਅਤੇ ਜੇ ਉਹ 100 ਸਾਲ ਤੋਂ ਪਹਿਲਾਂ ਰੋਗਾਂ ਦਾ ਸ਼ਿਕਾਰ ਹੁੰਦਾ, ਤਾਂ ਪੱਕੀ ਗੱਲ ਆ ਵੀ ਉਹਨੇ ਕੁਦਰਤ ਦੇ ਬਣਾਏ ਜਿਹੜੇ ਨਿਯਮ ਕਹਿਦੇ ਆ ਉਹਨਾਂ ਨੂੰ ਫੋਲੋ ਨਹੀਂ ਕੀਤਾ।
1: ਕੌਮੀ ਆਯੁਰਵੇਦ ਦਿਹਾੜਾ ਦੀ ਮਹੱਤਤਾ ਬਾਰੇ ਡਾਕਟਰ ਗਗਨ ਠਾਕੁਰ ਨੇ ਜਾਣਕਾਰੀ ਦਿੱਤੀ ਹੈ, ਆਓ ਸੁਣਦੇ ਹਾਂ।
2: ਚਲੋ ਜੀ, ਸੁਣੀਏ।
3: ਮੈਂ ਡਾਕਟਰ ਗਗਨ ਠਾਕੁਰ, ਦਯਾਨੰਦ ਆਯੁਰਵੇਦਿਕ ਕਾਲਜ ਤੋਂ। ਆਯੁਰਵੇਦ ਦਿਵਸ 'ਤੇ ਸਾਰੇ ਸ਼ਰੋਤਾਵਾਂ ਦਾ ਮੈਂ ਸਵਾਗਤ ਕਰਦਾ। ਜਿਸ ਤਰੀਕੇ ਨਾਲ ਸਾਡੇ ਸ਼ਰੋਤਾ ਜਾਣਦੇ ਹੈ ਕਿ ਆਯੁਰਵੇਦ ਆਪਣੇ ਦੇਸ਼ ਦੀ ਆਪਣੀ ਚਿਕਿਤਸਾ ਪ੍ਰਣਾਲੀ ਹੈਗੀ, ਅਤੇ ਇਸ ਨੂੰ ਹੋਰ ਅੱਗੇ ਵਧਾਉਣ ਵਾਸਤੇ ਆਯੁਸ਼ ਮੰਤਰਾਲੇ

ਆਯੁਰਵੇਦ ਦਿਵਸ ਮਨਾਉਣ ਦਾ ਵਿਚਾਰ ਕੀਤਾ ਹੈ। ਪਹਿਲਾਂ ਇਹ ਆਯੁਰਵੇਦ ਦਿਵਸ ਧਨਵੰਤਰੀ ਦਿਵਸ ਦੇ ਨਾਂ 'ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਸੀ, ਪਰ ਉਸ ਵੇਲੇ ਦੀਵਾਲੀ ਦਾ ਇੰਨਾ ਸ਼ੋਰ ਸ਼ਰਾਬਾ ਰਸ਼ ਹੁੰਦਾ ਸੀ, ਲੋਕਾਂ ਨੂੰ ਕੰਮ ਹੁੰਦੇ ਸੀ, ਅਤੇ ਉਸ ਕਰਕੇ ਆਯੁਰਵੇਦ ਦਿਵਸ ਦੀ ਜਿਹੜੀ ਮਹੱਤਤਾ ਸੀਗੀ, ਇਹਦੇ ਜਿਹੜੇ ਕੰਮ ਸੀਗੇ, ਕਿਸ ਤਰੀਕੇ ਨਾਲ ਆਪਾਂ ਨੂੰ ਇਹਨੂੰ ਅੱਗੇ ਪ੍ਰਚਾਰ ਕਰਨਾ ਹੈ, ਪ੍ਰਸਾਰ ਕਰਨਾ ਹੈ, ਉਹ ਬਹੁਤ ਹੱਦ ਤੱਕ ਰੁਕ ਜਾਂਦਾ ਸੀ। ਇਸ ਕਰਕੇ ਆਯੁਸ਼ ਮੰਤਰਾਲੇ ਭਾਰਤ ਸਰਕਾਰ ਨੇ 23 ਸਤੰਬਰ ਹਰ ਸਾਲ ਆਯੁਰਵੇਦ ਦਿਵਸ ਮਨਾਉਣ ਦੀ ਇਹ ਕੋਸ਼ਿਸ਼ ਕੀਤੀ ਹੈ, ਕਿਉਂਕਿ 23 ਸਤੰਬਰ ਇੱਕ ਇਸ ਤਰੀਕੇ ਦੀ ਡੇਟ ਹੈ ਜਦੋਂ ਦਿਨ ਅਤੇ ਰਾਤ ਦੋਨੋਂ ਬਰਾਬਰ ਹੋ ਜਾਂਦੀ ਹੈ। 23 ਸਤੰਬਰ ਤੋਂ ਬਾਅਦ ਕੀ ਹੋਣਾ, ਹੌਲੀ ਹੌਲੀ ਜਿਹੜੀ ਰਾਤ ਦਾ ਸਮਾਂ ਹੈ ਉਹ ਵੱਧਦੇ ਜਾਣਾ ਹੈ ਅਤੇ ਦਿਨ ਹੌਲੀ ਹੌਲੀ ਛੋਟੇ ਹੁੰਦੇ ਜਾਣੇ ਹੈ, ਅਤੇ 23 ਸਤੰਬਰ ਇੱਕ ਇਕੁਲੀਬੀਰੀਅਮ, ਮਤਲਬ ਆਪਾਂ ਕਹਿ ਸਕਦੇ ਹਾਂ ਇੱਕ ਸਮ ਅਵਸਥਾ ਹੈਗੀ, ਦਿਨ ਅਤੇ ਰਾਤ ਦੀ ਸਮ ਅਵਸਥਾ ਹੈਗੀ। ਆਯੁਰਵੇਦ ਵੀ ਕਹਿੰਦਾ ਹੈ ਕਿ ਸਰੀਰ ਦੇ ਜਿਹੜੇ ਦੋਸ਼ ਹੈ ਵਾਤ ਪਿੱਤ ਕਫ ਜਦੋਂ ਸਮ ਅਵਸਥਾ ਵਿੱਚ ਹੁੰਦੇ ਹੈ ਕੋਈ ਵੀ ਰੋਗ ਪੈਦਾ ਨਹੀਂ ਕਰਦੇ। ਹਰ ਸਾਲ ਆਯੁਰਵੇਦ ਦਿਵਸ ਦੀ ਕੋਈ ਨਾ ਕੋਈ ਥੀਮ ਹੁੰਦੀ ਹੈ, ਆਪਾਂ ਉਸ ਨੂੰ ਫੋਲੋ ਕਰਕੇ ਆਯੁਰਵੇਦ ਦਿਵਸ ਨੂੰ ਸੈਲੀਬ੍ਰੇਟ ਕਰਦੇ ਹੈ, ਮਨਾਉਂਦੇ ਹੈ। ਇਸ ਸਾਲ ਆਯੁਰਵੇਦ ਦਿਵਸ ਦੀ ਥੀਮ ਹੈਗੀ ਆਯੁਰਵੇਦਾ ਫੋਰ ਹੈਲਥੀਅਰ ਟੁਮਾਰੋ, ਮਤਲਬ ਕਿ ਸਵਸਥ ਕੱਲ੍ਹ ਵਾਸਤੇ ਆਯੁਰਵੇਦ ਨੂੰ ਅਪਣਾਏ, ਕਿਉਂਕਿ ਆਪਾਂ ਦੇਖਦੇ ਹਾਂ, ਪਲੈਨਿੰਗ ਕਰਦੇ ਹਾਂ, ਆਪਾਂ ਘਰ ਵਿੱਚ ਵੀ ਪਲੈਨਿੰਗ ਕਰਦੇ ਹਾਂ, ਕੋਈ ਵੀ ਸਾਨੂੰ ਕੋਈ ਵੀ ਕੰਮ ਕਰਨਾ ਹੁੰਦਾ ਅਸੀਂ ਪਲੈਨਿੰਗ ਦੇ ਨਾਲ ਕਰਦੇ ਹਾਂ, ਉਹਦੇ ਬਾਰੇ ਸੋਚਦੇ ਹਾਂ, ਉਹਦੇ ਵਾਸਤੇ ਆਪਾਂ ਸਾਰਾ ਹਿਸਾਬ ਕਿਤਾਬ ਕਰਦੇ ਹਾਂ, ਪਰ ਜਦੋਂ ਗੱਲ ਆਪਣੀ ਹੈਲਥ ਵਾਸਤੇ ਆਉਂਦੀ ਹੈ ਤਾਂ ਲੋਕ ਆਪਣੇ ਆਪ ਨੂੰ ਇਗਨੋਰ ਕਰ ਲੈਂਦੇ ਹੈ। ਹੈਲਥੀਅਰ ਟੁਮਾਰੋ, ਹੈਲਥੀਅਰ ਟੁਮਾਰੋ ਦਾ ਮਤਲਬ ਕੀ ਹੈ ਕਿ ਜੇ ਆਪਾਂ ਨੂੰ ਸਵਸਥ ਰਹਿਣਾ ਤਾਂ ਉਹਦੀ ਤਿਆਰੀ ਆਪਾਂ ਨੂੰ ਅੱਜ ਕਰਨੀ ਪੈਣੀ ਹੈ, ਕਿਉਂਕਿ ਕੱਲ੍ਹ ਜਾ ਕੇ ਜੇ ਆਪਾਂ ਸੋਚਾਂਗੇ, ਬਿਮਾਰ ਹੋਣ ਦੇ ਬਾਅਦ ਆਪਾਂ ਸੋਚਾਂਗੇ ਕਿ ਆਪਾਂ ਹੈਲਦੀ ਹੋ ਜਾਈਏ, ਉਹ ਪੋਸੀਬਲ ਨਹੀਂ ਹੁੰਦਾ। ਅਤੇ ਇਸ ਕਰਕੇ ਇਹ ਥੀਮ ਜਿਹੜੀ ਹੈ ਇਹ ਆਪਣੇ ਆਪ ਵਿੱਚ ਹੀ ਬਹੁਤ ਇੱਕ ਇੰਪੋਰਟੈਂਟ ਮੈਸੇਜ ਦਿੰਦੀ ਹੈ ਸਾਰੇ ਸ਼ਰਤਾਓ ਨੂੰ, ਸਾਰੇ ਭਾਰਤ ਵਰਸ਼ ਨੂੰ, ਕਿ ਜੇ ਆਪਾਂ ਨੂੰ ਅੱਗੇ ਦੀ ਸੋਚਣੀ ਕਰਨੀ ਹੈ, ਅੱਗੇ ਸੋਚਣਾ ਹੈ ਕਿ ਆਪਾਂ ਹੈਲਦੀ ਕਿਸ ਤਰੀਕੇ ਨਾਲ ਰਹਿ ਸਕਦੇ ਹਾਂ, ਅਤੇ ਉਹਦੇ ਲਈ ਆਪਾਂ ਨੂੰ ਅੱਜ ਕੋਸ਼ਿਸ਼ ਕਰਨੀ ਪੈਣੀ ਹੈ। ਆਯੁਰਵੇਦ ਦਿਵਸ ਜਦੋਂ ਵੀ ਆਪਾਂ ਮਨਾਉਂਦੇ ਹਾਂ ਤਾਂ ਅਲੱਗ ਅਲੱਗ ਤਰੀਕੇ ਨਾਲ ਕੈਂਪ ਹੁੰਦੇ ਹੈ, ਹੋਰ ਸਕੂਲਾਂ ਵਿੱਚ ਜਾ ਕੇ ਗਤੀਵਿਧੀਆਂ ਹੁੰਦੀਆਂ, ਬੱਚਿਆਂ ਨੂੰ ਹੈਲਦੀ ਲਿਵਿੰਗ ਹੈਬਿਟਸ ਦੇ ਬਾਰੇ ਵਿੱਚ ਬਤਾਇਆ ਜਾਂਦਾ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਬਚਪਨ ਵਿੱਚ ਹੀ ਇੱਕ ਸਵਸਥ ਦਿਨਚਰਿਆ ਰਿਤੂਚਰਿਆ ਅਪਣਾ ਸਕਦੇ ਹੋ, ਕਿਸ ਮੌਸਮ ਵਿੱਚ ਕੀ ਖਾਣਾ ਹੈ। ਜਿਸ ਤਰੀਕੇ ਨਾਲ ਹੁਣ ਸ਼ਰਦ ਰਿਤੂ ਚੱਲ ਰਹੀ ਹੈ, ਸ਼ਰਦ ਰਿਤੂ ਇਸ ਤਰੀਕੇ ਦੀ ਰਿਤੂ ਹੈ ਜਦੋਂ ਪਿੱਤ ਦਾ ਪ੍ਰਕੋਪ ਹੋ ਜਾਂਦਾ ਹੈ, ਅਤੇ ਇਸ ਰਿਤੂ ਵਿੱਚ ਵਿਰੇਚਨ ਜਿਹੜੀ ਪੰਚਕਰਮ ਦੀ ਇੱਕ ਥੈਰੇਪੀ ਹੁੰਦੀ ਹੈ, ਵਿਰੇਚਨ ਜਿਸ ਦੇ ਨਾਲ ਆਪਾਂ ਸਰੀਰ ਨੂੰ ਸਾਫ਼ ਕਰ ਸਕਦੇ ਹਾਂ, ਰੋਗਾਂ ਨੂੰ ਦੂਰ ਕਰ ਸਕਦੇ ਹਾਂ, ਉਹ ਵਿਰੇਚਨ ਕਰਨ ਵਾਸਤੇ ਇਹ ਸਭ ਤੋਂ ਵਧੀਆ ਰਿਤੂ ਹੈ, ਰੀਜਨੇਸ਼ਨ ਕਰ ਸਕਦੇ ਹਾਂ ਆਪਣੇ ਆਪ ਨੂੰ। ਫਿਰ ਆਪਾਂ ਅਲੱਗ ਅਲੱਗ ਰੈਲੀਆਂ ਨਿਕਾਲਦੇ ਹਾਂ, ਜਾਗਰੂਕ ਕਰਦੇ ਹਾਂ ਲੋਕਾਂ ਨੂੰ ਕਿ ਆਪਾਂ ਆਯੁਰਵੇਦ ਨੂੰ ਕਿਸ ਤਰੀਕੇ ਨਾਲ ਪ੍ਰਚਾਰ ਕਰੀਏ, ਪ੍ਰਸਾਰ ਕਰੀਏ, ਲੋਕਾਂ ਨੂੰ ਜਾਗਰੂਕ ਕਰੀਏ। ਫਿਰ ਇੱਕ ਫੂਡ ਫੈਸਟੀਵਲ ਵੀ ਆਪਾਂ ਕਰਦੇ ਹਾਂ ਜਿਸ ਦੇ ਰਾਹੀਂ ਆਪਾਂ ਲੋਕਾਂ ਨੂੰ ਸਮਝਾ ਸਕਦੇ ਹਾਂ ਹੈਲਦੀ ਫੂਡ ਹੈਬਿਟਸ, ਕਿਸ ਤਰੀਕੇ ਨਾਲ ਆਪਾਂ ਜਿਹੜਾ ਖਾਣਾ ਬਣਾਉਣਾ ਹੈ, ਡਾਇਬਿਟਿਕ ਹੈਗਾ ਕੋਈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ, ਸ਼ੂਗਰ ਦੇ ਨਾਲ ਉਹਨੂੰ ਹਾਰਟ ਦੀ ਤਕਲੀਫ ਹੈ, ਕਿਡਨੀ ਦੀ ਤਕਲੀਫ ਹੈ, ਉਹਨੂੰ ਕਿਸ ਤਰੀਕੇ ਦਾ ਖਾਣਾ ਖਾਣਾ ਚਾਹੀਦਾ ਹੈ, ਅਤੇ ਨਾਲ ਪ੍ਰੀਪਰੇਸ਼ਨ ਉਸਦੀ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਅੱਜ ਕੱਲ੍ਹ ਚਲਨ ਹੋ ਗਿਆ ਤੇਜ਼ ਆਂਚ 'ਤੇ ਖਾਣਾ ਬਣਾਉਣਾ, ਕਿਉਂਕਿ ਪਹਿਲਾਂ ਆਪਾਂ ਜਿਹੜੀ ਵੀ ਸਾਡਾ ਫੂਡ ਬਣਦਾ ਸੀ, ਖਾਣਾ ਬਣਦਾ ਸੀ, ਉਹ ਲੋਅ ਅਤੇ ਮੀਡੀਅਮ ਫਲੇਮ ਵਿੱਚ ਬਣਦਾ ਸੀ। ਅੱਜ ਕੱਲ੍ਹ ਬਹੁਤ ਜ਼ਿਆਦਾ ਹਰੀ ਦਾ ਟਾਈਮ ਹੈ, ਜਲਦਬਾਜ਼ੀ ਦਾ ਟਾਈਮ ਹੈ, ਅਤੇ ਇਸ ਕਰਕੇ ਫੁੱਲ ਫਲੇਮ ਹੀਟਿੰਗ ਬਹੁਤ ਜ਼ਿਆਦਾ ਡੋਮੀਨੈਂਟ ਹੋ ਗਈ ਹੈ। ਲੋਕਾਂ ਨੂੰ ਪਤਾ ਨਹੀਂ ਵੀ ਆਪਾਂ ਜੇ ਤੇਲ ਨੂੰ ਬਹੁਤ ਜ਼ਿਆਦਾ ਹੀਟ ਕਰਦੇ ਹਾਂ ਉਹਦੇ ਕੀ ਨੁਕਸਾਨ ਹੁੰਦੇ ਹੈ, ਅਤੇ ਉਸ ਫੂਡ ਫੈਸਟੀਵਲ ਵਿੱਚ ਬਤਾਇਆ ਜਾਂਦਾ ਹੈ ਕਿ ਆਪਾਂ ਕਿਸ ਤਰੀਕੇ ਨਾਲ ਇੱਕ ਸਾਡਾ ਜਿਹੜਾ ਨਿਊਟ੍ਰੀਟਿਵ ਫੂਡ ਹੈ ਉਹਨੂੰ ਆਪਾਂ ਉਹਦਾ ਨਿਊਟ੍ਰੀਸ਼ਨ ਜਿਹੜਾ ਹੈਗਾ ਉਹ ਸੰਭਾਲ ਕੇ ਰੱਖ ਸਕਦੇ ਹਾਂ, ਅਤੇ ਅਲੱਗ ਅਲੱਗ ਡਿਜ਼ੀਜ਼ ਵਿੱਚ ਬਿਮਾਰੀਆਂ ਵਿੱਚ ਆਪਾਂ ਕਿਸ ਤਰੀਕੇ ਨਾਲ ਦਵਾਈਆਂ ਦੇ ਸਕਦੇ ਹਾਂ, ਅਤੇ ਦਵਾਈਆਂ ਦੇ ਨਾਲ ਨਾਲ ਆਪਾਂ ਫੂਡ ਨੂੰ ਕਿਸ ਤਰੀਕੇ ਨਾਲ ਮੈਡੀਸਿਨ ਦੇ ਰਾਹੀਂ ਮੈਡੀਸਿਨ ਦੇ ਤਰੀਕੇ ਨਾਲ ਹੀ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਆਯੁਰਵੇਦ ਕਹਿੰਦਾ ਜੇ ਆਪਣਾ ਆਹਾਰ ਜਿਹੜਾ

ਜਨ ਹੈ ਉਹ ਆਪਾਂ ਸਹੀ ਤਰੀਕੇ ਨਾਲ ਖਾ ਰਹੇ ਹਾਂ ਅਤੇ ਸਾਨੂੰ ਮੈਡੀਸਿਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਅਤੇ ਇਹਦੇ ਨਾਲ ਨਾਲ ਆਯੁਰਵੇਦ ਕਹਿੰਦਾ ਵੀ ਰਿਤੂਚਰਿਆ ਅਤੇ ਦਿਨਚਰਿਆ ਵਿੱਚ ਬਹੁਤ ਧਿਆਨ ਦੇਣ ਦੀ ਲੋੜ ਹੈਗੀ, ਕਿਉਂਕਿ ਇਹ ਦਿਨਚਰਿਆ ਜੇ ਸਭ ਆਪਣੀ ਸੰਤੁਲਿਤ ਨਹੀਂ ਹੁੰਦੀ ਅਤੇ ਉਸਦਾ ਰਿਜ਼ਲਟ ਕੀ ਹੁੰਦਾ ਹੈ, ਆਪਾਂ ਨੂੰ ਥੋੜ੍ਹੇ ਟਾਈਮ ਦੇ ਬਾਅਦ ਕੋਈ ਨਾ ਕੋਈ ਬਿਮਾਰੀ 100% ਲੱਗ ਜਾਂਦੀ ਹੈ। ਜੇ ਆਪਣੀ ਦਿਨਚਰਿਆ ਨਿਯਮਿਤ ਹੋਏਗੀ, ਆਪਾਂ ਸੋਣਾ ਜਾਗਣਾ ਅਤੇ ਫੂਡ ਹੈਬਿਟਸ ਨੋਰਮਲ ਰਹਿਣਗੇ ਅਤੇ ਆਪਾਂ ਨੂੰ ਕੋਈ ਵੀ ਤਕਲੀਫ ਬਹੁਤ ਲੰਬੇ ਟਾਈਮ ਤੱਕ ਪਰੇਸ਼ਾਨ ਨਹੀਂ ਕਰ ਸਕਦੀ, ਆਪਾਂ ਉਹਨੂੰ ਓਵਰਕਮ ਕਰ ਸਕਦੇ ਹਾਂ। ਕਿਉਂਕਿ ਅੱਜ ਜਿਹੜਾ ਟਾਈਮ ਹੈਗਾ ਉਹ ਲਾਈਫ ਸਟਾਈਲ ਡਿਜ਼ੀਜ਼ ਦਾ ਹੈਗਾ, ਸਾਡੀ ਜਿੰਨੇ ਵੀ ਪਰੇਸ਼ਾਨੀਆਂ ਅੱਜ ਕੱਲ੍ਹ ਬਿਮਾਰੀ ਤੋਂ ਸਵਸਥ ਤੋਂ ਰਿਲੇਟਿਡ ਜੁੜੀ ਹੋਈ ਹੈ ਉਹ ਸਾਰੀ ਸਾਡੀ ਲਾਈਫ ਸਟਾਈਲ ਦੀ ਹੀ ਦੇਣ ਹੈਗੀ। ਜੇ ਆਪਾਂ ਨਿਯਮਿਤ ਵਿਆਮ ਕਰੀਏ, ਯੋਗ ਕਰੀਏ, ਮੈਡੀਟੇਸ਼ਨ ਕਰੀਏ ਤਾਂ ਉਹਦੇ ਨਾਲ ਜਿਹੜਾ ਸਟ੍ਰੈਸ ਲੈਵਲ ਹੈ ਉਹ ਵੀ ਬਹੁਤ ਹੱਦ ਤੱਕ ਰਿਡਿਊਸ ਹੋ ਜਾਂਦਾ ਹੈ, ਕਿਉਂਕਿ ਅੱਜ ਮਾਡਰਨ ਸਾਇੰਸ ਵੀ ਮੰਨਦਾ ਹੈ ਕਿ ਬਹੁਤ ਸਾਰੀ ਜਿਹੜੀ ਬਿਮਾਰੀਆਂ ਹੈਗੀ ਉਹ ਸਟ੍ਰੈਸ ਰਿਲੇਟਿਡ ਹੈਗੀ ਅਤੇ ਸਟ੍ਰੈਸ ਨੂੰ ਰਿਲੀਵ ਕਰਨ ਵਾਸਤੇ ਯੋਗ ਨੂੰ ਅਪਣਾਉਣਾ ਚਾਹੀਦਾ, ਪ੍ਰਾਣਾਯਾਮ ਨੂੰ ਅਪਣਾਉਣਾ ਚਾਹੀਦਾ ਅਤੇ ਆਪਣੀ ਦਿਨ ਚਰਿਆ ਵਿੱਚ ਯੋਗ ਪ੍ਰਾਣਾਯਾਮ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਆਯੁਸ਼ ਮੰਤਰਾਲਾ ਭਾਰਤ ਸਰਕਾਰ ਹਰ ਸਾਲ ਕੋਸ਼ਿਸ਼ ਕਰਦਾ ਹੈ ਕਿ ਆਯੁਰਵੇਦ ਨੂੰ ਹੋਰ ਜਨਮਾਨਸ ਤੱਕ ਪਹੁੰਚਾਇਆ ਜਾਏ ਅਤੇ ਉਹਦੇ ਵਾਸਤੇ ਅਲੱਗ ਅਲੱਗ ਪ੍ਰੋਟੋਕੋਲ ਬਣਾਏ ਜਾਂਦੇ ਹੈ। ਕੈਂਪ ਦੇ ਰਾਹੀਂ ਆਪਾਂ ਆਊਟਰੀਚ ਪ੍ਰੋਗਰਾਮ ਕਰਦੇ ਹਾਂ, ਵਿਲੇਜਿਸ ਜਿਸ ਤਰੀਕੇ ਨਾਲ ਲੋਕ ਅਡੋਪਟ ਕਰ ਲੈਂਦੇ ਹਾਂ ਉੱਥੇ ਵੀ ਆਪਾਂ ਕੈਂਪ ਲਾਉਂਦੇ ਹਾਂ, ਫਿਰ ਇਸ ਦੇ ਨਾਲ ਨਾਲ ਰੈਲੀਜ਼ ਕਰਦੇ ਹਾਂ ਜਿਹੜੀ ਏਰੀਆਜ਼ ਹੁੰਦੇ ਆ ਜਿੱਥੇ ਲੋਕਾਂ ਨੂੰ ਆਯੁਰਵੇਦ ਦੇ ਬਾਰੇ ਪਤਾ ਨਹੀਂ ਹੈ ਉੱਥੇ ਜਾ ਕੇ ਨੁੱਕੜ ਨਾਟਕ ਪ੍ਰਸਤੁਤ ਕਰਦੇ ਹਾਂ, ਉਹਦੇ ਕਰਕੇ ਵੀ ਲੋਕਾਂ ਨੂੰ ਆਯੁਰਵੇਦ ਦੇ ਬਾਰੇ ਜਾਗਰੂਕਤਾ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਅੱਜ ਕੱਲ੍ਹ ਕਿਉਂਕਿ ਅੱਜ ਇਸ ਤਰੀਕੇ ਦਾ ਟਾਈਮ ਹੈ ਕਿ ਹਰ ਇਨਸਾਨ ਨੂੰ ਪਤਾ ਹੈ ਕਿ ਜੇ ਮੈਂ ਅੰਗਰੇਜ਼ੀ ਦਵਾਈ ਖਾਵਾਂਗਾ ਉਹਦਾ ਕੋਈ ਨਾ ਕੋਈ ਨੁਕਸਾਨ ਹੋਣਾ ਹੀ ਹੋਣਾ, ਪਰ ਮਜਬੂਰੀ ਵਿੱਚ ਸਾਨੂੰ ਉਹ ਦਵਾਈ ਕਦੇ ਕਦੇ ਖਾਣੀ ਪੈਂਦੀ ਹੈ। ਪਰ ਜੇ ਉਹ ਦਵਾਈ ਆਪਾਂ ਨੂੰ ਲਗਾਤਾਰ ਖਾਣੀ ਪੈ ਜਾਏ ਤਾਂ ਉਹਦਾ ਜਿਹੜਾ ਸਟ੍ਰੈਸ ਹੈਗਾ, ਉਹਦੇ ਜਿਹੜੇ ਸਾਈਡ ਇਫੈਕਟਸ ਹੈਗੇ ਉਹ ਸਰੀਰ ਨੂੰ ਝੇਲਣੇ ਪੈਂਦੇ ਹੈ। ਆਯੁਰਵੇਦ ਇੱਕ ਇਸ ਤਰੀਕੇ ਦੀ ਥੈਰੇਪੀ ਹੈ ਜਿਹੜੀ ਸਾਈਡ ਇਫੈਕਟਸ ਨੂੰ ਵੀ ਦੂਰ ਕਰਦੀ ਹੈ। ਪਹਿਲਾਂ ਦੀ ਆਯੁਰਵੇਦ ਦੀ ਜਿਹੜੀ ਦਵਾਈਆਂ ਹੁੰਦੀਆਂ ਉਹ ਜੜੀ ਬੂਟੀਆਂ ਨਾਲ ਬਣਦੀਆਂ, ਪੇੜ ਪੌਦੇ ਪ੍ਰਕਿਰਤੀ ਨਾਲ ਹੀ ਉਹਦਾ ਡਾਇਰੈਕਟ ਰਿਲੇਸ਼ਨ ਹੁੰਦਾ ਹੈ ਅਤੇ ਉਹ ਜਿਹੜੀ ਦਵਾਈਆਂ ਹੁੰਦੀਆਂ ਉਹ ਜੇ ਨਿਯਮਿਤ ਲਿੱਤੀ ਵੀ ਜਾਣ ਤਾਂ ਉਹਦਾ ਕੋਈ ਸਰੀਰ ਨੂੰ ਨੁਕਸਾਨ ਨਹੀਂ ਹੁੰਦਾ। ਫਿਰ ਡਾਕਟਰੀ ਦੇਖ ਰੇਖ ਵਿੱਚ ਆਯੁਰਵੇਦ ਦੀ ਦਵਾਈਆਂ ਜੇ ਲਿੱਤੀ ਜਾਂਦੀਆਂ ਤਾਂ ਉਹਦਾ ਤਾਂ ਬਿਲਕੁਲ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਉਹਦਾ ਬਹੁਤ ਜ਼ਿਆਦਾ ਸਰੀਰ ਨੂੰ ਫਾਇਦਾ ਮਿਲਦਾ। ਆਯੁਰਵੇਦ ਦੀ ਦੂਜੀ ਇੱਕ ਪੱਧਤੀ ਦੀ ਇੱਕ ਖਾਸ ਵਿਸ਼ੇਸ਼ਤਾ ਕੀ ਹੈ ਕਿ ਆਯੁਰਵੇਦ ਇਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ, ਕਿਉਂਕਿ ਆਯੁਰਵੇਦ ਕਹਿੰਦਾ ਹੈ ਜੇ ਆਪਾਂ ਆਪਣੇ ਸਰੀਰ ਨੂੰ ਹੀ ਬਹੁਤ ਜ਼ਿਆਦਾ ਸਟਰੋਂਗ ਕਰ ਲਈਏ, ਉਹਦੀ ਇਮਿਊਨਿਟੀ ਆਪਣਾ ਸਟਰੋਂਗ ਕਰ ਲਈਏ ਤਾਂ ਉਹਦੇ ਨਾਲ ਬਹੁਤ ਸਾਰੀ ਬਿਮਾਰੀਆਂ ਜਿਹੜੀ ਹੈਗੀਆਂ ਉਹ ਸਰੀਰ ਨੂੰ ਨਹੀਂ ਲੱਗ ਸਕਦੀ। ਜੇ ਆਪਾਂ ਆਪਣੇ ਸਮਾਜ ਵਿੱਚ ਹੀ ਦੇਖੀਏ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਹੁੰਦੇ ਹੈ ਜਿਨ੍ਹਾਂ ਨੂੰ ਪੂਰੇ ਸਾਲ ਇੱਕ ਦੋ ਵਾਰੀ ਹੀ ਕੋਈ ਨਾ ਕੋਈ ਬਿਮਾਰੀ ਪਰੇਸ਼ਾਨ ਕਰਦੀ ਹੈ, ਅਤੇ ਦੂਜੇ ਲੋਕ ਇਸ ਤਰੀਕੇ ਦੇ ਵੀ ਹੁੰਦੇ ਹੈ ਜਿਹੜੇ ਹਰ ਹਫ਼ਤੇ ਕੋਈ ਨਾ ਕੋਈ ਬਿਮਾਰੀ ਦੇ ਨਾਲ ਗ੍ਰਸਿਤ ਹੁੰਦੇ ਹੈ, ਪਰੇਸ਼ਾਨ ਹੁੰਦੇ ਹੈ, ਦਵਾਈ ਲੈ ਰਹੇ ਹੁੰਦੇ ਹੈ, ਅਤੇ ਉਹਨਾਂ ਦੇ ਵਾਸਤੇ ਆਯੁਰਵੇਦ ਇੱਕ ਅਲਟਰਨੇਟਿਵ ਮੋਸਟ ਇੰਪੋਰਟੈਂਟ ਥੈਰੇਪੀ ਹੈਗੀ, ਕਿਉਂਕਿ ਜਦੋਂ ਤੱਕ ਉਹਨਾਂ ਦੀ ਇਮਿਊਨਿਟੀ ਇਨਕਰੀਜ਼ ਨਹੀਂ ਹੋਗੀ ਤਾਂ ਤੱਕ ਉਹ ਦਵਾਈਆਂ ਦੇ ਭਰੋਸੇ ਬਹੁਤ ਜ਼ਿਆਦਾ ਲੰਬੇ ਟਾਈਮ ਤੱਕ ਨਹੀਂ ਚੱਲ ਸਕਦੇ। ਅਤੇ ਆਯੁਰਵੇਦ ਵਿੱਚ ਇਸ ਤਰੀਕੇ ਦੇ ਸਾਡੇ ਯੋਗ ਹੈਗੇ ਜਿਹੜੇ ਕੋਈ ਵੀ ਇਨਸਾਨ ਲਗਾਤਾਰ ਵੀ ਖਾ ਸਕਦਾ, ਉਹ ਆਯੂ ਵਰਧਕ ਵੀ ਹੈਗੇ, ਇਮਿਊਨਿਟੀ ਵਰਧਕ ਵੀ ਹੈਗੇ ਅਤੇ ਬਿਮਾਰੀਆਂ ਨੂੰ ਸਾਨੂੰ ਬਚਾ ਕੇ ਰੱਖ ਸਕਦੇ ਹਾਂ। ਇਸ ਦੇ ਨਾਲ ਨਾਲ ਆਯੁਰਵੇਦ ਰਿਤੂਚਰਿਆ 'ਤੇ ਵੀ ਜ਼ੋਰ ਦਿੰਦਾ ਹੈ ਕਿ ਕਿਸ ਰਿਤੂ ਵਿੱਚ ਤੁਹਾਨੂੰ ਕੀ ਖਾਣਾ ਚਾਹੀਦਾ। ਜਿਸ ਤਰੀਕੇ ਨਾਲ ਹੁਣ ਸਰਦੀ ਦੀ ਰਿਤੂ ਸਟਾਰਟ ਹੋ ਜਾਣੀ ਹੈ ਅਤੇ ਆਪਾਂ ਸਾਰਿਆਂ ਨੂੰ ਮੂੰਗਫਲੀ ਬਹੁਤ ਵਧੀਆ ਲੱਗਣੀ ਹੈ, ਅਤੇ ਇਹੀ ਮੂੰਗਫਲੀ ਅਸੀਂ ਅਪ੍ਰੈਲ ਮਈ ਦੇ ਮਹੀਨੇ ਵਿੱਚ ਦੇਖਣਾ ਪਸੰਦ ਵੀ ਨਹੀਂ ਕਰਦੇ, ਕਿਉਂਕਿ ਇਹ ਸਾਡੇ ਸਰੀਰ ਦੀ ਐਕਸੈਪਟੈਂਸ ਹੁੰਦੀ ਹੈ ਰਿਤੂ ਦੇ ਅਨੁਸਾਰ। ਅਤੇ ਰਿਤੂ ਦੇ ਅਨੁਸਾਰ ਆਪਾਂ ਜੇ ਚੀਜ਼ ਖਾਵਾਂਗੇ, ਕਿਉਂਕਿ ਇਹ ਸਾਰੀ ਚੀਜ਼ਾਂ ਆਯੁਰਵੇਦ ਹਸਪਤਾਲ ਆਯੁਰਵੇਦ ਡਾਕਟਰ ਨੂੰ ਹੀ ਜ਼ਿਆਦਾ ਪਤਾ ਹੁੰਦੀ ਹੈ, ਅਤੇ ਜਦੋਂ ਆਪਾਂ ਆਯੁਰਵੇਦ ਕਲੀਨਿਕ 'ਤੇ ਜਾਂਦੇ ਹਾਂ, ਡਾਕਟਰ 'ਤੇ ਜਾਂਦੇ ਹਾਂ, ਹਸਪਤਾਲ ਵੀ ਜਾਂਦੇ ਹਾਂ, ਉਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਕਿ ਸਾਨੂੰ ਤੁਸੀਂ ਦੱਸਿਓ ਕਿ ਇਸ ਰਿਤੂ ਵਿੱਚ ਸਾਡੇ ਵਾਸਤੇ ਕਿਹੜਾ ਆਹਾਰ, ਕਿਹੜੀ ਖਾਣ ਦੀ ਚੀਜ਼ਾਂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਅਤੇ ਆਪਾਂ ਉਸਨੂੰ 2 ਮਹੀਨੇ ਤੱਕ ਫੋਲੋ ਕਰ ਸਕਦੇ ਹਾਂ, ਕਿਉਂਕਿ ਹਰ ਰਿਤੂ 2 ਮਹੀਨੇ ਬਾਅਦ ਚੇਂਜ ਹੋ ਜਾਂਦੀ ਹੈ।

0: ਹੁਣ ਜਿਸ ਤਰੀਕੇ ਨਾਲ ਸ਼ਰਦ ਰਿਤੂ ਸ਼ੁਰੂ ਹੋ ਚੁੱਕੀ ਹੈ ਉਹ ਨਵੰਬਰ ਤੱਕ ਰਹਿਣੀ ਹੈ, 15 ਨਵੰਬਰ ਦੇ ਆਸ ਪਾਸ ਤੱਕ ਰਹਿਣੀ ਹੈ। ਅਤੇ ਇਹ ਸ਼ਰਦ ਰਿਤੂ ਵਿੱਚ ਜਿਹੜਾ ਜੀਵਨ ਸ਼ੈਲੀ ਹੈ ਉਹ ਪਿੱਤ ਸ਼ਾਮਕ ਹੋਣੀ ਚਾਹੀਦੀ ਹੈ, ਅਤੇ ਉਹ ਆਪਾਂ ਡਾਕਟਰ ਨੂੰ ਜਾ ਕੇ ਮਿਲ ਕੇ, ਆਯੁਰਵੇਦ ਡਾਕਟਰ ਨੂੰ ਮਿਲ ਕੇ ਉਹਨਾਂ ਦੀ ਸਲਾਹ ਦੇ ਨਾਲ ਆਪਣਾ ਜਿਹੜਾ ਆਹਾਰ ਕੀ ਖਾਣਾ ਹੈ, ਕੀ ਪੀਣਾ ਹੈ, ਕਿਸ ਤਰੀਕੇ ਨਾਲ ਆਪਣਾ ਲਾਈਫ ਸਪੈਂਡ ਕਰਨੀ ਹੈ, ਦਿਨ ਚਰਿਆ ਕਿਸ ਤਰੀਕੇ ਨਾਲ ਰੱਖਣੀ ਹੈ, ਉਹ ਆਪਾਂ ਅੱਛੇ ਤਰੀਕੇ ਨਾਲ ਪੁੱਛ ਕੇ ਅਤੇ ਆਪਣੇ, ਕਿਉਂਕਿ ਆਯੁਰਵੇਦ ਕੀ ਕਹਿੰਦਾ ਕਿ ਹਰ ਚੀਜ਼ ਪਰਸਨਲਾਈਜ਼ਡ ਹੈ। ਮੀਨਸ ਜੇ ਮੈਂ ਕੋਈ ਚੀਜ਼ ਕਿਸੇ ਇੱਕ ਪਰਸਨ ਨੂੰ ਕਹਿੰਦਾ ਵੀ ਤੁਹਾਡੇ ਵਾਸਤੇ ਇਹ ਚੀਜ਼ ਬਹੁਤ ਵਧੀਆ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਚੀਜ਼ ਪੂਰੇ ਪਰਿਵਾਰ ਵਾਸਤੇ ਜਾਂ ਪੂਰੇ ਉਹਦੇ ਆਸ ਪਾਸ ਵਾਸਤੇ ਜਿਹੜੇ ਫਰੈਂਡ ਸਰਕਲ ਹੈ ਉਹਦੇ ਵਾਸਤੇ ਵੀ ਉਹ ਚੀਜ਼ ਬਿਲਕੁਲ ਪਰਫੈਕਟ ਹੋਏਗੀ। ਕਿਉਂਕਿ ਆਯੁਰਵੇਦ ਵਾਤ ਪਿੱਤ ਕਫ ਦੇ 3 ਜਿਹੜੇ ਸਿਧਾਂਤ ਹੈ ਉਸਦੇ ਉੱਪਰ ਹੀ ਕੰਮ ਕਰਦਾ ਹੈ। ਹੁਣ ਕਿਸੇ ਦਾ ਸਰੀਰ ਵਾਤ ਡੋਮੀਨੈਂਟ ਹੁੰਦਾ ਹੈ, ਕਿਸੇ ਦਾ ਪਿੱਤ ਡੋਮੀਨੈਂਟ ਹੁੰਦਾ ਹੈ, ਕਿਸੇ ਦਾ ਕਫ ਡੋਮੀਨੈਂਟ ਹੁੰਦਾ ਹੈ, ਅਤੇ ਉਹਦੇ ਹਿਸਾਬ ਨਾਲ ਹੀ ਉਹਦੀ ਆਹਾਰ ਅਤੇ ਉਹਦੀ ਦਿਨਚਰਿਆ, ਉਹਦੀ ਰਿਤੂਚਰਿਆ ਡਿਸਾਈਡ ਹੋ ਜਾਂਦੀ ਹੈ। ਅਤੇ ਆਪਾਂ ਜੇ ਇਸ ਤਰੀਕੇ ਨਾਲ ਚੱਲਦੇ ਹਾਂ ਕਿ ਆਪਾਂ ਆਯੁਰਵੇਦ ਨੂੰ ਪੂਰਾ ਮੰਨ ਕੇ ਅੱਛੇ ਤਰੀਕੇ ਨਾਲ ਸਮਝ ਕੇ ਫੋਲੋ ਕਰਦੇ ਹਾਂ, ਅਤੇ ਸਾਡੀ ਜਿਹੜੀ ਦਿਨਚਰਿਆ ਹੈ, ਰਿਤੂਚਰਿਆ ਹੈ, ਉਹਨੂੰ ਫੋਲੋ ਕਰਦੇ ਹਾਂ, ਆਹਾਰ ਨੂੰ ਫੋਲੋ ਕਰਦੇ ਹਾਂ, ਅਤੇ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆ ਸਕਦੀ। ਅਤੇ ਇਸ ਆਯੁਰਵੇਦ ਦਿਵਸ ਵਿੱਚ ਜਿਹੜਾ ਇਹਦਾ ਥੀਮ ਹੈਗਾ ਆਯੁਰਵੇਦਾ ਫੋਰ ਹੈਲਦੀ ਟੁਮਾਰੋ, ਅਤੇ ਮੈਂ ਸਾਰੇ ਜਿਹੜੇ ਸਰੋਤਾ ਉਹਨਾਂ ਨੂੰ ਰਿਕੁਐਸਟ ਕਰਦਾ, ਉਹਨਾਂ ਨੂੰ ਇਨਵਾਈਟ ਵੀ ਕਰਦਾ ਕਿ ਕਿਸੇ ਨਾ ਕਿਸੇ ਆਪਣੇ ਆਯੁਰਵੇਦ ਜਿਹੜਾ ਕਲੀਨਿਕ ਹੈ ਉੱਥੇ ਜਾ ਕੇ ਆਪਣੇ ਸਰੀਰ ਦੀ ਪ੍ਰਕਿਰਤੀ ਦਾ ਐਨਾਲਿਸਿਸ ਕਰਾਈਏ। ਕਿਉਂਕਿ ਅੱਜ ਕੱਲ੍ਹ ਪ੍ਰਕਿਰਤੀ ਦੀ ਐਨਾਲਿਸਿਸ ਹੋ ਜਾਂਦਾ, ਮਸ਼ੀਨਾਂ ਆ ਗਈਆਂ ਜਿਹੜੀ ਤੁਹਾਨੂੰ ਦੱਸ ਸਕਦੀ ਹੈ ਕਿ ਤੁਹਾਡਾ ਸਰੀਰ ਵਾਤ ਡੋਮੀਨੈਂਟ ਹੈ, ਪਿੱਤ ਡੋਮੀਨੈਂਟ ਹੈ ਜਾਂ ਕਫ ਡੋਮੀਨੈਂਟ ਹੈ। ਉਸ ਪ੍ਰਕਿਰਤੀ ਦੇ ਹਿਸਾਬ ਨਾਲ ਤੁਸੀਂ ਆਪਣਾ ਡਾਇਟ ਲਾਈਫ ਸਟਾਈਲ ਚੁਣ ਸਕਦੇ ਹੋ, ਅਤੇ ਉਹਦੇ ਨਾਲ ਕੀ ਹੋਣਾ, ਤੁਹਾਨੂੰ ਫਿਊਚਰ ਵਿੱਚ ਆਉਣ ਵਾਲੀ ਜਿਹੜੀ ਪਰੇਸ਼ਾਨੀਆਂ ਹੈ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਅਤੇ ਅੱਜ ਜਿਹੜਾ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਸਵਸਥ ਭਵਿੱਖ ਦੀ ਕੀ ਤਿਆਰੀ ਜੇ ਆਪਾਂ ਕਰਨੀ ਹੈ ਉਹ ਆਪਾਂ ਕੱਲ੍ਹ ਨਹੀਂ ਕਰਨੀ, ਉਹ ਆਪਾਂ ਅੱਜ ਤੋਂ ਹੀ ਸਟਾਰਟ ਕਰਨੀ ਹੈ ਕਿ ਆਯੁਰਵੇਦਾ ਫੋਰ ਹੈਲਦੀ ਟੁਮਾਰੋ। ਜੇ ਆਪਾਂ ਨੂੰ ਕੱਲ੍ਹ ਸਵਸਥ ਰਹਿਣਾ ਹੈ ਤਾਂ ਉਹਦੀ ਤਿਆਰੀ ਅੱਜ ਕਰਨੀ ਹੈ, ਉਹਦੇ ਵਾਸਤੇ ਪੌਸ਼ਟਿਕ ਆਹਾਰ, ਯੋਗਾਸਨ, ਪ੍ਰਾਣਾਯਾਮ, ਪ੍ਰਾਪਤ ਨੀਂਦ ਹੋਣੀ ਚਾਹੀਦੀ ਹੈ, ਅਤੇ ਮਾਨਸਿਕ ਸ਼ਾਂਤੀ ਨੂੰ ਆਪਾਂ ਜੇ ਆਪਣੇ ਦਿਨਚਰਿਆ ਵਿੱਚ ਸ਼ਾਮਿਲ ਕਰਾਂਗੇ, ਯੋਗ ਨੂੰ ਆਪਣੇ ਦਿਨਚਰਿਆ ਵਿੱਚ ਸ਼ਾਮਿਲ ਕਰਾਂਗੇ, ਅਤੇ ਅੱਜ ਜਿਹੜਾ ਹੈਗਾ ਉਹ ਸਾਡੇ ਕੱਲ੍ਹ ਅੱਛੇ ਸਵਸਥ ਦੀ ਨੀਂਹ ਬਣ ਜਾਊਗਾ। ਅਤੇ ਆਯੁਸ਼ ਮੰਤਰਾਲਾ ਵਿਭਿੰਨ ਕਾਰਜਕ੍ਰਮ ਚਲਾ ਰਿਹਾ ਹੈ, ਜਲੰਧਰ ਵਿੱਚ ਵੀ ਬਹੁਤ ਸਾਰੇ ਕਾਰਜਕ੍ਰਮ ਚੱਲ ਰਹੇ ਹੈ, ਹੋਰ ਪੰਜਾਬ ਵਿੱਚ ਵੀ ਬਹੁਤ ਕਾਰਜਕ੍ਰਮ ਚੱਲ ਰਹੇ ਹੈ, ਅਤੇ ਇਸ ਆਯੁਰਵੇਦ ਦਿਵਸ ਵਿੱਚ ਤੁਸੀਂ ਵੀ ਆਯੁਰਵੇਦ ਨੂੰ ਅਪਣਾਓ ਅਤੇ ਸਵਸਥ ਜੀਵਨ ਦੀ ਰਾਹ ਸਵਯਂ ਤੁਸੀਂ ਚੁਣੋ। ਧੰਨਵਾਦ।
1: ਆਯੁਰਵੇਦ ਦੀ ਮਹੱਤਤਾ ਬਾਰੇ ਜਾਣਕਾਰੀ ਮਿਲੀ ਜੀ,
2: ਕਿਆ ਬਾਤ ਹੈ, ਕਿਆ ਬਾਤ ਹੈ ਵੀ, ਬਹੁਤ ਸਾਰੀਆਂ ਇੱਦਾਂ ਦੇ ਟੌਪਿਕ ਵੀ ਸੀਗੇ ਜਿਹੜੇ ਸਾਨੂੰ ਪਤਾ ਹੀ ਨਹੀਂ ਸੀ।
1: ਅਤੇ ਦੋ ਬੋਲ ਸੁਣਾਉਂਦੇ ਤੁਹਾਨੂੰ।

0: ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਠਿੰਡਾ ਫੇਰੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ ਸੀ, ਉਸ ਦੇ ਕੁਝ ਸੰਪਾਦਿਤ ਅੰਸ਼ ਸੁਣਾਉਂਦੇ ਹਾਂ ਤੁਹਾਨੂੰ।
1: ਸੁਣਾਓ ਜੀ।
2: ਪੰਜਾਬ ਉਹ ਪ੍ਰਦੇਸ਼ ਹੈ ਜਿਸਨੇ ਦੇਸ਼ ਪੇ ਹੋਣੇ ਵਾਲੇ ਹਰ ਹਮਲੇ ਕੇ ਬਾਰ ਕੋ ਪਹਿਲੇ ਆਪਣੇ ਸੀਨੇ ਪੇ ਝੇਲਾ ਹੈ। ਭਾਰਤ ਪੇ ਆਂਚ ਨਾ ਆਏ ਇਸ ਲਈ ਪੰਜਾਬ ਨੇ ਆਪਣਾ ਸੀਨਾ ਆਗੇ ਕੀਆ ਹੈ। ਪੰਜਾਬ ਕੋ ਰਾਜ੍ਯ ਜਾਂ ਆਜ ਵੀ ਅਗਰ ਆਪ ਹਮਾਰੀ ਸੈਨਾ ਮੇ ਆਰਮੀ ਮੇ ਦੇਖੇ ਤੋ ਆਬਾਦੀ 2% ਹੈ, 2% ਔਰ ਫੌਜ ਮੇ 10% ਹਮਾਰਾ ਹੈ। ਮਤਲਬ ਆਜ ਵੀ ਦੇਸ਼ ਕੀ ਸੀਮਾਓਂ ਕੀ ਸੁਰੱਖਿਆ ਕਾ ਮਾਮਲਾ ਹੋਤਾ ਤੋ ਸਬਸੇ ਪਹਿਲੇ ਪੰਜਾਬ ਕਾ ਜਵਾਨ ਜਾ ਕੇ ਖੜਾ ਹੋਤਾ ਹੈ। ਔਰ ਅਗਰ ਮੈਡਲ ਵੀਰਤਾ ਕੇ ਮਿਲਤੇ ਹੈ ਤੋ ਮੈਡਲ ਮੇ 50% ਪੰਜਾਬ ਕੇ ਜਵਾਨੋਂ ਕੋ ਮਿਲਤੇ ਹੈ। ਤੋ ਮੈਂ ਪੰਜਾਬ ਕੀ ਜਨਤਾ ਕੋ ਬਾਰੰਬਾਰ ਪ੍ਰਣਾਮ ਕਰਤਾ ਹੂੰ। ਦੇਸ਼ ਕੀ ਰੱਖਿਆ ਕੇ ਲਿਏ ਜਬ ਜ਼ਰੂਰਤ ਥੀ ਕਿਸਾਨ ਭਾਈਓ ਤੋ ਯੇ ਪੰਜਾਬ ਥਾ। ਏਕ ਜ਼ਮਾਨਾ ਥਾ ਜਬ ਹਮ ਅਮੇਰਿਕਾ ਕਾ ਲਾਲ ਗੇਹੂੰ ਖਾਤੇ ਥੇ, ਜਿਸਕੋ ਸ਼ਾਇਦ ਵਹਾਂ ਕੇ ਲੋਕ ਬਾਦਲ ਸਾਹਿਬ ਖਾਤੇ ਨਹੀਂ ਹੋਂਗੇ, ਰਾਜਿੰਦਰ ਜੀ ਵੀ ਬੈਠੇ। ਵੋ ਜੋ ਲਾਲ ਗੇਹੂੰ ਆਤਾ ਥਾ ਹਮ ਵੋ ਖਾਨੇ ਪੇ ਮਜਬੂਰ ਥੇ। ਔਰ ਏਕ ਸਮੇਂ ਐਸਾ ਥਾ ਜਬ ਹਮਾਰੇ ਪ੍ਰਧਾਨ ਮੰਤਰੀ ਜੀ ਕੋ ਯੇ ਕਹਿਣਾ ਪੜਾ ਥਾ ਕਿ ਖਾਨੇ ਕੀ ਕਮੀ ਹੈ ਤੋ ਏਕ ਦਿਨ ਮਤ ਖਾਓ, व्रत रखो, शास्त्री जी ने कहा था आपको ध्यान रखना। लेकिन ये पंजाब के किसानों की मेहनत थी कि हरित क्रांति लाके देश के अन्न के भंडार भर दिए, गेहूं कनक की कोई कमी नहीं, तब वो हमारी जरूरत थी। लेकिन आज जो आपने कहा क्रॉप पैटर्न अगर हमने नहीं बदला, मैं सरकार को भी कह रहा हूं, सरकार को, केंद्र सरकार को, राज्य सरकार को, यूनिवर्सिटी को, केबीके को, वैज्ञानिकों को, सबको मिलो और किसानों, मैं, हमारे बादल साहब बैठे हैं, राजेंद्र जी भी बैठे हैं, पंजाब यूनिवर्सिटी के साथी भी बैठे हैं, और मैं सचमुच में आप जो काम कर रहे हैं मुझे जो फीलिंग हुई वो ये हुई कि आप मेहनत से, मैं आपसे कह रहा हूं कि जो फीलिंग मेरी है कि आप काफी अच्छा काम कर रहे हैं केबीके के माध्यम से किसानों के लिए। जो यहां बैठ के फीलिंग हुई और किसानों ने बताया तो मुझे अच्छा लगा। और मैं जो यहां आया हूं, मैं

ਸਰਦਾਰ ਮਨਦੀਪ ਸਿੰਘ ਖੱਟੜਾ ਜੀ, ਸਰਦਾਰ ਮਨਦੀਪ ਸਿੰਘ ਖੱਟੜਾ ਸਾਹਿਬ ਜਿਨ੍ਹਾਂ ਨੇ ਕੱਲਰ ਮਾਜਰੀ ਪਟਿਆਲਾ 150 ਗਾਵਾਂ ਦਾ ਡੇਅਰੀ ਫਾਰਮ ਅਤੇ ਫੀਡ ਮਿੱਲ 2007 ਤੋਂ ਸ਼ੁਰੂ ਕਰਕੇ ਹੁਣ ਤੱਕ ਜਾਰੀ ਰੱਖਿਆ ਔਰ 1500 ਤੋਂ 2000 ਕਿਲੋ ਦੁੱਧ ਰੋਜ਼ ਦੇ ਰਹੇ ਨੇ। ਸੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਨਾਲ ਹੋਣ। ਸੋ ਦੋਸਤੋ, ਤੁਹਾਡੇ ਵਿੱਚੋਂ ਇਹ ਕਿਸਾਨ ਸਰਦਾਰ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਅਵਾਰਡ, ਸਰਦਾਰ ਕੁਲਵਿੰਦਰ ਸਿੰਘ ਸਪੁੱਤਰ ਸਰਦਾਰ ਲਾਲ ਸਿੰਘ ਪਟਿਆਲਾ ਜ਼ਿਲ੍ਹਾ ਦੇ ਪਿੰਡ ਮਰਦਾਪੁਰ ਤਹਿਸੀਲ ਰਾਜਪੁਰਾ ਇੱਕ ਬਹੁਤ ਅਗਾਂਹ ਵਧੂ ਕਿਸਾਨ ਹਨ। ਮੈਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਪਟਿਆਲਾ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਦੇ ਇੰਚਾਰਜ ਵੀ ਇਹਨਾਂ ਦੇ ਨਾਲ ਆਉਣ, ਜਿਨ੍ਹਾਂ ਨੇ ਮਿਹਨਤ ਸਦਕਾ ਕੁਲਵਿੰਦਰ ਸਿੰਘ ਇਸ ਮੁਕਾਮ 'ਤੇ ਪਹੁੰਚੇ ਨੇ। ਖੇਤੀ ਵਨ ਸੰਬੰਧਤਾ ਵਿਗਿਆਨਕ ਤਕਨੀਕਾਂ ਦੀ ਸਹੀ ਵਰਤੋਂ, ਕੁਦਰਤੀ ਸੋਮੇ ਅਤੇ ਗਾਂਹ ਵਧੂ ਸੋਚ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਇਹਨਾਂ ਨੂੰ ਇਨਾਮ ਪ੍ਰਦਾਨ ਕੀਤਾ। ਕੁਲਵਿੰਦਰ ਸਿੰਘ ਜੀ, 51,000 ਰੁਪਇਆ ਜਿਹੜਾ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੋਜ ਕਾਰਜਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ, ਮੈਂ ਇੱਥੇ ਦੱਸਣਾ ਚਾਹੁੰਦਾ ਹੈ ਮੁੱਖ ਮੰਤਰੀ ਪੰਜਾਬ ਜੀ ਨੂੰ ਕਿ ਇਹ ਆਪਣੇ ਬੇਟੇ ਦੀ ਯਾਦਗਾਰ ਦੇ ਵਿੱਚ 51,000 ਜ਼ੋਰਦਾਰ ਤਾੜੀਆਂ ਦੇ ਨਾਲ ਪਈ ਅਸੀਂ ਇਹਨਾਂ ਦੀ ਹੌਸਲਾ ਅਫਜਾਈ ਕਰੀਏ। ਪ੍ਰਵਾਸੀ ਭਾਰਤੀ ਪੁਰਸਕਾਰ ਜੋ ਖੇਤੀ ਵਿਭਿੰਨਤਾ ਦੇ ਵਿੱਚ ਵਿਸ਼ੇਸ਼ ਤੌਰ 'ਤੇ ਦਿੰਦੇ ਹਾਂ, ਫਰੀਦਕੋਟ ਵਾਸੀ 34 ਸਾਲਾ ਸਰਦਾਰ ਬਲਧੀਰ ਸਿੰਘ ਭੁੱਲਰ, ਸਪੁੱਤਰ ਸਰਦਾਰ ਬਲਕਰਨ ਸਿੰਘ ਭੁੱਲਰ ਖੇਤੀ ਵਨ ਸੰਬੰਧਤਾ ਦੇ ਵਿੱਚ ਬਹੁਤ ਉੱਚਾ ਕੰਮ ਕਰ ਰਿਹਾ ਹੈ ਔਰ ਮੈਂ ਬੇਨਤੀ ਕਰਦਾ ਫਰੀਦਕੋਟ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕਿ ਉਹ ਵੀ ਇਹਨਾਂ ਦੇ ਨਾਲ ਆਉਣ। ਅੱਜ PAU ਦੇ ਕਿਸਾਨ ਮੇਲੇ ਮੌਕੇ ਖੇਤੀ ਵਿਭਿੰਨਤਾ ਨੂੰ ਸਮਰਪਿਤ ਮਿਹਨਤੀ ਕਿਸਾਨ ਬਲਧੀਰ ਸਿੰਘ ਭੁੱਲਰ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਪ੍ਰਦਾਨ ਕਰਦਿਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰਦਾਣਾ ਨੂੰ ਅਥਾਹ ਪ੍ਰਸੰਨਤਾ ਹੋ ਰਹੀ ਹੈ। ਪ੍ਰਵਾਸੀ ਭਾਰਤੀ ਪੁਰਸਕਾਰ ਸਰਦਾਰ ਗੁਰਦਿਆਲ ਸਿੰਘ ਸੁਪੁੱਤਰ ਸਰਦਾਰ ਆਨੰਦ ਸਿੰਘ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਾਨੂੰਵਾਨ ਪਿੰਡ ਸੱਲੋਪੁਰ ਜਿਨ੍ਹਾਂ ਨੇ ਇੱਕ ਬਹੁਤ ਕ੍ਰਿਸ਼ੀ ਵਿਗਿਆਨ ਕੇਂਦਰਾ ਗੁਰਦਾਸਪੁਰ ਤੋਂ ਸਿਖਲਾਈ ਲੈ ਕੇ ਇਸ ਮੁਕਾਮ 'ਤੇ ਪਹੁੰਚੇ ਨੇ ਔਰ ਦੇਖੋ 40 ਕਿੱਲੇ ਦੀ ਖੇਤੀ ਔਰ ਜਿਹਦੇ ਵਿੱਚ ਹਲਦੀ ਲਾ ਕੇ ਉਹਨੂੰ ਪ੍ਰੋਸੈਸਿੰਗ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਹੁਤ ਨਾਮ ਨਾ ਖੱਟਿਆ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਥਾਹ ਖੁਸ਼ੀ ਹੋ ਰਹੀ ਹੈ। ਸਰਦਾਰ ਗੁਰਮੀਤ ਸਿੰਘ ਸਪੁੱਤਰ ਜੋਗਿੰਦਰ ਰਾਮ ਪਿੰਡ ਖੇੜਾ ਕੋਟਲੀ ਹੁਸ਼ਿਆਰਪੁਰ, ਸੋ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੂੰ ਬੇਨਤੀ ਆ ਕਿ ਉਹ ਵੀ ਮੰਚ 'ਤੇ ਨਾਲ ਆਉਣ, ਜਿਨ੍ਹਾਂ ਨੇ ਵੱਖ ਵੱਖ ਸਥਾਵਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਲੱਬਾਂ ਉਹਨਾਂ ਦੇ ਨਾਲ ਜੁੜ ਕੇ ਇਸ ਮੁਕਾਮ 'ਤੇ ਪਹੁੰਚੇ ਨੇ। ਸੋ ਦੋਸਤੋ, ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਇੱਕ ਏਕੜ ਦੇ ਵਿੱਚੋਂ 90,000 ਰੁਪਈਆ ਨਹੀਂ, ਇਹਨਾਂ ਨੇ 2,00,000 ਰੁਪਈਆ ਇੱਕ ਏਕੜ 'ਚੋਂ ਕਮਾਇਆ, ਤੁਹਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਨੇ ਔਰ ਇਹਨਾਂ ਵਰਗੇ ਬਣੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਥਾ ਪ੍ਰਸੰਨਤਾ ਹੋ ਰਹੀ ਹੈ। ਸਰਦਾਰ ਜੋਬਨਜੀਤ ਸਿੰਘ ਸਪੁੱਤਰ ਸਰਦਾਰ ਗਰਜਨ ਸਿੰਘ ਪਿੰਡ ਮਾਲਾਖੇੜੀ ਜ਼ਿਲ੍ਹਾ ਅੰਮ੍ਰਿਤਸਰ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਬੇਨਤੀ ਆ ਵਿਕਰਮਜੀਤ ਜੀ ਨੂੰ ਕਿ ਉਹ ਵੀ ਮੰਚ 'ਤੇ ਆ ਜਾਣ। ਸਰਦਾਰ ਸਰਜੀਤ ਸਿੰਘ ਢਿੱਲੋਂ ਪੁਰਸਕਾਰ ਜੋਬਨਦੀਪ ਸਿੰਘ ਸਪੁੱਤਰ ਸਰਦਾਰ ਗੱਜਣ ਸਿੰਘ ਪਿੰਡ ਮਾਲਾਖੇੜੀ ਜ਼ਿਲ੍ਹਾ ਅੰਮ੍ਰਿਤਸਰ, 32 ਸਾਲਾ ਨੌਜਵਾਨ ਜਿਸ ਨੇ BTECH ਕੀਤੀ ਹੋਈ ਹੈ ਔਰ ਕ੍ਰਿਸ਼ੀ ਵਿਗਿਆਨ ਤੋਂ ਟ੍ਰੇਨਿੰਗ ਲੈ ਕੇ ਇਸ ਮੁਕਾਮ ਤੱਕ ਪਹੁੰਚਾ ਹੋਇਆ, ਕੁਦਰਤੀ ਰਿਸੋਰਸਾਂ ਦੀ ਸਾਂਭ ਸੰਭਾਲ ਨੂੰ ਕਰਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਥਾਹ ਖੁਸ਼ੀ ਹੋ ਰਹੀ ਆ। ਸਰਦਾਰ ਮਨਪ੍ਰੀਤ ਸਿੰਘ ਸਪੁੱਤਰ ਸਰਦਾਰ ਮਹਿੰਦਰ ਸਿੰਘ ਪਿੰਡ ਰਹਿਮੇ ਕੇ ਉਤਾੜ ਬਲਾਕ ਮਮਦੋਤ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ, ਜਿਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਸਿਖਲਾਈ ਲੈ ਕੇ ਇਸ ਮੁਕਾਮ 'ਤੇ ਪਹੁੰਚੇ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਅਥਾਹ ਖੁਸ਼ੀ ਹੋ ਰਹੀ ਹੈ। ਸੋ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਬਾਬੂ ਸਿੰਘ ਬਰਾੜ ਬੈਸਟ ਸੱਪੜ ਅਵਾਰਡ ਵੀ ਦਿੰਦੇ ਹਾਂ ਪਿੰਡ ਮੋਹੀ ਕਲਾਂ ਰਾਜਪੁਰਾ ਬਲਾਕ ਜ਼ਿਲ੍ਹਾ ਪਟਿਆਲਾ ਦੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਰਦੇ ਹੋਏ ਇਸ ਮੁਕਾਮ 'ਤੇ ਪਹੁੰਚੇ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸੇ ਤਰ੍ਹਾਂ ਹੀ

0: ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, TRM 864 ਕਿਲੋਹਰਟਜ਼, FM ਬੈਂਡ 100.8 ਮੈਗਾਹਰਟਜ਼, ਫਾਜ਼ਿਲਕਾ FM ਬੈਂਡ 100.9 ਮੈਗਾਹਰਟਜ਼ ਕਸੌਲੀ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ 7:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਜਨ ਸੇਵਾ ਸੇ ਦੇਸ਼ ਸੇਵਾ ਤੇ ਅਧਾਰਿਤ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਹੁਣਾਂ ਵੱਲੋਂ ਗਾਈ ਗਈ ਇਹ ਗਜ਼ਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ 8 ਵੱਜ ਰਹੇ ਨੇ ਅਤੇ ਲਓ ਹੁਣ ਵਿਹਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਦੋਸਤੋ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਮਾਗਦਾਮਾ ਨਮਸਕਾਰ ਕਹਿਣਾ ਵਾ, ਤਹਿ ਦਿਲੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜ਼ਿੰਦਗੀ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਪ੍ਰੋਗਰਾਮ ਜ਼ਿੰਦਗੀ ਹਸੀਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਸੁਣਾਂਗੇ, ਕਿਉਂਕਿ ਗੱਲ ਅਸੀਂ ਜ਼ਿੰਦਗੀ ਹਸੀਨ ਦੀ ਕਰਨੀ ਹੈ। ਜ਼ਿੰਦਗੀ ਦੀਆਂ ਉਤਾਰ ਚੜਾਵ ਜਿਹੜੇ ਆਉਂਦੇ ਨੇ ਉਹਨਾਂ ਦੀਆਂ ਗੱਲਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਜੋ ਤੁਹਾਡੇ ਕੰਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਤੇ ਸਭ ਤੋਂ ਪਹਿਲਾਂ ਤਾਂ ਇਹ ਮੰਨ ਲਓ ਕਿ ਜ਼ਿੰਦਗੀ ਹਸੀਨ ਹੈ। ਮੁਸਕਰਾ ਦਿਓ ਇੱਕ ਵਾਰ, ਕਿਉਂਕਿ ਜੇ ਅਸੀਂ ਮੁਸਕਰਾਵਾਂਗੇ ਨਹੀਂ ਤਾਂ ਜ਼ਿੰਦਗੀ ਹਸੀਨ ਕਿਵੇਂ ਹੋਏਗੀ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੀ। ਦੋਸਤੋ, ਜ਼ਿੰਦਗੀ ਸੱਚਮੁੱਚ ਬਹੁਤ ਹਸੀਨ ਹੈ, ਬਸ ਕਈ ਵਾਰ ਅਸੀਂ ਇਸਦੀ ਖੂਬਸੂਰਤੀ ਨੂੰ ਦੇਖਣ ਦੀ ਬਜਾਏ ਇਹਦੀਆਂ ਮੁਸ਼ਕਿਲਾਂ ਵੱਲ ਨੂੰ ਧਿਆਨ ਦੇ ਦਿੰਦੇ ਹਾਂ। ਕਦੇ ਪੈਸੇ ਦੀ ਚਿੰਤਾ, ਕਦੇ ਕੰਮ ਦੀ ਚਿੰਤਾ, ਕਦੇ ਰਿਸ਼ਤਿਆਂ ਦੀ ਚਿੰਤਾ, ਤੇ ਕਈ ਵਾਰੀ ਤਾਂ ਇੱਦਾਂ ਦੀ ਚਿੰਤਾ ਹੁੰਦੀ ਹੈ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਬੌਸ ਕੀ ਕਹਿ ਰਿਹਾ। ਜਿੱਥੇ ਅਸੀਂ ਕੰਮ ਕਰ ਰਹੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ

ਸ਼ੂਨੇਕਰ। ਸੋ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਡੂੰਘਾ ਜਿਹਾ ਸਾਹ ਲਓ ਅਤੇ ਆਪਣੇ ਆਪ ਨੂੰ ਕਹੋ ਕਿ ਸਭ ਕੁਛ ਚੰਗਾ, ਜ਼ਿੰਦਗੀ ਹਸੀਨ ਹੈ। ਅਤੇ ਆਓ ਫਿਰ ਹੁਣ ਤੋਂ ਪੂਰੇ 30 ਮਿੰਟ ਬਾਅਦ ਤੱਕ ਅਸੀਂ ਆਨੰਦ ਮਾਣਾਂਗੇ ਇਸ ਪ੍ਰੋਗਰਾਮ ਦਾ। ਅਤੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਜਿਹਾ ਪ੍ਰੋਗਰਾਮ ਦੀ ਸ਼ੁਰੂਆਤ ਸੋਹਣੇ ਜਿਹੇ ਗੀਤ ਦੇ ਨਾਲ ਹੋ ਗਈ ਆ। ਸਕਾਰਾਤਮਕ ਸੋਚ ਦੇ ਨਾਲ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤੇ ਉਹਦਾ ਨਤੀਜਾ ਵੀ ਸਕਾਰਾਤਮਕ ਹੀ ਹੁੰਦਾ, ਪੋਜ਼ਿਟਿਵ ਹੁੰਦਾ। ਸੋ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੁਹਾਡੇ ਸਾਹਮਣੇ ਪੇਸ਼ ਹੋ ਗਿਆ। ਨਾਮ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਅਸੀਂ ਗੱਲਾਂ ਇੱਥੇ ਪੋਜ਼ਿਟਿਵ ਕਰਨੀਆਂ, ਸਕਾਰਾਤਮਕ ਕਰਨੀਆਂ, ਚੰਗੀਆਂ ਗੱਲਾਂ ਕਰਨੀਆਂ, ਤਾਂ ਜੋ ਜਿਹੜੀਆਂ ਅਸੀਂ ਗੱਲਾਂ ਕਰੀਏ, ਜਿਹੜੀਆਂ ਗੱਲਾਂ ਉੱਤੇ ਅਸੀਂ ਅਮਲ ਕਰਨਾ, ਆਪਣੀ ਜ਼ਿੰਦਗੀ 'ਚ ਲਿਆਉਣੀਆਂ, ਉਹਦੇ ਬਾਰੇ ਗੱਲਬਾਤ ਹੋਵੇ। ਸੋ ਦੋਸਤੋ, ਹੁਣ ਗੱਲ ਕਰਦੇ ਹਾਂ ਅੱਜ ਨੂੰ ਜਿਉਣ ਦੀ। ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹੁੰਦੇ ਹਾਂ। ਆਪਣੇ ਆਪ ਨੂੰ ਪੁੱਛੋ, ਤੁਸੀਂ ਵੀ ਜ਼ਰੂਰ ਕਿਸੇ ਨਾ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹੋ। ਕੋਈ ਕਹਿੰਦਾ ਹੋਵੇਗਾ ਜਦੋਂ ਨੌਕਰੀ ਲੱਗ ਜਾਵੇਗੀ ਫਿਰ ਖੁਸ਼ੀ ਹੋਵੇਗੀ। ਕੋਈ ਕਹਿੰਦਾ ਹੈ ਕਿ ਜੇ ਮੇਰਾ ਘਰ ਬਣ ਜਾਏਗਾ ਤਾਂ ਹੋਰ ਖੁਸ਼ੀ ਹੋਏਗੀ, ਫਿਰ ਮੈਂ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਕੋਈ ਕਹਿੰਦਾ ਹੋਵੇਗਾ ਕਿ ਮੇਰੇ ਕੋਲ ਪੈਸਾ ਹੋਵੇਗਾ ਤਾਂ ਮੇਰੀ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਹੋਵੇਗਾ। ਦੋਸਤੋ, ਅਸੀਂ ਇੰਨੇ ਸਾਰੀਆਂ ਉਮੀਦਾਂ ਤਾਂ ਲਾ ਕੇ ਬਹਿ ਗਏ ਹਾਂ, ਪਰ ਸਵਾਲ ਇਹ ਹੈ ਕਿ ਆਊਗਾ ਕਦੋਂ? ਜੇ ਇੱਦਾਂ ਹੋਏਗਾ, ਉਹ ਚੀਜ਼ ਹੋਏਗੀ ਕਦੋਂ? ਇਹ ਤਾਂ ਸਾਨੂੰ ਪਤਾ ਨਹੀਂ ਨਾ। ਪਤਾ ਨਹੀਂ ਆਉਣਾ ਵੀ ਹੈ ਕਿ ਨਹੀਂ ਹੈ, ਜਾਂ ਜੋ ਆਪਾਂ ਸੋਚਿਆ ਉਹ ਹੋਣਾ ਵੀ ਹੈ ਕਿ ਨਹੀਂ ਹੈ। ਮੈਂ ਮੰਨਦਾ ਵਾਂ ਕਿ ਜੋ ਅਸੀਂ ਟੀਚਾ ਮਿਚ ਲੈਂਦੇ ਹਾਂ ਉਹ ਆਉਂਦਾ ਜ਼ਰੂਰ ਹੈ, ਹੁਣ ਨਹੀਂ ਭਾਵੇਂ ਕੱਲ੍ਹ, ਪਰ ਆਪਾਂ ਇਹ ਚੀਜ਼ ਸੋਚ ਸੋਚ ਕੇ ਆਪਣਾ ਅੱਜ ਹੀ ਕਿਉਂ ਖਰਾਬ ਕਰ ਰਹੇ ਹਾਂ? ਜ਼ਿੰਦਗੀ ਹਮੇਸ਼ਾ ਅਗਲੇ ਪਲ ਵਿੱਚ ਦੌੜਦੀ ਰਹਿੰਦੀ ਹੈ, ਪਤਾ ਨਹੀਂ ਕਦੋਂ ਕੀ ਹੋ ਜਾਵੇ। ਇਸ ਲਈ ਕਦੇ ਕਦੇ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੀ ਹੈ ਕਿ ਅੱਜ ਵੀ ਮੇਰੇ ਕੋਲ ਕੁਝ ਅਜਿਹਾ ਹੈ ਜਿਸ ਲਈ ਮੈਂ ਸ਼ੁਕਰਗੁਜ਼ਾਰ ਹੋ ਸਕਦਾ ਹਾਂ। ਤੁਸੀਂ ਛੋਟੀ ਛੋਟੀ ਚੀਜ਼ਾਂ ਵੱਲ ਨੂੰ ਫੋਕਸ ਕਰ ਸਕਦੇ ਹੋ, ਧਿਆਨ ਦੇ ਸਕਦੇ ਹੋ, ਜਿਵੇਂ ਕਿ ਚਾਹ, ਮਾਂ ਦੀ ਆਵਾਜ਼, ਪਿਓ ਦੀਆਂ ਦੁਆਵਾਂ, ਦੋਸਤ ਦਾ ਇੱਕ ਫੋਨ, ਸ਼ਾਮ ਨੂੰ ਬਹਿ ਕੇ ਮੈਂ ਦੋਸਤਾਂ ਨਾਲ ਤੁਸੀਂ ਸੂਪ ਹੀ ਪੀ ਲਓ, ਤੁਹਾਨੂੰ ਆਨੰਦ ਆਏਗਾ। ਸਾਰੀਆਂ ਗੱਲਾਂ ਛੱਡੋ, ਖਾਓ ਪੀਓ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਛੱਡ ਕੇ ਕਿਸੇ ਆਪਣੇ ਦੀ ਮੁਸਕਰਾਹਟ ਤੁਸੀਂ ਜਦੋਂ ਦੇਖ ਲੈਂਦੇ ਹੋ ਨਾ, ਤੁਹਾਨੂੰ ਆਨੰਦ ਮਿਲੇਗਾ। ਪਰ ਗੱਲ ਹੈ ਕਿ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸੱਚੀ ਛੋਟੀਆਂ ਸਮਝ ਲਿਆ ਕਿ ਇਹਨਾਂ ਨੂੰ ਅਹਿਮੀਅਤ ਦਿੰਦੇ ਵੀ ਹੋ ਤੁਸੀਂ। ਸੋ ਦੋਸਤੋ, ਇਹ ਛੋਟੀਆਂ ਚੀਜ਼ਾਂ ਹੀ ਤਾਂ ਜ਼ਿੰਦਗੀ ਨੂੰ ਵੱਡਾ ਬਣਾਉਂਦੀਆਂ ਨੇ। ਇੱਕ ਛੋਟੀ ਜਿਹੀ ਗੱਲ ਮੈਨੂੰ ਯਾਦ ਆਈ ਹੈ, ਤੁਸੀਂ ਵੀ ਯਾਦ ਰੱਖਿਓ ਇਹ ਗੱਲ, ਖੁਸ਼ੀ ਹਮੇਸ਼ਾ ਵੱਡੀਆਂ ਪ੍ਰਾਪਤੀਆਂ ਨਾਲ ਨਹੀਂ ਹੁੰਦੀ, ਕਈ ਵਾਰ ਖੁਸ਼ੀ ਇੱਕ ਛੋਟੀ ਜਿਹੀ ਮੁਸਕਰਾਹਟ ਵਿੱਚ ਹੀ ਮਿਲ ਜਾਂਦੀ ਹੈ। ਸੋ ਦੋਸਤੋ, ਜ਼ਿੰਦਗੀ ਅਸੀਂ ਨਾ ਪ੍ਰੋਗਰਾਮ ਚੱਲ ਰਿਹਾ ਔਰ ਅਸੀਂ ਗੱਲਾਂ ਬਾਤਾਂ ਤਾਂ ਕਰਨੀਆਂ ਹੀ ਹੈ, ਅਤੇ ਨਾਲ ਦੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਤਾਂ

ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਅੱਜ ਨੂੰ ਦਿੱਲੀ ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਚ ਕੀਤਾ ਗਿਆ ਸੈੱਟ ਸਾਹ ਦੀ ਸਪਲਾਈ 2027-28 ਤੇ 2028-29 ਦਰਮਿਆਨ ਕੀਤੀ ਜਾਵੇਗੀ। ਸੈੱਟ ਸਾਹ ਇੱਕ ਹਵਾ ਤੋਂ ਜ਼ਮੀਨ ਤੇ ਮਾਰ ਕਰਨ ਵਾਲਾ ਸਟੀਕ ਨਿਰਦੇਸ਼ਿਤ ਗਾਈਡ ਬੰਬ ਹੈ। ਇਸ ਨੂੰ ਜੈਗੁਆਰ, ਹਾਕ ਤੇ ਸੁਖੋਈ PMK ਵਰਗੇ ਜਹਾਜ਼ਾਂ ਤੋਂ ਦਾਗਿਆ ਜਾ ਸਕਦਾ ਹੈ। ਇਹ ਲੰਮੀ ਦੂਰੀ ਤੋਂ ਦੁਸ਼ਮਣ ਦੇ ਹਵਾਈ ਅੱਡਿਆਂ ਨੂੰ ਬੇਅਸਰ ਕਰਨ ਦੇ ਸਮਰੱਥ ਹੈ। ਇਸ ਪ੍ਰਣਾਲੀ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਤੇ ਵਿਕਸਿਤ ਕੀਤਾ ਗਿਆ। ਇਸ ਵਿੱਚ 60% ਸਵਦੇਸ਼ੀ ਸਮੱਗਰੀ ਹੋਵੇਗੀ। ਸ਼ੁਰੂਆਤੀ ਮਾਪ ਯੂਨਿਟ ਤੇ ਟ੍ਰਿਮ ਸਟੋਰ ਕਰੀਅਰ ਵਰਗੀਆਂ ਉਪ ਪ੍ਰਣਾਲੀਆਂ ਨੂੰ ਵੀ ਸਵਦੇਸ਼ੀ ਤੌਰ ਤੇ ਬਣਾਇਆ ਜਾਵੇਗਾ। ਇਹ ਰੱਖਿਆ ਖੇਤਰ ਚ ਆਤਮ ਨਿਰਭਰਤਾ ਨੂੰ ਹੋਰ ਉਤਸ਼ਾਹਿਤ ਕਰੇਗਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਵਾਈ ਸੈਨਾ ਚ ਸੈਟਸਾਂ ਨੂੰ ਸ਼ਾਮਲ ਕਰਨ ਨਾਲ ਇਸ ਦੀਆਂ ਸੰਚਾਲਨ ਸਮਰੱਥਾਵਾਂ ਚ ਵਾਧਾ ਹੋਵੇਗਾ। ਇਹ ਹਵਾਈ ਸੈਨਾ ਨੂੰ ਆਪਣੇ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਤੇ ਦੇਸ਼ ਦੀ ਰੱਖਿਆ ਤਿਆਰੀ ਨੂੰ ਮਜ਼ਬੂਤ ਕਰਨ ਦੇ ਸਮਰੱਥ ਬਣਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਬ੍ਰਹਮ ਕੁਮਾਰੀਆਂ ਦੇ ਗਲੋਬਲ ਸਪਿਰਚੁਅਲ ਪੈਲੇਸ ਰਿਟਰੀਟ ਸੈਂਟਰ ਦਾ ਉਦਘਾਟਨ ਕੀਤਾ। ਇਸ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਵਿਸ਼ਵ ਨਵੀਨੀਕਰਨ ਲਈ ਅਧਿਆਤਮਿਕ ਜਾਗਰੂਕਤਾ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਵਿਕਸਿਤ ਭਾਰਤ ਲਈ ਯੁਵਾ ਰਾਸ਼ਟਰ ਨਿਰਮਾਣ ਵਾਸਤੇ ਅੰਦਰੂਨੀ ਸ਼ਕਤੀ ਨੂੰ ਜਾਗਰੂਕ ਕਰਨ ਮੁਹਿੰਮ ਦੀ ਵਰਚੁਅਲ ਮਾਧਿਅਮ ਨਾਲ ਸ਼ੁਰੂਆਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇਮਾਨਦਾਰੀ, ਜ਼ਿੰਮੇਦਾਰੀ, ਦਇਆ, ਸਹਿ ਹੋਣ ਤੇ ਦੇਸ਼ ਭਗਤੀ ਤੋਂ ਪ੍ਰੇਰਿਤ ਇੱਕ ਯੁਵਾ ਸ਼ਕਤੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆਂ ਨੂੰ ਯੋਗ, ਧਿਆਨ, ਅਹਿੰਸਾ, ਦਇਆ ਤੇ ਵਸੁਧੈਵ ਕੁਟੁੰਬਕਮ ਵਰਗੇ ਆਦਰਸ਼ ਦਿੱਤੇ ਨੇ।
1: ਸ਼ਾਂਤੀਪੂਰਨ ਔਰ ਜ਼ਿੰਮੇਦਾਰ ਬਣਾਉਣਾ ਹਮ ਸਭ ਕੀ ਜ਼ਿੰਮੇਵਾਰੀ ਹੈ। ਐਸੇ ਜੋ ਤਿਆਰ ਕਰਨਾ ਹੈ ਜੋ ਗਿਆਨ, ਟੈਕਨੀਕ ਔਰ ਕੌਸ਼ਲ ਸੇ ਜੋ ਸਾਥੀ ਆਤਮ ਵਿਸ਼ਵਾਸ, ਆਤਮ ਅਨੁਸ਼ਾਸਨ, ਸਕਾਰਾਤਮਕ ਸੋਚ, ਸੰਵੇਦਨਸ਼ੀਲਤਾ ਔਰ ਨੈਤਿਕ ਮੁੱਲ ਸੇ ਵੀ ਪਰਿਪੂਰਨ।
0: ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ UAE ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਤੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਏਲ ਬੈਰੋਟ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਭਾਰਤ UAE ਫਰਾਂਸ ਤ੍ਰੈਤੀਰੀ ਮੀਟਿੰਗ ਚ ਹਿੱਸਾ ਲਿਆ। ਉਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ, ਪੁਲਾੜ, ਸਿਹਤ ਵਿਗਿਆਨ, ਊਰਜਾ ਤੇ ਸਭਿਆਚਾਰ ਵਿੱਚ ਸਹਿਯੋਗ ਤੇ ਚਰਚਾ ਕੀਤੀ। ਤਿੰਨਾਂ ਮੰਤਰੀਆਂ ਨੇ ਪੁਲਾੜ, ਊਰਜਾ, ਆਰਟੀਫਿਸ਼ਲ ਇੰਟੈਲੀਜੈਂਸ ਤੇ ਸਭਿਆਚਾਰਕ ਅਤੇ ਵਿਰਸੇ ਸਮੇਤ ਆਪਸੀ ਹਿੱਤ ਦੇ ਸਹਿਮਤ ਖੇਤਰਾਂ ਚ ਤਿੰਨਪੱਖੀ ਸਹਿਯੋਗ ਚ ਪ੍ਰਗਤੀ ਦੀ ਸਮੀਖਿਆ ਵੀ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ ਤੇ ਚਰਚਾ ਕੀਤੀ। ਤਿੰਨਾਂ ਮੰਤਰੀਆਂ ਨੇ ਆਪਸੀ ਹਿੱਤ ਦੇ ਖੇਤਰਾਂ ਚ ਤਿੰਨਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਵਿਸਥਾਰ ਕਰਨ ਅਤੇ ਭਾਰਤ, ਫਰਾਂਸ ਤੇ UAE ਦਰਮਿਆਨ ਮੌਜੂਦ ਮਜ਼ਬੂਤ ਤੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ OIC ਦੇ ਅਖੌਤੀ ਜੰਮੂ ਕਸ਼ਮੀਰ ਸੰਪਰਕ ਸਮੂਹ ਦੇ ਸਾਂਝੇ ਐਲਾਨਨਾਮੇ ਚ ਭਾਰਤ ਖਿਲਾਫ਼ ਕੀਤੀਆਂ ਗਈਆਂ ਬੇਬੁਨਿਆਦ ਅਤੇ ਤੱਥਾਂ ਤੋਂ ਗਲਤ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ OIC ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਮੰਤਰਾਲੇ ਨੇ ਸਪਸ਼ਟ ਕੀਤੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਦਾ ਪੂਰਾ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਤੇ ਵਾਰ ਵਾਰ ਰਾਜਨੀਤਿਕ ਤੌਰ ਤੇ ਪ੍ਰੇਰਿਤ ਪ੍ਰਚਾਰ ਇਸ ਹਕੀਕਤ ਨੂੰ ਨਹੀਂ ਬਦਲ ਸਕਦਾ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਅਜਿਹੇ ਪ੍ਰੇਰਿਤ ਬਿਆਨਾਂ ਦਾ ਵਾਰ ਵਾਰ ਸਮਰਥਨ OIC ਦੀ ਭਰੋਸੇਯੋਗਤਾ ਬਾਰੇ ਗੰਭੀਰ ਸਵਾਲ ਖੜੇ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਕਿ ਪਾਕਿਸਤਾਨ ਨੂੰ ਮਨਘੜਤ ਅਤੇ ਪ੍ਰੇਰਿਤ ਪ੍ਰਚਾਰ ਫੈਲਾਉਣ ਲਈ ਇਕ ਮੰਚ ਪ੍ਰਦਾਨ ਕਰਨ ਦੀ ਬਜਾਏ OIC ਲਈ ਪਾਕਿਸਤਾਨ ਨੂੰ ਆਤਮ ਨਿਰੀਖਣ ਕਰਨ ਦੀ ਸਲਾਹ ਦੇਣਾ ਬਿਹਤਰ ਹੋਏਗਾ। ਮੰਤਰਾਲੇ ਨੇ ਕਿਹੈ ਕਿ ਦਹਿਸ਼ਤਗਰਦੀ ਦਾ ਸਮਰਥਨ ਤੇ ਪ੍ਰਯੋਜਿਤ ਕਰਨ ਦਾ ਪਾਕਿਸਤਾਨ ਦਾ ਇਤਿਹਾਸ ਦੁਨੀਆਂ ਨੂੰ ਪਤਾ ਹੈ ਤੇ ਇਸ ਲਈ ਉਸ ਨੂੰ ਆਪਣੇ ਨਿਯੰਤਰਣ ਵਾਲੇ ਖੇਤਰਾਂ ਤੋਂ ਲਗਾਤਾਰ ਪੈਦਾ ਹੋਣ ਵਾਲੀ ਦਹਿਸ਼ਤਗਰਦੀ ਦੇ ਖਤਰੇ ਨੂੰ ਰੋਕਣਾ ਚਾਹੀਦਾ ਹੈ। ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਚ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ। ਜ਼ਬਰਦਸਤੀ ਗੁੰਮਸ਼ੁਦਗੀ ਦੇ ਮਾਮਲੇ ਕਥਿਤ ਤੌਰ ਤੇ ਵੱਧ ਰਹੇ ਨੇ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਸੁਰੱਖਿਆ ਬਲਾਂ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ। ਇਸ ਹਫ਼ਤੇ ਦੇ ਸ਼ੁਰੂ ਵਿਚ ਰਾਵਲਕੋਟ ਵਿਚ ਦੋ ਵੱਖ ਵੱਖ ਘਟਨਾਵਾਂ ਵਾਪਰੀਆਂ ਜਿਸ ਵਿਚ ਦੋ ਮੋਟਰਸਾਈਕਲ ਸਵਾਰਾਂ ਨੂੰ ਕਥਿਤ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਕੇਂਦਰੀ ਅਮਲਾ ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹੈ ਕਿ ਅਮਲਾ ਤੇ ਸਿਖਲਾਈ ਵਿਭਾਗ ਨੇ ਪਿਛਲੇ 12 ਸਾਲਾਂ ਚ 23,000 ਤੋਂ ਵੱਧ ਤਰੱਕੀਆਂ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਇਹ ਜਾਣਕਾਰੀ ਅੱਜ ਕੇਂਦਰੀ ਸਕੱਤਰੇਤ ਸਮੂਹ ਸੀ ਕਰਮਚਾਰੀ ਸੰਘ ਦੇ ਇਕ ਵਫਦ ਨਾਲ ਮੁਲਾਕਾਤ ਦੌਰਾਨ ਦਿੱਤੀ। ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਲਈ ਕੰਮ ਕਰਨ ਵਾਲਾ ਇਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਵਾਸਤੇ ਵਚਨਬੱਧ ਹੈ ਤਾਂ ਜੋ ਉਹ ਪ੍ਰੇਰਿਤ ਰਹਿਣ ਤੇ ਆਪਣੀਆਂ ਡਿਊਟੀਆਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ। ਉਨ੍ਹਾਂ ਕਿਹਾ ਕਿ ਸੇਵਾ ਤੇ ਕੇਡਰ ਨਾਲ ਸਬੰਧਤ ਮਾਮਲਿਆਂ ਉਤੇ ਕਰਮਚਾਰੀਆਂ ਦੇ ਸੁਝਾਅ ਬਹੁਤ ਮਹੱਤਵਪੂਰਨ

0: ਨੇ ਤੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਜਾਣੇ ਚਾਹੀਦੇ ਨੇ। ਇਸ ਮੌਕੇ ਕਰਮਚਾਰੀਆਂ ਨੇ ਮੰਤਰੀ ਨਾਲ ਉਹਨਾਂ ਨਾਲ ਜੁੜਨ ਤੇ ਉਹਨਾਂ ਦੇ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਚ ਆਸਟ੍ਰੇਲੀਆ ਦੇ ਜਲਵਾਯੂ ਪਰਿਵਰਤਨ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਮੁਲਾਕਾਤ ਕੀਤੀ। ਸ੍ਰੀ ਬੋਵੇਨ ਇਸ ਸਾਲ 9 ਤੋਂ 20 ਨਵੰਬਰ ਤੱਕ ਤੁਰਕੀ ਚ ਹੋਣ ਵਾਲੇ COP31 ਲਈ ਗੱਲਬਾਤ ਦੇ ਚੇਅਰਮੈਨ ਵੀ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਫਿਜੀ ਚ ਆਉਣ ਵਾਲੇ ਪ੍ਰੀ ਕੋਪ ਤੇ ਤੁਰਕੀ ਚ COP31 ਨਾਲ ਸਬੰਧਤ ਮੁੱਖ ਮੁੱਦਿਆਂ ਤੇ ਚਰਚਾ ਕੀਤੀ। ਸ੍ਰੀ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਭਾਰਤ ਦੇ ਆਸਵੰਦ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਜੋ 26 ਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾ ਰਹੀ ਹੈ, ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਦੀ ਰਾਖੀ ਲਈ ਸਰਗਰਮ ਕਦਮ ਚੁੱਕੇ ਨੇ। ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਦੀਆਂ ਅਸਲ ਬੈਂਕਿੰਗ ਜ਼ਰੂਰਤਾਂ ਲੰਮੇ ਸਮੇਂ ਲਈ ਪ੍ਰਭਾਵਿਤ ਨਾ ਹੋਣ, ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਪੇਂਡੂ ਬੈਂਕ ਤੇ ਉਹਨਾਂ ਦੇ ATM ਐਤਵਾਰ 27 ਸਤੰਬਰ ਨੂੰ ਆਮ ਤੌਰ ਤੇ ਖੁੱਲ੍ਹੇ ਕੰਮ ਕਰਨਗੇ। ਸਰਕਾਰ ਤੇ ਬੈਂਕ ਪ੍ਰਬੰਧਨ ਨੇ ਜਥੇਬੰਦੀਆਂ ਨੂੰ ਤਜਵੀਜ਼ਸ਼ੁਦਾ ਹੜਤਾਲ ਨੂੰ ਮੁਲਤਵੀ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਇਹ ਯਕੀਨੀ ਬਣਾਉਣ ਲਈ ਵੀ ਉਪਾਅ ਕੀਤੇ ਨੇ ਕਿ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੂਬੇ ਭਰ ਵਿਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਸੀਨੀਅਰ ਬੀਜੇਪੀ ਆਗੂ ਅਨੁਰਾਗ ਸਿੰਘ ਠਾਕੁਰ ਅੱਜ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕਰਨ ਤੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਦੇ ਨਾਲ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਸਮੇਤ ਪੰਜਾਬ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ਸ੍ਰੀ ਠਾਕੁਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਨੂੰ ਇਕੱਠਿਆਂ ਹੋਣਾ ਪਵੇਗਾ।
1: ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਨਸ਼ਾ ਮੁਕਤ ਪੰਜਾਬ ਕਰਨ ਲਈ ਹੋਈ ਹੈ, ਇਹ ਤਾਂ ਕੋਈ ਦੋ ਰਾਏ ਨਹੀਂ। ਦੂਜਾ, ਇੱਥੇ ਗੈਂਗਸਟਰ ਦੀ ਗੈਂਗ ਵਾਰ ਤੇ ਫਿਰੋਤੀ ਇਹ ਬਹੁਤ ਵੱਧ ਗਈ। ਤੀਸਰਾ, ਇੱਥੇ ਭ੍ਰਿਸ਼ਟਾਚਾਰ ਵੀ ਬਹੁਤ ਵੱਧ ਗਿਆ। ਚੌਥਾ, ਇੱਥੇ ਜਿਹੜੇ ਜਨਤਾ ਨੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਗਏ। ਪੰਜਵਾਂ, ਪੰਜਾਬ ਨੂੰ ਨਸ਼ਿਆਂ ਦੇ ਨਾਲ ਨਾਲ ਕਰਜ਼ੇ ਚ ਵੀ ਡੁਬੋਤਾ ਹੈ। ਛੇਵਾਂ, ਕਵਾਂ ਤਾਂ ਕਿਸਾਨਾਂ ਨੂੰ ਕਿਹਾ ਸੀ ਕੇਂਦਰ ਦੇਵੇ ਨਾ ਦੇਵੇ ਬਾਕੀ ਸਾਰੀਆਂ ਫਸਲਾਂ ਤੇ ਪੰਜਾਬ MSP ਦੇਗਾ। ਕੇਂਦਰ ਨੇ ਤਾਂ MSP ਦਿੱਤਾ, ਪੰਜਾਬ ਦੀ ਸਰਕਾਰ ਨੇ ਨਹੀਂ ਦਿੱਤਾ। ਭਾਰਤੀ ਜਨਤਾ ਪਾਰਟੀ ਜੋ ਵੀ ਨਿਰਣੇ ਕਰੇਗੀ ਪੰਜਾਬ ਦੇ ਹਿੱਤ ਕਰੇ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਚੰਗਾ ਭਵਿੱਖ ਦੇਣ ਦੀ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਸੀਂ ਸਹੁੰ ਖਾਧੀ ਹੈ ਤੇ ਸਹੁੰ ਤੇ ਖਰੇ ਉਤਰਾਂਗੇ।
0: ਇਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਬੀਜੇਪੀ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੀ ਚੁਣੀ ਰੈਲੀ ਤੋਂ ਵਾਪਸ ਪਰਤਿਆਂ ਪਾਰਟੀ ਵਰਕਰਾਂ ਦੀ ਕਾਰ ਨੂੰ ਪਿੰਡ ਕੋਟ ਧਰਮੂ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 5 ਬੀਜੇਪੀ ਨੇਤਾ ਜ਼ਖਮੀ ਹੋਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 12 ਹੋ ਗਈ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਸਬੰਧਤ ਉਪਕਰਨਾਂ ਦੀ ਖਰੀਦ ਵਾਸਤੇ ਭਾਰਤ ਡਾਇਨਾਮਿਕਸ ਲਿਮਟਿਡ ਨਾਲ 810 ਕਰੋੜ ਤੋਂ ਵੱਧ ਦਾ ਸਮਝੌਤਾ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਗੁਜਰਾਤ ਵਿੱਚ ਬ੍ਰਹਮ ਕੁਮਾਰੀਆਂ ਦੇ ਗਲੋਬਲ ਸਪਿਰਚੁਅਲ ਪੈਲਸ ਦਾ ਉਦਘਾਟਨ ਕੀਤਾ ਅਤੇ ਸੀਨੀਅਰ ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਖੇ ਬੀਜੇਪੀ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪੰਜਾਬੀ ਗੀਤ।

ਪੁਰਸ਼ੋਤਮ ਤੇ ਕਹਿੰਦੇ ਕੋਈ ਵੀ ਗੀਤ ਲਗਾ ਦਿਓ। ਔਰ ਇਸ ਦੇ ਨਾਲ ਹੀ ਪੁਸ਼ਪਿੰਦਰ ਕੁਮਾਰ ਡੂਡੀ ਵੀ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸੰਜੇ ਨਮਨ ਅਪਾਰ, ਪੂਰੀ ਡਿੰਡੀਆ ਫੈਮਿਲੀ ਸਾਨੂੰ ਮੈਸੇਜ ਕਰ ਰਹੀ ਹੈ ਜੀ, ਆਇਆਂ ਨੂੰ ਆਖਦੇ ਹਾਂ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਕਹਿੰਦੇ ਕੋਈ ਵੀ ਗੀਤ ਲਗਾ ਦਿਓ। ਨਵੀਂ ਬਸਤੀ ਮੁਹੰਮਦ ਯਾਸੀਮ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੁਸੀਬ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ, ਮੁਹੰਮਦ ਕਲੀਮ ਅੰਸਾਰੀ, ਪਿਆਰ ਭਰੀ ਨਮਸਕਾਰ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਮੈਸੇਜ ਕਰਦੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾਓ ਜੀ। ਹਾਂ ਬਿਲਕੁਲ ਸੁਣਾਵਾਂਗੇ ਜੀ। ਲਓ ਜੀ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਪ੍ਰੋਗਰਾਮ ਤੁਹਾਡੇ ਫਿਰ ਮੈਂ ਚੱਲ ਰਿਹਾ ਔਰ ਹੁਣੇ ਤੁਸੀਂ ਸੁਣ ਰਹੇ ਸੀ ਕੁਮਾਰ ਸ਼ਾਨੂੰ ਵਿਭਾ ਸ਼ਰਮਾ ਦੀ ਆਵਾਜ਼ ਦੇ ਵਿੱਚ ਕੈਸੇ ਕਹੂੰ ਕੈਸੇ ਹੋ ਤੁਮ ਇਹ ਗੀਤ ਲਓ ਜੀ ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਸਾਡੇ ਵਟਸਐਪ ਮੈਸੇਜਿਸ ਦੀ ਅਗਲਾ ਸਾਨੂੰ ਮੈਸੇਜ ਆਇਆ ਸ਼ਿਵਾਜੀ ਚੌਕ ਕਟਣੀ ਤੋਂ ਮੈਸੇਜ ਕਰਦੇ ਨੇ ਅਨਿਲ ਅਮਰ ਦਲੀਪ ਵਰਮਾ ਰਾਜੂ ਧਾਰਮਕਾਰ ਰਜਨ ਰਜਕ ਵਿਪਿਨ ਗੁਪਤਾ ਪ੍ਰਕਾਸ਼ ਸੋਨੀ ਅਰੁਣ ਕਨੋਜੀਆ ਸੰਜੇ ਸੋਨੀ ਪਵਨ ਯਾਦਵ ਸੁਨੀਲ ਜੈਨ ਲਾਲੂ ਸੋਨਾ ਮੋਨਾ ਹਨੀ ਯਸ ਸੋਮਿਆ ਅਤੇ ਉਹਨਾਂ ਦੇ ਮੰਮਾ ਪਾਪਾ ਕਹਿੰਦੇ ਨੇ ਕੋਈ ਵੀ ਗੀਤ ਲਗਾ ਦਿਓ ਜੀ ਹਾਂ ਬਿਲਕੁਲ ਲਗਾਵਾਂਗੇ ਤੁਹਾਡੀ ਫਰਮਾਇਸ਼ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਉਸ ਤੋਂ ਅਗਲਾ ਜਿਹੜਾ ਮੈਸੇਜ ਆਇਆ ਪਟੇਲ ਨਗਰ ਮਲੋਟ ਤੋਂ ਮੈਸੇਜ ਕਰਦੇ ਨੇ ਡਾਕਟਰ ਰਮੇਸ਼ ਕੁਮਾਰ ਜਾਜੂਰੀਆ ਗੀਤਾ ਰਾਣੀ ਜਾਜੂਰੀਆ ਗਗਨਦੀਪ ਜਾਜੂਰੀਆ ਆਰੂ ਜਾਜੂਰੀਆ ਅਤੇ ਗੁੱਡੂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਨਵਤੇਜ ਸਿੰਘ ਬਰਾੜ ਪਿੰਡ ਕਲਕਲਾ ਜ਼ਿਲ੍ਹਾ ਮੋਗਾ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਹਿੰਦੇ ਕੋਈ ਵੀ ਗੀਤ ਲਗਾ ਦਿਓ ਜੀ ਇਸੇ ਤਰ੍ਹਾਂ ਜੇ ਤੁਸੀਂ ਵੀ ਸਾਡੇ ਤੱਕ ਜੁੜਨਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਮੈਸੇਜ ਸਾਨੂੰ ਵਟਸਐਪ 'ਤੇ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਇਸਲਾਮ ਵਾਲਾ ਫਾਜ਼ਿਲਕਾ ਤੋਂ ਮੈਸੇਜ ਆਇਆ ਸੋਹਨ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗਨ ਰਾਠੀ ਲਵਕੁਸ਼ ਵਰਮਾ ਛਤਰਪਾਲ ਸਿੰਘ ਰਜਿੰਦਰ ਸਿੰਘ ਬਾਬੂ ਸਿੰਘ ਕਾਕਾ ਪੱਟੀ ਵਿਲੇਜ ਜਿਹੜੀ ਹੈ ਇਹਨਾਂ ਦਾ ਪਿੰਡ ਕਮਲ ਵਾਲਾ ਤੋਂ ਸਾਨੂੰ ਮੈਸੇਜ ਭੇਜਦੇ ਨੇ ਗੁਰਮੈਤ ਸਿੰਘ ਵਿਰਖ ਕਹਿੰਦੇ ਕੋਈ ਵੀ ਗੀਤ ਲਗਾ ਦਿਓ ਔਰ ਬਹੁਤ ਬਹੁਤ ਧੰਨਵਾਦ ਅਸੀਂ ਵੀ ਕਰਦੇ ਹਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਅਗਲਾ ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਕਰਦੇ ਨੇ ਜੌਨ ਰੋਜ਼ੀ ਪਰਲ ਵਿਲਿਸ ਡਿਕੈਸਟਰੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਹੈ ਯਮੁਨਾ ਨਗਰ ਤੋਂ ਮੈਸੇਜ ਕਰਦੇ ਨੇ ਰਣਧੀਰ ਬਾਂਗੜ ਗੁਰਮੇਜੋ ਗੌਰਵ ਪ੍ਰਵੀਨ ਯੁਗਮ ਵਿਰੇਨ ਮਨਰਾਜ ਮਨਕੀਰਤ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਮੈਸੇਜ ਕਰਦੇ ਨੇ ਮੁਕੇਸ਼ ਕਸ਼ਪ ਸ਼ੀਤਲ ਕਸ਼ਪ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ਯ ਸੋਨੀ ਮੋਹਿਨੀ ਰਿਤਿਕ ਬਲਵੀਰ ਸਿੰਘ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਇਸ ਤੋਂ ਬਾਅਦ ਜਿਹੜਾ

ਜੀ ਹੁਣ ਤੁਸੀਂ ਸੁਣ ਰਹੇ ਸੀ ਉਦਿਤ ਨਾਰਾਇਣ ਅਲਕਾ ਯਾਗਨਿਕ ਦੇਖੋ ਦੇਖੋ ਜਾਨਮ ਗੀਤ ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ। ਲੈ ਹੁਣ ਵਿਹਲਾ ਹੋ ਗਿਆ ਸਾਡੇ ਅਗਲੇ ਜਿਹੜੇ ਮੈਸੇਜ ਕਰਤੇ ਸਰੋਤਿਆਂ ਦੇ ਮੈਸੇਜ ਪੜ੍ਹਨ ਦਾ। ਮੈਸੇਜ ਕਰਦੇ ਨੇ ਸਹਾਰਨਪੁਰ ਤੋਂ ਸੋਨਾਲੀ ਨਾਰੰਗ, ਸੁਰੇਸ਼ ਨਾਰੰਗ, ਆਸ਼ਾ ਨਾਰੰਗ ਕਹਿੰਦੇ ਕੌਣ ਹੋ ਤੁਮ ਜੋ ਦਿਲ ਮੇਂ ਸਮਾਏ ਜਾਤੇ ਹੋ। ਫਿਲਮ ਮਸ਼ੂਬ ਤੋਂ ਜੀ ਹਾਂ ਬਿਲਕੁਲ ਤੁਹਾਡੀ ਇਹ ਫਰਮਾਇਸ਼ ਪੂਰੀ ਕਰਾਂਗੇ। ਔਰ ਇਸ ਤੋਂ ਬਾਅਦ ਸਾਨੂੰ ਮੈਸੇਜ ਕਰਦੇ ਨੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਮੈਸੇਜ ਆ ਰਿਹਾ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਔਰ ਇਸ ਤੋਂ ਬਾਅਦ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ, ਪ੍ਰਾਂਜਲ ਰਾਏ ਜੀ ਹਾਂ ਬਿਲਕੁਲ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ। ਇਸ ਤੋਂ ਬਾਅਦ ਹਰਜਿੰਦਰ ਸ਼ਿੰਦਾ, ਜਸਬੀਰ ਜੱਸੀ, ਸੀਤਾ ਅਤੇ ਗੀਤਾ ਸਾਨੂੰ ਮੈਸੇਜ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮਹਾਰਾਸ਼ਟਰ ਤੋਂ ਮੈਸੇਜ ਆਇਆ ਸੁਪਾਨ ਤਾਇੜੇ, ਪੀ ਐੱਸ ਨਹਾਵਰ, ਮੋਹਨ ਵਸੰਤਰਾਵ ਸਾਨੂੰ ਮੈਸੇਜ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਵਾਸਤੇ ਤੁਹਾਡਾ, ਔਰ ਤੁਹਾਡੀਆਂ ਫਰਮਾਇਸ਼ਾਂ ਬਿਲਕੁਲ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਮ ਵੱਲੋਂ ਮੈਸੇਜ ਆਇਆ ਕਹਿੰਦੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਕਿਉਂਕਿ ਪ੍ਰੋਗਰਾਮ ਤੁਹਾਡਾ, ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਕਰਦੇ ਆ ਰਹੇ ਹਾਂ ਔਰ ਕਰਾਂਗੇ ਵੀ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ ਪੁਰੀ, ਵੀ ਪੀ ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, ਬੀ ਕੇ ਪੁਰੀ, ਕੈਲਾਸ਼ ਪੁਰੀ, ਨੀਲਮ ਪੁਰੀ, ਰਮਾ ਪੁਰੀ, ਪਾਲੀ ਪੁਰੀ, ਸੁਨੀਲ ਪਾਠਕ, ਵੀ ਕੇ ਪੁਰੀ ਅਤੇ ਵਿਨੋਦ ਪੁਰੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਵਾਸਤੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਫ ਖੁਰਾਨਾ, ਐਸ ਕੇ ਪੱਪੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਆਕਲੀ ਦੀਵਾਨ, ਭਾਈ ਰਾਮ ਲਾਲ, ਚੰਦਰਵੰਸ਼ੀ, ਸ਼੍ਰੀਮਤੀ ਕ੍ਰਿਸ਼ਨਾ ਚੰਦਰਵੰਸ਼ੀ, ਕਾਜਲ ਮੀਨਾਕਸ਼ੀ ਅਤੇ ਦਲੀਪ ਕੁਮਾਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮੱਧ ਪ੍ਰਦੇਸ਼ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸੈਰਾ ਲਿਓਨੀ ਵੈਸਟ ਅਫਰੀਕਾ ਤੋਂ ਸਾਨੂੰ ਮੈਸੇਜ ਕਰਦੇ ਨੇ ਸ਼ੇਖ ਰਹਿਮਾਨ ਕਹਿੰਦੇ ਕੋਈ ਵੀ ਗੀਤ ਲਗਾ ਦਿਓ। ਜੀ ਹਾਂ ਬਿਲਕੁਲ ਲਗਾਵਾਂਗੇ। ਔਰ ਜਿਹੜਾ ਇਸ ਤੋਂ ਬਾਅਦ ਮੈਸੇਜ ਆਇਆ ਤਲੀਵਾਲਾ ਤੋਂ ਮੈਸੇਜ ਆਇਆ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਨੈਨੀ ਆਲੀਆ, ਆਯਾਨ ਬਾਬੂ ਕਹਿੰਦੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਲਈ। ਔਰ ਇਸ ਤੋਂ ਬਾਅਦ ਹੁਣ ਵਾਰੀ ਹੈ ਸਾਡੇ ਅਗਲੇ ਸੌਂਗ ਦੀ, ਅਗਲੇ ਗੀਤ ਦੀ ਜੀ। ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੇ ਵਿੱਚ ਅਭਿਜੀਤ ਅਤੇ ਕਵਿਤਾ ਹੋਣਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਕੌਣ ਹੋ ਤੋਂ ਮੈਂ ਗੀਤ। ਅੱਜ ਤੋਂ ਬਾਅਦ ਹੁਣ ਵਾਰੀ ਹੈ ਸਾਡੇ ਵਟਸਐਪ ਮੈਸੇਜਿਸ ਪੜ੍ਹਨ ਦੀ। ਜਿਹੜਾ ਮੈਸੇਜ ਆਇਆ ਸਾਨੂੰ, ਕਹਿੰਦੇ ਨੇ ਕਿ ਫਿਲਮ ਦਾ ਨਾਮ ਯਾਰਾਨਾ ਤੇਰੇ ਜੈਸਾ ਯਾਰ ਕਹਾਂ, ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਾ ਦਿਓ। ਮੈਸੇਜ ਕਰਦੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਅਤੇ ਹਰਮਨ ਅਤੇ ਪੂਰੇ ਪਰਿਵਾਰ ਵੱਲੋਂ ਮੈਸੇਜ ਹੈ। ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਮੈਸੇਜ ਆਇਆ ਅੰਬਾਲੇ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ ਅਤੇ ਗੁਰਕੀਰਤ, ਰਾਹੁਲ, ਗੁਰਸ਼ਬਦ ਸਿੰਘ ਰਾਹੁਲ ਸਾਨੂੰ ਮੈਸੇਜ ਕਰਦੇ ਨੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਅਵਤਾਰ ਸਿੰਘ ਪੰਨੂ, ਮਠੌਲਾ, ਜ਼ਿਲ੍ਹਾ ਗੁਰਦਾਸਪੁਰ ਤੋਂ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਮੈਸੇਜ ਆਇਆ ਸਾਨੂੰ ਜਾਫਰਾਬਾਦ ਤੋਂ, ਮੈਸੇਜ ਕਰਦੇ ਨੇ ਡਾਕਟਰ ਪ੍ਰਸ਼ਾਂਤ ਰਾਜੇ ਯਾਦਵ ਦੇਸ਼ਮੁਖ, ਸ਼੍ਰੀ ਸੁਧਾਕਰ ਰਜੇ ਦੇਸ਼ਮੁਖ, ਕੁਮਾਰ ਸੰਚਿਤ, ਪ੍ਰਥਮੇਸ਼, ਹਰਸ਼ਿਤਾ, ਸਾਨਵੀ ਅਤੇ ਪ੍ਰਣਾਲੀ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ, ਸੁਮੇਧ ਕੁਮਾਰ ਦਾਮੋਦਰ, ਸਾਧਨਾ ਪਾਟਿਲ। ਜੀ ਹਾਂ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ। ਔਰ ਹੁਣ ਵਾਰੀ ਹੈ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਦੀ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ ਤੇਰੇ ਜੈਸਾ ਯਾਰ ਕਹਾਂ। ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼, ਤੁਸੀਂ ਵੀ ਜੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣੀ ਹੈ ਤੇ ਹੁਣੇ ਤੁਸੀਂ ਵਟਸਐਪ ਸਾਨੂੰ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ

ਲੋ ਜੀ ਹੁਣ ਵੇਲਾ ਹੋ ਗਿਆ ਇਸ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ, ਫਿਰ ਮਿਲਾਂਗੇ ਇਸੇ ਜੋਸ਼ ਦੇ ਨਾਲ, ਇਸੇ ਮੁਹੱਬਤ ਦੇ ਨਾਲ। ਨਮਸਕਾਰ। ਮੀਡੀਅਮ ਵੇਵ 343 ਸ਼ਹਿਰ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: final decision. It said every officer of the commission is fully authorized to give his suggestions to the commission for improving the electoral system. In Rajasthan, a major fire broke out at a chemical factory in Jodhpur today evening, with at least 13 fire brigade personnel injured in an explosion during firefighting efforts. The fire spread rapidly as drums of an inflammable chemical stored at the premises caught fire, triggering multiple explosions, police said. Around 10 fire tenders rushed to the spot. While firefighters were trying to control the blaze, an explosion occurred in one of the chemical drums, leaving at least 13 fire burn injuries. The injured were taken to hospital. India's men's badminton team won the bronze medal after losing 1-3 to China in the semi-final at Aichi, Japan today. With this win, India's medal tally has risen to 12 medals, 1 gold, 5 silver and 6 bronze. Union Home Minister Amit Shah congratulated the Indian men's badminton team for their performances at the Asian Games. And that is the end of this news bulletin.
1: DTD Punjabi Prasaran Seva da e chalan kendre te tusi sun rahe ho Akashvani Punjab. Is vele raat te 11:10 minute ho gaye ne te vela ho gaya ji tode Harman Pyare program Sukata. ਅਤੇ ਅੱਜ ਦਾ ਸੁਕਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸੋ ਦੋਸਤੋ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਦੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ ਹੈ ਜੀ 0181 241 ਯਾਨੀ ਕਿ 0181 2342 171 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 94656 3607 ਯਾਨੀ ਕਿ 9465 3607 ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਜੀ ਆਪਣਾ ਨਾਮ ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਅਤੇ ਜਿੱਦਾਂ ਹੀ ਮੈਸੇਜ ਸਾਡੇ 'ਤੇ ਪਹੁੰਚੇਗਾ ਇਸ ਮੈਸੇਜ ਨੂੰ ਅਸੀਂ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਅਤੇ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਸੋ ਜਦ ਤੱਕ ਪਹਿਲਾਂ ਕਾਲਰ ਦੋਸਤ ਦੀ ਸਾਈਡ 'ਤੇ ਕਾਲ ਪਹੁੰਚਦੀ ਹੈ ਅਤੇ ਕੁਝ ਦੋਸਤਾਂ ਦੇ ਮੈਸੇਜ ਆਉਂਦੇ ਨੇ ਤਦ ਤੱਕ ਆਪਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ

0: ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਕੀਤਾ ਜਾ ਕਰ ਸੀ ਬੱਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡੇ ਦੋਸਤ ਅਰੁਣ ਤੁਹਾਡੇ ਨਾਲ ਜੁੜਿਆ ਹੋਇਆ ਇਸ ਵੇਲੇ। ਸੋ ਦੋਸਤੋ, ਮੈਂ ਹੁਣੇ ਹੁਣੇ ਦੱਸਿਆ ਸੀਗਾ ਕਿ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0181 43 141, ਪਰ ਇਹ ਨੰਬਰ ਨਹੀਂ ਹੈਗਾ ਕਿਉਂਕਿ ਕੁਝ ਤਕਨੀਕੀ ਖਰਾਬੀ ਦੇ ਕਰਕੇ ਇਹ ਨੰਬਰ ਜਿਹੜਾ ਹੈ ਸੇਵਾ ਦੇ ਵਿੱਚ ਨਹੀਂ ਹੈ। ਸੋ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0181 88 13 074, ਯਾਨੀ ਕਿ 01812813074। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਬਿਲਕੁਲ ਉਸੇ ਤਰ੍ਹਾਂ ਜੀ, ਅਗਲੇ ਦੋਸਤ ਜਿਹੜੇ ਸਾਡੇ ਕੋਲ ਪਹਿਲੇ ਦੋਸਤ ਪਹੁੰਚੇ ਨੇ, ਲਓ ਜੀ ਰਿੰਗ ਆ ਗਈ ਸਾਡੇ ਤੋਂ, ਦੇਖਦੇ ਕੌਣ ਆਏ ਨੇ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਜੀ ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਹਾਂਜੀ ਬਹੁਤ ਵਧੀਆ ਜੀ,
0: ਫਰਮਾਇਸ਼ ਲੈ ਕੇ ਆਯੋ ਅੱਜ? ਬਿਲਕੁਲ ਸਹੀ ਗੱਲ ਹੈ ਜੀ। ਚਲੋ ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਬਿਲਕੁਲ ਜੀ, ਸੋਹਣੇ ਜਿਹੇ ਗੱਭਰੂ ਨੂੰ ਅੜੀਏ ਰੱਖ ਲਿਆ ਡੱਬੇ ਦੇ ਵਿੱਚ ਪਾ ਕੇ। ਕੀ ਤਾਂ ਜਗ੍ਹਾ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੌਗਾਤ ਦੇ ਨੰਬਰ ਸਾਡੇ ਜੀ 0181 8113 ਯਾਨੀ ਕਿ 0181 2813074। ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ। ਬਹੁਤ ਸ਼ੁਕਰੀਆ। ਬਿਲਕੁਲ ਜੀ ਬਿਲਕੁਲ, ਦੂਜੀ ਕਾਲ ਲੱਗ ਗਈ ਤੁਹਾਡੀ। ਅਤੇ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ।
0: ਚਲੋ ਜੀ, ਸਾਡੇ ਬਹੁਤ ਵਧੀਆ ਨੇ। ਤੇ ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ?
1: ਬਹੁਤ ਵਧੀਆ।
0: ਚਲੋ ਬਹੁਤ ਵਧੀਆ ਜੀ, ਨਿਕਲਣਾ ਚਾਹੀਦਾ ਸਮਾਂ ਜਿਹੜਾ ਉਹ ਵਧੀਆ ਤਰੀਕੇ ਨਾਲ ਨਿਕਲ ਜਾਵੇ ਸਬਰ ਦੇ ਨਾਲ, ਤੇ ਬਹੁਤ ਵਧੀਆ ਰਹਿੰਦਾ। ਹਾਂਜੀ ਹਾਂਜੀ, ਬਿਲਕੁਲ ਕਰਾਂਗੇ ਜੀ। ਹੈਲੋ
2: ਹੈਲੋ,
0: ਹਾਂ ਜੀ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਭੂਮੀ ਪੂਰਵੀ, ਨਾਮ ਸਮਝ ਨਹੀਂ ਆਇਆ ਮੈਨੂੰ। ਹਾਂਜੀ, ਅੱਛਾ ਅੱਛਾ, ਨਾਮ ਨਹੀਂ ਮੈਨੂੰ ਸਮਝ ਆਇਆ ਵੀ ਕੀ ਦੱਸ ਰਹੀ ਸੀ, ਦੁਬਾਰਾ ਦੱਸਿਓ। ਧਨਵੀ, ਜਨਨੀ, ਅੱਛਾ ਅੱਛਾ ਅੱਛਾ, ਲੈ ਗੱਲ ਤਾਂ ਵਿੱਚ ਰਹਿ ਗਈ ਫਿਰ ਸਾਡੀ ਇਹ। ਚਲੋ ਕੋਈ ਨੀ, ਅਗਲੀ ਵਾਰੀ ਕਰ ਲਾਂਗੇ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਯੋ? ਹਾਂਜੀ, ਤੁਹਾਡੀ ਆਵਾਜ਼ ਬਿੱਟੂ ਜੀ ਕੱਟ ਕੱਟ ਕੇ ਆ ਰਹੀ ਥੋੜੀ ਜਿਹੀ। ਕਾਲੇ ਰੰਗ ਦਾ ਪਰਾਂਦਾ, ਬਿਲਕੁਲ ਠੀਕ ਹੈ। ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ ਜੀ, ਆਪਾਂ ਗੱਲ ਅਗਲੀ ਵਾਰੀ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ, ਓਕੇ, ਬਾਏ ਬਾਏ।

ਬਿਲਕੁਲ ਜੀ, ਰੰਗਲਾ ਮਾਹੌਲ ਨਹੀਂ ਹੋਣਾ ਨਹੀਂ ਜਿੰਨਾ ਚਿਰ ਤੂੰ ਨਹੀਂ ਨੱਚਦੀ। ਗੀਤਾਂ ਚ ਖੈਰ ਬਲਜੀਤ ਮਾਲਵਾ ਹੋਣਾ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਤੁਹਾਡੇ ਨਾਲ ਬਣਿਆ ਹੋਇਆ। ਅਤੇ ਬਹੁਤ ਸਾਰੇ ਦੋਸਤਾਂ ਦੇ ਸਾਨੂੰ ਵਟਸਐਪ ਮੈਸੇਜਸ ਵੀ ਪਹੁੰਚ ਗਏ ਨੇ ਜੀ। ਸਾਡਾ ਵਟਸਐਪ ਨੰਬਰ 94656 3607, ਯਾਨੀ ਕਿ 9462536077। ਔਰ ਇਸ ਨੰਬਰ ਦੇ ਉੱਪਰ ਅਗਲੇ ਕੁਝ ਮੈਸੇਜਸ ਆਏ ਨੇ, ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ ਜੀ। ਮੈਸੇਜ ਸਾਡੇ 'ਤੇ ਪਹੁੰਚਿਆ ਹੈ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਭੇਜਣ ਵਾਲੇ ਨੇ ਸੁਰਿੰਦਰ ਸੰਧੂ ਜੀ। ਇਹਨਾਂ ਦੇ ਨਾਂ ਨੇ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਿਸ਼ਾ ਸੰਧੂ ਅਤੇ ਮੈਕਸ। ਅਤੇ ਇਸ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਮੈਸੇਜ ਸਾਡੇ ਕੋਲ ਆਇਆ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਿਆ ਹੈ

ਬਿਲਕੁਲ ਜੀ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ। ਕੀ ਤੁਸੀਂ ਹੈਗੇ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲਿਆ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਤੁਹਾਡੇ ਨਾਲ ਬਣਿਆ ਹੋਇਆ, ਔਰ ਦੋਸਤਾਂ ਦੇ ਵਟਸਐਪ ਮੈਸੇਜਸ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ। ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ 'ਤੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਵਟਸਐਪ ਮੈਸੇਜ ਦੇ ਰਾਹੀਂ ਭੇਜ ਸਕਦੇ ਹੋ, ਔਰ ਜਿੱਦਾਂ ਹੀ ਫਰਮਾਇਸ਼ ਸਾਡੇ ਤੱਕ ਪਹੁੰਚੇਗੀ ਅਸੀਂ ਉਸਨੂੰ ਇਸ ਪ੍ਰੋਗਰਾਮ ਦੇ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਾਲ ਦੇ ਰਾਹੀਂ ਵੀ ਰਾਬਤਾ ਜਿਹੜਾ ਕਰ ਸਕਦੇ ਹੋ ਅਤੇ ਆਪਣੀਆਂ ਫਰਮਾਇਸ਼ਾਂ ਕਰ ਸਕਦੇ ਹੋ ਜੀ, ਜੋ ਵੀ ਤੁਹਾਡੇ ਪਸੰਦੀਦਾ ਗੀਤ ਨੇ। ਅਤੇ ਸਾਡਾ ਫੋਨ ਨੰਬਰ ਹੈ ਜੀ 0181288074, ਯਾਨੀ ਕਿ 0182813074। ਸੋ ਫਿਲਹਾਲ ਕਾਲਰ ਸੋਸ ਦੀ ਕਾਲ ਦੀ ਉਡੀਕ ਕਰਦੇ ਹਾਂ ਅਤੇ ਮੈਸੇਜਸ ਸਾਡੇ ਤਾਈਂ ਜਿਹੜੇ ਪਹੁੰਚੇ ਨੇ ਉਹ ਦੇਖਦੇ ਹਾਂ ਇੱਕ ਮੈਸੇਜ ਕਿੱਥੋਂ ਆਇਆ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਭੇਜਿਆ ਹੈ, ਬੱਤਾ ਪਰਿਵਾਰ ਵੱਲੋਂ ਮੈਸੇਜ ਆਇਆ ਜੀ, ਮੁਕੇਸ਼ ਬੱਤਾ ਜੀ ਨੇ ਭੇਜਿਆ। ਇਹਨਾਂ ਦੇ ਨਾਲ ਜੀ ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਰਣਜੀਤ ਬਾਬਾ ਜੀ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਹਾਂ ਰਣਜੀਤ ਬਾਬਾ ਜੀ ਦੀ ਆਵਾਜ਼ ਵਿੱਚ।

ਬਿਲਕੁਲ ਜੀ, ਰੋਟੀ ਖਾਧੀ ਹੈ ਕਿ ਨਹੀਂ, ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਂਦਾ, ਬਾਕੀ ਸਾਰੇ ਪੁੱਛਦੇ। ਕੀਤਾ ਜਾ ਰਿਹਾ ਰਣਜੀਤ ਬਾਵਾ ਹੁਣ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਵਟਸਐਪ ਮੈਸੇਜ ਸਾਡੇ ਤਾਈਂ ਜਿਵੇਂ ਜਿਵੇਂ ਪਹੁੰਚ ਰਹੇ ਨੇ। ਸੋ ਅਗਲਾ ਮੈਸੇਜ ਵੀ ਸਾਡੇ ਕੋਲ ਆ ਗਿਆ ਜੀ, ਦੇਖਦੇ ਹਾਂ ਕਿੱਥੋਂ ਆਇਆ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਜੀ ਆਸ਼ਾ ਪਾਠਕ ਜੀ, ਔਰ ਬੜਾ ਹੀ ਪਿਆਰਾ ਜਿਹਾ ਮੈਸੇਜ ਹਰ ਵਾਰ ਦੀ ਤਰ੍ਹਾਂ ਸਾਡੇ ਤਾਈਂ ਪਹੁੰਚ ਗਿਆ ਜੀ, ਬੜੀਆਂ ਸਾਰੀਆਂ ਇਹਦੇ ਦੁਆਵਾਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ, ਔਰ ਇਹਨਾਂ ਨੇ ਫਰਮਾਇਸ਼ ਕੀਤੀ ਹੈ ਲਖਵਿੰਦਰ ਵਡਾਰੀ ਸਾਹਿਬ ਦੀ ਆਵਾਜ਼ ਵਿੱਚ ਗੀਤ ਦੀ, ਅਤੇ ਆਪਾਂ ਬਿਲਕੁਲ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਇਸ ਅਗਲੇ ਪਿਆਰੇ ਜਿਹੇ ਗੀਤ ਦੇ ਨਾਲ।

0: ਬਿਲਕੁਲ ਜੀ, ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾਕਾ ਤੋਂ ਦੀ ਖੜੀ ਕੀਤਾ ਜਗਤ ਲਖਵਿੰਦਰ ਵਡਾਰੀ ਸਾਹਿਬ ਦੀ ਆਵਾਜ਼ ਤੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੋ ਕਾਤ ਦੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ।

ਬਿਲਕੁਲ ਜੀ ਜੀ ਮੈਂ ਬੁਲਾਵਾਂ ਆਣ ਦੀ ਨਹੀਂ ਮੈਂ ਕਰਕੇ ਫੈਲਾਈ ਆਵਾਂ ਕੀਤਾ ਜਗ੍ਹਾ ਰਹੇ ਜਸਮਿਨ ਅਖਤਰ ਔਰ ਸੱਬਾ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਹਨੂੰਮਾਨਗੜ੍ਹ ਰਾਜਸਥਾਨ ਤੋਂ ਭੇਜਿਆ ਹੈ ਲੱਕੀ ਜੀ ਨੇ ਇਹਨਾਂ ਦੇ ਨਾਂ ਨੇ ਏਕਮ ਤ੍ਰਿਸ਼ਾ ਆਰਸ਼ਿਤਾ ਅਤੇ ਅਵਿਸ਼ ਸੋ ਸੁਰਜੀਤ ਮਿੰਦਰਖੀਆ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਇਹਨਾਂ ਦੀ ਫਰਮਾਇਸ਼ 'ਤੇ

ਬਿਲਕੁਲ ਜੀ, ਮੋਢੇ ਤੋਂ ਤਿਲਕ ਦਾ ਜਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਗੀਤ ਚੰਗਾ। ਸੁਰਜੀਤ ਪੰਦਰਕੀਆ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਵਟਸਐਪ ਮੈਸੇਜਸ ਲਗਾਤਾਰ ਦੋਸਤਾਂ ਦੇ ਆ ਰਹੇ ਨੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਵਿਨੀਪੈਗ ਕੈਨੇਡਾ ਤੋਂ ਭੇਜਿਆ ਅੰਜੂ ਜੀ ਨੇ, ਔਰ ਹੰਸਰਾਏ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਹਾਂ ਹੰਸਰਾਏ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ।

ਸੋ ਬਿਲਕੁਲ ਦੋਸਤੋ, ਜਿੰਦੂ ਆ ਗੀਤ ਇੰਜੋਏ ਕਰ ਰਹੇ ਸੀ, ਹੰਸ ਰਾਏ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੋ ਗਾਤ ਅਤੇ ਕੁਝ ਦੋਸਤਾਂ ਦੇ ਮੈਸੇਜਸ ਹੋਰ ਸਾਡੇ ਤੱਕ ਪਹੁੰਚੇ ਨੇ, ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਭੇਜਿਆ ਹੈ ਗੁਰਮੀਤ ਸਿੰਘ ਮਹਿਤਾ ਜੀ ਨੇ। ਔਰ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਜਨਕ ਨਗਰ ਜਲੰਧਰ ਤੋਂ, ਭੇਜਣ ਵਾਲੇ ਨੇ ਸੁਖਦੇਵ ਸਿੰਘ ਜੀ, ਇਹਨਾਂ ਦੇ ਨਾਂ ਨੇ ਨਰਿੰਦਰ ਕੌਰ ਅਤੇ ਸੰਨੀ ਮਨੀ ਅਤੇ ਕਾਕਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ ਬੀ ਪਰਾਖੋਣਾ ਦੀ ਆਵਾਜ਼ ਵਿੱਚ।

ਬਿਲਕੁਲ ਜੀ, ਮੈਂ ਇੱਥੋਂ ਤੇਰਾ ਮਨ ਭਰਿਆ ਕੀਤਾ ਜਾ ਕਰੇ ਸੀ। ਤੁਸੀਂ ਵੀ ਭਰਾ ਖੁਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮੰਡੀ ਹਰਜੀ ਰਾਮ ਮਲੋਟ ਤੋਂ, ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਰੋਮੀ ਹੁਣਾਂ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਤੂੰ ਜੋ ਮਿਲਿਆ ਕੀ ਤਾਂ ਜੋ ਕਹਿੰਦੇ ਜਸ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਹਾਂ ਜੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ, ਭੇਜਣ ਵਾਲੇ ਦੇ ਤਾਜ ਮੁਹੰਮਦ ਅੰਸਾਰੀ ਸਾਹਿਬ, ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਬਿਰ ਰਾਹੀ ਅਤੇ ਮੇਰਾ ਚਾਹਾਂ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਪ੍ਰੀਤ ਹਰਪਾਲ ਹੋਣਾ ਦੀ ਆਵਾਜ਼ ਵਿੱਚ।

ਸੋ ਬਿਲਕੁਲ ਜੀ ਵੰਗ ਗੀਤਾਂ ਜੋ ਹੈਗਾ ਪ੍ਰੀਤ ਹਰਪਾਲ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਤੇ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਜੀ ਇਹ ਮੈਸੇਜ ਆਇਆ ਸਾਡੇ ਕੋਲ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਭੇਜਣ ਵਾਲੇ ਨੇ ਜੀ ਪੱਪੂ ਰਾਜਾ ਖੁਸ਼ਦਿਲ ਜੀ ਇਹਨਾਂ ਦੇ ਨਾਲ ਨੇ ਸੰਗੀਤਾ ਰਾਣੀ ਚਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਚਿੰਦਲ ਸੰਜੀਵ ਸੁਨੀਤਾ ਬੰਟੀ ਚਿੰਦਲ ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ।

ਦੋਸਤੋ ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਮੈਨੂੰ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਪੁਰਖ ਬਾਰੇ ਗਿਆਨ ਹੁੰਦਾ ਹੈ। ਬਲਿਹਾਰੇ ਉਸ ਅਕਾਲ ਪੁਰਖ ਤੋਂ ਜਿਸ ਦੀ ਕਥਾ ਅਕਥ ਹੈ, ਜੋ ਕੁਦਰਤ ਵਿੱਚ ਵਸਿਆ ਹੋਇਆ ਹੈ, ਸਭਨੀ ਥਾਈਂ ਪੂਰ ਰਹਿਆ ਹੈ, ਸਤਪੁਰਖ ਹੈ, ਅਕਾਲ ਪੁਰਖ ਹੈ। ਰਾਗ ਬਿਲਾਵਲ ਵਿੱਚ ਪੰਚਮ ਗੁਰਦੇਵ ਫਰਮਾਉਂਦੇ ਨੇ ਕਿ ਹੇ ਭਾਈ, ਮੇਰੀ ਪ੍ਰੀਤ, ਮੇਰਾ ਸੰਬੰਧ, ਮੇਰਾ ਪਿਆਰ ਉਸ ਸੋਹਣੇ ਪ੍ਰਭੂ ਨਾਲ ਸਥਾਪਿਤ ਹੋ ਗਿਆ ਹੈ, ਜਿਸ ਨੂੰ ਲਾਲਨ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਪ੍ਰਭੂ ਨੇ ਪਿਆਰ ਦੀ ਐਸੀ ਤੰਦ ਕੱਸੀ ਹੋਈ ਹੈ, ਐਸੀ ਡੋਰ, ਐਸਾ ਪ੍ਰੀਤ ਬੰਧਨ ਵਾਲਾ ਧਾਗਾ ਕੱਸ ਕੇ ਰੱਖਿਆ ਹੈ, ਉਹ ਨਾ ਤਾਂ ਤੋੜਿਆਂ ਟੁੱਟਦਾ ਹੈ ਅਤੇ ਨਾ ਹੀ ਪ੍ਰੀਤ ਦੀ ਡੋਰੀ ਛੱਡੀ ਜਾ ਸਕਦੀ ਹੈ। ਉਸ ਦੀ ਸਿਫਤ ਸਲਾਹ ਅਕਥ ਹੈ, ਕਥਨੀ ਤੋਂ ਪਰੇ ਹੈ ਉਸ ਦੀ ਬਾਤ। ਹੇ ਪ੍ਰਭੂ, ਤੇਰਾ ਸੇਵਕ ਦਾਸਾਂ ਦਾ ਦਾਸ ਤਾਂ ਹੀ ਅਖਵਾਉਂਦਾ ਹੈ, ਜੇਕਰ ਆਪ ਕਿਰਪਾ ਅਤੇ ਰਹਿਮਤ ਭਰਿਆ ਹੱਥ ਮੇਰੇ ਸਿਰ 'ਤੇ ਸਦਾ ਹੀ ਰੱਖੋ। ਬਲ ਬਲ ਜਾਓ ਸਿਆਮ ਸੁੰਦਰ ਕਾਓ, ਅਕਥ ਕਥਾ ਜਾ ਕੀ ਬਾਤ ਸੁਣੀ। ਸਰਵਣ ਕਰਦੇ ਹਾਂ ਭਾਈ ਜੁਝਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਆਉਂਦੇ ਹਨ ਕਿ ਹੇ ਪ੍ਰਭੂ, ਤੇਰੀ ਸੰਗਤ ਵਿੱਚ ਆ ਕੇ ਪ੍ਰਾਣੀ ਭਵਜਲ ਤੋਂ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੋ ਜਾਂਦਾ ਹੈ ਜਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਦਰਅਸਲ ਸਤ ਸੰਗਤ ਹੈ ਹੀ ਐਸੀ ਪਾਠਸ਼ਾਲਾ ਜਿੱਥੇ ਪ੍ਰਭੂ ਦੇ ਗੁਣਾਂ ਦਾ ਗਾਇਨ ਹੁੰਦਾ ਹੈ। ਸਤ ਸੰਗਤ ਸਤਿਗੁਰੂ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾਂ। ਜਿੱਥੇ ਇੱਕ ਅਕਾਲ ਪੁਰਖ ਦਾ ਨਾਮ ਹੀ ਅਰਾਧਿਆ ਜਾਂਦਾ ਹੈ, ਕਿਉਂਕਿ ਪ੍ਰਭੂ ਨਾਮ ਭਜਨ ਤੋਂ ਬਿਨਾਂ ਮੁਕਤੀ ਸੰਭਵ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਸੇ ਕਰਕੇ ਵਿਚਾਰ ਵਾਲੇ ਬਚਨਾਂ ਵਿੱਚ ਸਤਿਗੁਰ ਫਰਮਾਉਂਦੇ ਹਨ ਅਤੇ ਉਪਦੇਸ਼ ਕਰਦੇ ਹਨ, ਹੇ ਭਾਈ, ਪ੍ਰਭੂ ਦੇ ਗੁਣ ਗਾਇਆ ਕਰੋ। ਨਾਲ ਹੀ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਕਿਰਪਾ ਦੇ ਅਸੀਂ ਪਾਤਰ ਉਦੋਂ ਹੀ ਬਣ ਸਕਦੇ ਹਾਂ, ਅਤੇ ਬੇਨਤੀ ਰੂਪ ਵਿੱਚ ਕਹਿੰਦੇ ਨੇ, ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਕਿਉਂਕਿ ਪ੍ਰਭੂ ਆਪ ਹੀ ਆਪਣਾ ਨਾਮ ਜਪਾਉਂਦਾ ਹੈ, ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦੀ ਸਮਰੱਥਾ ਬਖਸ਼ਦਾ ਹੈ। ਪਾਵਨ ਫੁਰਮਾਨ ਹੈ, ਆਪ ਜਪਾਏ ਜਪੇ ਸੁਨਾਉ, ਆਪ ਗਵਾਏ ਸੋ ਹਰਗੁਣ ਗਾਉ। ਹੇ ਪ੍ਰਭੂ, ਮੇਰੇ ਮਨ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਸਾਧ ਸੰਗਤ ਵਿੱਚ ਲਾਵੋ, ਵਹਿਮ ਭਰਮ ਝੂਠੇ ਮੋਹ ਦੇ ਬੰਧਨ ਕੱਟ ਕੇ ਆਪਣੇ ਬਚਨਾਂ ਰਾਹੀਂ ਕਿਰਪਾ ਕਰਦੇ ਹੋਏ ਆਪਣੇ ਦਰਸ਼ਨ ਦਿਦਾਰੇ ਬਖਸ਼ੋ। ਮੇਰੇ ਮਨ ਵਿੱਚੋਂ ਹੰਕਾਰ ਦੂਰ ਕਰਕੇ ਮੈਨੂੰ ਨਿਮਰਤਾ ਬਖਸ਼ੋ। ਹੇ ਪ੍ਰਭੂ, ਆਪਣੀ ਭਗਤੀ ਦੀ ਦਾਤ ਦੇ ਕੇ ਮੈਨੂੰ ਵਡਭਾਗਾ ਬਣਾਓ, ਤਾਂ ਕਿ ਮੈਂ ਆਪ ਜੀ ਦੇ ਦਰਸ਼ਨ ਦਿਦਾਰੇ ਹਰਦਮ ਕਰਦਾ ਰਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
1: ਹਰ ਹਰ ਹਰ ਗੁਣ ਗਾਵੋ। ਇਹ ਵਾਰਤਾ ਸੁਣਾ ਰਹੇ ਸਨ ਮਨਪ੍ਰੀਤ ਸਿੰਘ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਹ ਸਦੀਵੀ ਸੱਚ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਜੀਵਨ ਹੈ, ਅਤੇ ਉਸ ਨੂੰ ਵਿਸਰਨਾ ਆਤਮਿਕ ਮੌਤ ਹੈ। ਪਰ ਇਹ ਸੁਖਾਲਾ ਕਾਰਜ ਨਹੀਂ, ਇਸ ਵਾਸਤੇ ਪ੍ਰਭੂ ਕਿਰਪਾ ਦੀ ਲੋੜ ਹੁੰਦੀ ਹੈ। ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਰਾਗ ਕਲਿਆਣ ਵਿੱਚ ਉਚਾਰੇ ਸ਼ਬਦ ਵਿੱਚ ਪ੍ਰਭੂ ਕਿਰਪਾ ਦੀ ਜਾਚਨਾ ਬੇਨਤੀ ਰੂਪ ਵਿੱਚ ਕਰਦੇ ਨੇ ਕਿ ਹੇ ਪ੍ਰਭੂ, ਰਹਿਮਤਾਂ ਦੇ ਭੰਡਾਰ, ਕਿਰਪਾ ਕਰੋ ਤਾਂ ਕਿ ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਗਾਇਨ ਕਰ ਸਕਾਂ। ਹੁਣ ਤਾਂ ਮੈਂ ਇਹੀ ਆਸ ਕਰਦਾ ਹਾਂ ਕਿ ਆਪ ਕਦੇ ਆਪਣੇ ਗਲ ਨਾਲ ਲਾਓਗੇ। ਅਸੀਂ ਤਾਂ ਅਣਜਾਣ ਬੱਚੇ ਮੂਰਖ ਹਾਂ, ਆਪ ਹੀ ਪਿਤਾ ਵਾਂਗ ਸਾਨੂੰ ਸੋਝੀ ਬਖਸ਼ੋ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ। ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਔੜੀ ਨਾਨਕ ਜੀ ਉਪਾਏ ਕਹਿ ਲਿਖਣਾ ਮਤਰਮ ਬਹਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਕੜੇ ਜਮਾਲਿਆ ਥਾਉ ਨਾ ਪਾਇਆ ਨਕੂੜਿਆ ਮੁਹਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮਤਰਮ ਬਹਲਿਆ।

ਸਮਾਦ ਰੂਪ ਸਮਾਦ ਰੰਗ ਸਮਾਦ ਲਾਗੈ ਫਿਰੇ ਜਾਂ ਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ।

ਹੱਲਾ ਪਹਿਲਾ ਭੈ ਵਿੱਚ ਪਾਨਵਾ ਹੈ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਹਾੜ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ

0: ਸਗਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤਿਆਂ ਕਨ

ਚਾੜ ਪਵਾਈਏ ਜੰਤ ਨਾਨਕ ਭਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕੀਰਤਨ ਚ ਸਭ ਕੋਏ ਨੱਚ ਨੱਚ ਹੱਸੈ ਚੱਲੇ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ

ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੀ ਉਪਾਇਆ ਹੋਂ ਮੈਂ ਬੁਝੇ ਤਾਦਰ ਸੁਝੇ ਗਿਆਨ ਵਿਹੂਣਾ ਕਤ ਕਤ ਲੁਝੇ

ਸੱਚਾ ਸਾਹਿਬ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ, ਸ੍ਰੀ ਪ੍ਰਹਿਲਾਦ ਭਗਤ ਉਦਰਿਯੰਗ, ਹਸਤ ਕਮਲ ਮਾਥੇ ਪਰ ਤਰਿਯੰਗ, ਅਲੱਖ ਰੂਪ ਜੀ ਲਿਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਨਾਈ, ਗੁਰ ਕੇ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇ ਨਿਸਤਾਰੋ, ਗੁਰੂ ਜਹਾਜ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰਬਿਨ ਮੁਕਤ ਨਾ ਹੋਏ, ਗੁਰੂ ਨਾਨਕ ਨਿਕਟ ਬਸੇ ਬਨਵਾਰੀ, ਤਿਨ ਲੈਣਾ ਥਾਪ ਜੋਤ ਜਗਤਾਰੀ, ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਤੀਰਥ ਪਿਓ, ਹਰ ਕਾ ਨਾਮ ਅਖੇਨਿਦ ਅਪਿਓ, ਅਪਿਓ ਹਰ ਨਾਮ ਅਖੇਨਿਦ ਚੋਂ ਜੁਗ, ਗੁਰ ਸੇਵਾ ਕਰ ਫਲ ਲਈਂ, ਬੰਦੇ ਜੋ ਚਰਨ ਸਰਨ ਸੁਖ ਪਾਵੇ, ਪਰਮਾਨੰਦ ਗੁਰਮੁਖ ਕਈਂ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦਿ ਰੂਪ ਪੋਖਣ ਪਰਨੰ, ਸਤਿਗੁਰ ਗੁਰਸੇਵ ਅਲੱਖ ਗਤ ਜਾਂ ਕੀ।

0: ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੇ ਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਨੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋੜ ਨਾ ਆਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋੜ ਨਾ ਆਏ
1: ਅਬ ਰਾਖੋ ਦਾਸ ਪਾਠ ਕੀ ਲਾਚ ਜੈਸੀ ਰਾਖੀ ਲਾਚ ਭਗਤ ਪ੍ਰਹਿਲਾਦ ਕੀ ਹਰ ਨਾਖਤ ਫਾਰੇ ਕਰ ਆ ਫੁੰਦ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ

ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖ ਸੁਹਰਿਓ ਨਖ ਵਿਦਾਰ ਜਿਓ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਛਦਮ ਅਪਰੰਪਰ।

0: ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸਨਕਾਦ ਆਦ ਜਨਕਾਦ ਜੁਗੇ ਲਾਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਾਗ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਜੈ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੈ ਖੇਨ ਜੈ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਤ ਜੇ ਕੇ ਤਪਤ ਮਿਟਾਵੈ ਜੈ ਸਤਿਗੁਰ ਸਿਮਰੰਤ ਹਿਰਦੇ ਸਿੱਧ ਨਵਨ ਦਪਾਵੈ ਸੋਈ ਰਾਮਦਾਸ ਗੁਰਬਲ ਪਨ ਮਿਲ ਸੰਗਤ ਧਨ ਧਨ ਕਰਹੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ।

0: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਓ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਹ ਸਤ ਜੁਗ ਰਥ ਸੰਤੋਖ ਕਾ ਧਰਮ ਗੇ ਰਥਵਾਓ ਤ੍ਰੇਤੇ ਰਥ ਜਿਤੇ ਕਾ ਜੋਰ ਅਗੇ ਰਥਵਾਓ ਦੁਆਪ ਰਥ ਪੇ ਕਾ ਸਤ ਅਗੇ ਰਥਵਾਓ ਕਾਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾਓ ਮਹੱਲਾ ਪਹਿਲਾ
1: ਸ਼ਾਮ ਕਹੈ ਸਤੰਬਰ

ਸਤਿਗੁਰੂ ਵਿੱਚੋਂ ਵਾਰਿਆ, ਜਿਤ ਮਿਲਿਆ ਅਕਸਰ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨ ਜੰਦੀਆ, ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣਜਾਰਿਆ, ਸਤਿਗੁਰੂ ਬੋਹ

0: ਜਰ ਦੇਕ ਸੁਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲਪੁ ਜਿਸ ਬਗਲ ਸਮਾਧਨ ਮੁਖ ਝੂਠ ਵਿਪੋਖਣ ਸਾਰੰ ਤ੍ਰੈਪਾਲ ਤਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਣ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੈ ਬਿਣ ਸਤਿਗੁਰ ਵਾ।